0: ਦੇ ਆ ਸਾਡੇ ਯੂਟਿਊਬ ਦੇ ਦਰਸ਼ਕ ਦੇਖਦੇ ਆ ਤੇ ਦੇਖ ਕੇ ਨਾ ਜੀ ਉਹਨੂੰ ਫਿਰ ਮਜ਼ਾ ਲੈਂਦੇ ਆਨੰਦ ਲੈਂਦੇ ਆ ਉਹ ਆਪਣੇ ਪ੍ਰੋਗਰਾਮ ਦਾ ਪ੍ਰੋਗਰਾਮ ਆਪਣੇ ਪ੍ਰੋਗਰਾਮ ਦੀਆਂ ਬੰਦਗੀਆਂ ਬਹੁਤ ਨੇ ਆਪਣੇ ਪ੍ਰੋਗਰਾਮ ਦੇ ਵਿਚ ਹਰ ਤਰ੍ਹਾਂ ਦੀ ਬੰਦਗੀ ਚੱਲਦੀ ਆ ਇਹਦੇ ਵਿਚ ਖ਼ਬਰਾਂ ਵੀ ਚੱਲਦੀਆਂ ਨੇ ਇਹਦੇ ਵਿਚ ਵਾਰਤਕ ਵੀ ਚੱਲਦੀ ਆ ਇਹਦੇ ਵਿਚ ਆਰਟੀਕਲ ਵੀ ਚੱਲਦੇ ਨੇ ਇਹਦੇ ਵਿਚ ਗੀਤ ਸੰਗੀਤ ਵੀ ਚੱਲਦਾ ਇਹਦੇ ਵਿਚ ਖ਼ਬਰਾਂ ਵੀ ਖ਼ਬਰਾਂ ਦੇ ਬੁਲੇਟਿਨ ਨੇ ਇਹਦੇ ਵਿਚ ਤਿੰਨ ਚਾਰ ਪੱਤਰਕਾਰ ਨੇ ਜਿਹੜੇ ਕਿ ਬਹੁਤ ਵਧੀਆ ਕੰਮ ਕਰਦੇ ਆ ਵੱਖੋ ਵੱਖਰੇ ਤਰੀਕੇ ਨਾਲ ਉਹ ਯੂਟਿਊਬ ਤੇ ਚੱਲਦੇ ਆ ਉਹ ਕੀ ਕਰਦੇ ਆ ਆਪਣੇ ਦਰਸ਼ਕ ਵਿਚਾਰੇ ਤੇ ਵਿਚਾਰੇ ਸ਼ਬਦ ਮੈਂ ਗਲਤ ਵਾਪਸ ਲੈਣਾ ਉਹ ਦੇਖਦੇ ਆ ਤੇ ਦੇਖ ਕੇ ਉਹਨੂੰ ਫਿਰ ਸਵਾਦ ਜਾ ਲੈ ਕੇ ਫਿਰ ਅੱਗੇ ਕਰ ਦਿੰਦੇ ਆ ਏਦਾਂ ਨਾ ਕਰਿਆ ਕਰੋ ਇੱਕ ਮੁਹਿੰਮ ਚਲਾਈ ਜਾਵੇ ਇੱਕ ਮੁਹਿੰਮ ਚਲਾਈ ਜਾਵੇ ਆਪਣੀ
1: ਉੱਥੇ ਕਮਜ਼ੋਰੀ ਹੈ ਸਾਡੇ ਆਈ ਡੋਨਟ ਨੋ ਸਾਡੇ ਸਾਡੇ ਸਾਡੇ ਦਰਸ਼ਕਾਂ ਸਰੋਤਿਆਂ ਦੇ ਵਿੱਚ
0: ਚਾਵਲਾ ਸਾਹਿਬ ਨੇ ਇੱਕ ਮੁਹਿੰਮ ਮੈਂ ਚਾਹੁੰਦਾ ਵੀ ਇੱਕ ਮੁਹਿੰਮ ਚਲਾਈ ਜਾਵੇ ਵੀ ਤੁਸੀਂ ਇੱਕ ਅਸੀਂ ਤੋਂ ਕੀ ਮੰਗਦੇ ਆ ਦੇਖੋ ਅਸੀਂ ਮੈਂ ਪਟਿਆਲੇ ਤੋਂ ਬੈਠਾ ਮੈਨੂੰ ਪੇ ਕਰ ਰਹੇ ਨੇ ਚਾਵਲਾ ਸਾਹਿਬ ਮਿੰਟੂ ਗੁਰੂਸਰੀ ਨੂੰ ਪੇ ਕਰ ਰਹੇ ਨੇ ਪੱਟੀ ਸਾਹਿਬ ਨੂੰ ਪੇ ਕਰ ਰਹੇ ਨੇ ਚਾਵਲਾ ਸਾਹਿਬ ਇਹ ਨੈਟਵਰਕ ਦਾ ਪੇ ਕਰ ਰਹੇ ਨੇ ਵੀ ਇੰਨਾ ਕੁਛ ਤੁਹਾਡੇ ਉੱਤੇ ਖਰਚਾ ਕਰ ਰਿਹਾ ਤੁਹਾਨੂੰ ਇਹ ਸੁਣਾਉਣ ਵਾਸਤੇ ਖਰਚਾ ਕਰ ਰਿਹਾ ਚਾਵਲਾ ਸਾਹਿਬ ਤੇ ਕਿਉਂ ਨੀ ਤੁਸੀਂ ਇੱਕ ਸਾਡੀ ਇੱਕ ਮੰਗ ਇਹ ਹੈ ਕਿ ਉਹਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਉਹਨੂੰ ਤੁਸੀਂ ਸ਼ੇਅਰ ਕਰ ਦਿਆ ਕਰੋ ਸਿੰਪਲ ਜੀ ਗੱਲ ਹੈਗੀ ਆ ਤੁਹਾਡਾ ਉੱਥੇ ਲੱਗਣਾ ਕੱਖ ਨੀ ਤੇ ਸਾਡਾ ਮਤਲਬ ਸਾਨੂੰ ਹੌਸਲਾ ਮਿਲ ਜਾਣਾ
1: ਬਹੁਤ ਇਹਤੇ ਰਾਂਝਾ ਜੀ ਸਾਨੂੰ ਸ਼ਿਕਵਾ ਵੀ ਹੈ ਸਬਸਕ੍ਰਾਈਬ ਪਿਛਲੇ ਸਾਡੇ ਕੋਈ ਅਸੀਂ ਮਤਲਬ ਕਹਿ ਲੋ ਕਿ ਝੂਠੇ ਨਹੀਂ ਬਣਾਏ ਪਰ ਸੋਲਰ ਨੇ 40-50 ਹਜ਼ਾਰ ਜਿਹੜਾ ਸਾਡੇ ਕੋਲ ਹੈਗਾ ਸਬਸਕ੍ਰਾਈਬਰ 40-43-44-45 ਹਜ਼ਾਰ ਜੋ ਵੀ ਹੈਗਾ ਇਹ ਸੋਲਰ ਨੇ ਅਸੀਂ ਬਾਏ ਨਹੀਂ ਕੀਤੇ ਔਰ ਮੈਨੂੰ ਟੈਕਨੀਸ਼ੀਅਨ ਕਹਿੰਦੇ ਹੁੰਦੇ ਬਾਰ ਬਾਰ ਬੋਲਿਆ ਕਰੋ ਤੇ ਵੇਖੋ ਗੱਲ ਇਹ ਹੈ ਕਿ ਜੇ ਖਲੋਤੇ ਨਹੀਂ ਦੇਖਦੇ ਬੈਠੇ ਨਹੀਂ ਦੇਖਦੇ ਤੇ ਖਲੋਤੇ ਵੀ ਨਹੀਂ ਦੇਖਣਾ ਜੇ ਤੁਹਾਨੂੰ ਚੰਗੇ ਪ੍ਰੋਗਰਾਮ ਤੁਸੀਂ ਸ਼ੇਅਰ ਨਹੀਂ ਕਰ ਸਕਦੇ ਸਬਸਕ੍ਰਾਈਬ ਨਹੀਂ ਕਰ ਸਕਦੇ ਆਪਣੇ ਦੋਸਤਾਂ ਤੱਕ ਨਹੀਂ ਦੱਸ ਸਕਦੇ ਤੇ ਫਿਰ ਕਿਤੇ ਨਾ ਕਿਤੇ ਫਿਰ ਕਮਜ਼ੋਰੀ ਆ ਸਾਡੀ ਹਨਾ ਇਹੀ
0: ਮੈਨੂੰ ਚਾਵਲਾ ਸਾਹਿਬ ਫੋਨ ਆਉਂਦੇ ਆ ਮੈਨੂੰ ਨਾ ਆਪਣੇ ਕੈਨੇਡਾ ਤੋਂ ਫੋਨ ਆਉਂਦੇ ਆ ਕਈ ਜਿਹੜੇ ਕਿ ਮੈਨੂੰ ਜਾਣਦੇ ਵੀ ਨਹੀਂ ਹੈਗੇ ਉਹ ਨੰਬਰ ਨੁੰਬਰ ਮੇਰਾ ਕੱਢਦੇ ਆ ਅੱਛਾ ਕਈ ਵਾਰੀ ਨਾ ਹਫ਼ਤੇ ਚ 4-4-5-5 ਫੋਨ ਆ ਜਾਂਦੇ ਆ ਉਹ ਕਹਿੰਦੇ ਉਹ ਮੈਨੂੰ ਕਹਿੰਦੇ ਆ ਗੱਲਾਂ ਇਹ ਕਹਿੰਦਾ ਕਿਤੇ ਸਾਹਿਬ ਤੁਹਾਡਾ ਇਹ ਉੱਥੇ ਇਹ ਸੁਣਿਆ ਤੁਹਾਡਾ ਆਪਣਾ ਪ੍ਰੋਗਰਾਮ ਦੇ ਵਿੱਚ ਇਹ ਸੁਣਿਆ ਬੜੇ ਅੱਛੇ ਤਰੀਕੇ ਨਾਲ ਕਈ ਬੰਦੇ ਤਾਂ ਪਹਿਲਾਂ ਨਾ ਜਿਵੇਂ ਕਿ ਪੁਰਾਣੀ ਜਾਣ ਸੁਣਾ ਕੱਢ ਲੈਂਦੇ ਆ ਤੇ ਵੀ ਉਦਾਂ ਤੇ ਉਹ ਜਦੋਂ ਮੈਂ ਕਿਹਾ ਯਾਰ ਤੁਸੀਂ ਨਾ ਇਹਨੂੰ ਧਿਆਨ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਅੱਗੇ ਵੀ ਕਰਿਆ ਕਰੋ ਸ਼ੇਅਰ ਯਾਰ ਉਹ ਕਹਿੰਦੇ ਪ੍ਰੋਗਰਾਮ ਬੜਾ ਸ਼ਾਨਦਾਰ ਹੁੰਦਾ ਸਾਰਾ ਪ੍ਰੋਗਰਾਮ ਅਸੀਂ ਧਿਆਨ ਨਾਲ ਸੁਣਦੇ ਹਾਂ ਤੇ ਹੁਣ ਕੈਨੇਡਾ ਦੇ ਬੰਦੇ ਮੈਨੂੰ ਫੋਨ ਕਰਦੇ ਆ ਮੈਂ ਬੈਠਾ ਪੰਜਾਬ ਦੇ ਇੰਡੀਆ 'ਚ ਬੈਠਾ
1: ਥੈਂਕ ਯੂ ਜੀ
0: ਜੇਕਰ ਮਤਲਬ ਕਿ ਉਹ ਸੁਣਦੇ ਆ ਤੇ ਮੁਹੱਬਤ ਕਰਦੇ ਆ ਪਿਆਰ ਕਰ ਤੁਸੀਂ ਇੰਨਾ ਪਿਆਰ ਕਰਦੇ ਹੋ ਯਾਰ ਪਲੀਜ਼ ਕਿਰਪਾ ਕਰੋ ਤੇ ਸਾਡੀ ਇੰਨੀ ਕੁ ਮੰਗ ਤਾਂ ਮੰਨੀ ਲਿਆ ਕਰੋ
1: ਨਾ ਕਾਲਰ ਨੇ ਸ਼ਾਇਦ ਕੁਛ ਕਹਿਣਾ ਚਾਹੁੰਦੇ ਨੇ 9295 ਗੋਦੀ ਮੀਡੀਆ ਵਾਲੇ ਤੇ ਆਪ ਹੀ ਮੰਨਦੇ ਕਿ ਅਸੀਂ ਗੋਦੀ ਮੀਡੀਆ ਸਾਡੀ ਮਜਬੂਰੀ ਆ ਸਾਨੂੰ ਪੈਸੇ ਹੀ ਉਤੋਂ ਮਿਲਦੇ ਆ ਤੇ ਤੇਰੀ ਵੀ ਨਾ ਇੱਕ ਸੌ ਖਾਧੀ ਹੋਈ ਆ ਵੀ ਤੂੰ ਸਾਡੇ ਕੋਲ ਕੁਝ ਨਾ ਕੁਝ ਪੁੱਠਾ ਸਿੱਧਾ ਸਾਡੇ ਮੂੰਹ ਚੋਂ ਤੂੰ ਕਢਵਾਉਣਾ ਹੈ ਪਰ ਅਸੀਂ ਤੈਨੂੰ ਮਾਫ ਕਰਦੇ ਸੋਰੀ ਇੱਜ਼ਤ ਨਾਲ ਬੋਲਿਆ ਕਰੋ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਲਾ ਆ ਕੇ ਚੰਗੇ ਮੁਲਕ ਦੇ ਵਿਚ ਰਹਿ ਰਿਹਾ ਚੰਗੀ ਕੰਟਰੀ ਚ ਰਹਿ ਰਿਹਾ ਚੰਗੀ ਤਹਿਜ਼ੀਬ ਵਾਲੇ ਮੁਲਕ ਦੇ ਵਿਚ ਰਹਿ ਕੇ ਸਤਿ ਸ੍ਰੀ ਅਕਾਲ ਨਮਸਕਾਰ ਨੀ ਬਦਾਉਣੀ ਆਉਂਦੀ ਹੈਨਾ ਨੰਬਰ ਤੇਰਾ ਲੈ ਲਿਆ ਮੈਂ 9295 ਸ਼ਾਇਦ ਚਾਹੀਦੀ ਗੱਲ ਕਰੇਗਾ ਕੋਈ ਹੈਨਾ ਵੈਸੇ ਲਾਂਚ ਤਾਂ ਮੇਰੇ ਮੈਂ ਤੇਰੇ ਵਰਗੇ ਕਾਲਰ ਦੀ ਕਾਲ ਲੈ ਲੈਣਾ
0: ਚਾਵਲਾ ਸਾਹਿਬ ਉਹਦਾ ਵੀ ਕਸੂਰ ਨੀ ਬੀਜੇਪੀ ਸਿਖਾਉਂਦੀ ਆ ਇਹ ਵੀ ਤੁਸੀਂ ਇਹਨਾਂ ਨੂੰ ਏਦਾਂ ਹੀ ਬੋਲਣਾ ਇਹਨਾਂ ਕੋਲ ਤਹਿਜ਼ੀਬ ਬਿਲਕੁਲ ਨੀ ਇਹਨਾਂ ਕੋਲ ਹੈਗੀ ਇਹਨਾਂ ਨੇ ਆਪਣੇ ਆਪਣੀ ਜ਼ਬਾਨ ਚੋਂ ਨਾ ਅੱਗ ਉਗਲਣੀ ਆ ਤੇ ਅੱਗੇ ਖਾਣੀ ਇਹਨਾਂ ਦੇ ਅੱਗੇ ਅੱਗ ਹੀ ਬੋਲਣਾ
1: ਚਾਹੀਦੀ ਗੱਲ ਕੋਈ ਸਤਿ ਸ੍ਰੀ ਅਕਾਲ ਕੋਈ ਨਮਸਕਾਰ ਬੁਲਾ ਆ ਕੇ ਕੋਈ ਸਾਨੂੰ ਸਤਿਕਾਰ ਨਾ ਬੁਲਾ ਅਸੀਂ ਤੈਨੂੰ ਸਤਿਕਾਰ ਨਾ ਬੁਲਾਈਏ ਤੂੰ ਮੈਨੂੰ ਇੰਜ ਲੱਗਦਾ ਕਿ ਗੋਦੀ ਮੀਡੀਆ ਮਤਲਬ ਤੇਰੀ ਤੈਨੂੰ ਤਾਂ ਗੱਲ ਹੀ ਕੋਈ ਨੀ ਗੀ ਤੂੰ ਹਰ ਵਾਰੀ ਆਉਣਾ ਪੁੱਠੀ ਸਿੱਧੀ ਜਲੂਲ ਜੀ ਗੱਲ ਕਰਕੇ ਤੇ ਚੱਲ ਜਾਂਦਾ ਕਿ ਤੇਰਾ ਹੈ ਕੋਈ ਤੈਨੂੰ ਨਾ ਕੋਈ ਇੱਜ਼ਤ ਵਾ ਨਾ ਕੋਈ ਸਤਿਕਾਰ ਆ ਤੈਨੂੰ ਹੈ ਕੌਣ ਤੂੰ ਪਤਾ ਨੀ ਕੌਣ ਕੌਣ ਨਹੀਂ ਹਨ ਉਹ ਤੇ ਆਪ ਮੰਨਦੇ ਗੋਦੀ ਮੀਡੀਆ ਵਾਲੇ ਉਹਨਾਂ ਦੇ ਮੂੰਹ ਤੇ ਲੋਕੀ ਕਹਿੰਦੇ ਗੋਦੀ ਮੀਡੀਆ ਸਤਿ ਸ੍ਰੀ ਅਕਾਲ ਬੁਲਾਲਾ ਕੋਈ ਨਮਸਕਾਰ ਬੁਲਾਲਾ ਕੋਈ ਜੀ ਆਇਆਂ ਨੂੰ ਕਹਿ ਲੈ ਤੇਰੇ ਸੀਨੀਅਰ ਨੇ ਤੇਰੇ ਨਾਲੋਂ ਪਤਾ ਨੀ ਯਾਰ ਕੀ ਖਾ ਕੇ ਤੁਸੀਂ ਆਉਂਦੇ ਹੋ ਖੈਰ ਐਨੀਵੇ ਹੁਣ ਸਾਰੀ ਰਾਤ ਇਹਨੇ ਮੇਰਾ ਸਿਰ ਖਾਣਾ ਫੋਨ ਕਰਕੇ 9058131320 9058131320 ਹਾਂਜੀ ਤੇ ਹੁਣ ਮੈਂ ਤੇਰੇ ਵਾਸਤੇ ਮੇਰੇ ਨਾ ਬੜੇ ਕੋਲ ਬਹੁਤ ਸ਼ਬਦ ਹੈਗੇ ਪਰ ਮੈਂ ਇੱਜ਼ਤ ਹੀ ਦੇਣੀ ਹੈ ਤੈਨੂੰ ਵੀਰ ਤੇ ਅਸੀਂ ਇੱਜ਼ਤ ਦਿੰਦੇ ਹਾਂ ਤੇ ਇੱਜ਼ਤ ਲੈਂਦੇ ਹਾਂ ਜਿੱਦਣ ਕਿਤੇ ਤੂੰ ਗਲਤ ਗੱਲ ਕਰੇਗਾ ਫਿਰ ਤੇਰੇ ਤੇ ਉਸ ਤਰੀਕੇ ਨਾਲ ਗੱਲ ਕਰ ਲਾਂਗੇ, ਜਿੱਦਾਂ ਖੂਹ ਚ ਆਵਾਜ਼ ਮਾਰੀਏ ਖੂਹ ਚ ਉਸੇ ਤਰ੍ਹਾਂ ਹੀ ਆਵਾਜ਼ ਵਾਪਸ ਆਉਂਦੀ। ਕਿਦਾਂ ਸਾਹਿਬ, ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ।
1: ਲਓ ਜੀ, ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੁੰਦੇ ਆ। ਗੋਦੀ ਮੀਡੀਆ ਹੈ ਤੇ ਹੈ, ਹਾਂਜੀ, ਤੇ ਪੱਕੀ ਗੱਲ ਆ, ਉਹ ਹੈਗੀ ਏ ਜਿਹੜੀ ਗੋਦੀ ਮੀਡੀਆ। ਸਾਰੇ ਜਿਹੜਾ ਕਿਸੇ ਦੀ ਗੋਦ ਚ ਬਹਿ ਕੇ ਗੱਲ ਕਰਦਾ ਉਹ ਗੋਦੀ ਮੀਡੀਆ ਹੀ ਆ, ਚਾਹੇ ਉਹ ਅਸੀਂ ਹੋਈਏ। ਅਸੀਂ ਵੀ ਜੇ ਇੱਕ ਤਰਫਾ ਗੱਲ ਕਰਾਂਗੇ ਤੇ ਅਸੀਂ ਵੀ ਗੋਦੀ ਮੀਡੀਆ, ਕਿਉਂ ਜੀ?
2: ਜੀ
1: ਜੇ ਅਸੀਂ ਵੀ ਇੱਕ ਤਰਫਾ ਵਾਹ ਯਾਦ ਗੱਲ ਕਰੀ ਚੱਲਾਂਗੇ, ਦੂਜੇ ਦੀ ਸੁਣਾਂਗੇ ਨਹੀਂ, ਝੂਠ ਬੋਲੀ ਜਾਵਾਂਗੇ, ਝੂਠ ਹੀ ਬੋਲੀ ਜਾਵਾਂਗੇ, ਅਸੀਂ ਵੀ ਗੋਦੀ ਮੀਡੀਆ। ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਹਿੰਦੀ ਸਮਾਚਾਰ ਸੁਣਾਂਗੇ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647 4481 88, 6475478188। ਲੋਟਸ ਫਿਊਨਰਲ ਹੋਮ।
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ। ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ, ਪਰਿਵਾਰਾਂ ਸਮੇਤ ਕੇਸਰੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ, ਜੇਕਰ ਤੁਹਾਡਾ ਕਾਰ ਵੈਨ ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂਦੇ ਤਿਉਂ ਬਰਕਰਾਰ ਹਨ, ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿਚ ਤੁਹਾਡੇ ਹੱਕਾਂ ਦਾ ਰਖਵਾਲਾ, ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ, ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ, 1800567HURT4878 ਔਰ ਡਾਇਰੈਕਟ ਨੰਬਰ 416-557-5010, 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ

0: राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी है दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
1: ये है राजधानी, राजधानी, राजधानी।
0: मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859, 647-545-5059। ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫਤੇ ਵਿਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫਤੇ ਵਿਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 647-648-1847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
3: ਮੇਰੀ ਹੱਥ ਮਿਨੋਨੋ ਚੂੜੀਆਂ ਹੈ,
4: ਅੱਜ ਤੇ ਚੰਨ ਨਾਲੋਂ ਜ਼ਿਆਦਾ ਤੂੰ ਸੋਹਣੀ ਲੱਗ ਰਹੀ ਹੈ।
5: ਤੁਸੀਂ ਵੀ ਆਓ, ਆਪਣੀ ਖੂਬਸੂਰਤੀ ਨੂੰ ਸਜਾਓ ਸਕਾਰਬ੍ਰੋ ਟੈਕਸਟਾਈਲ ਨਾਲ।
4: ਪਾਓ ਸੂਟ, ਸਾੜੀਜ਼, ਲਹਿੰਗਾਸ, ਜੂਲਰੀ ਅਤੇ ਫੈਸ਼ਨ ਐਕਸੈਸਰੀਜ਼,
6: ਬਿਊਟੀਫੁਲ ਜੂਲਰੀ ਐਂਡ ਮਚ ਮਚ ਮੋਰ।
4: ਅੱਜ ਹੀ ਪਹੁੰਚੋ
5: ਸਕਾਰਬ੍ਰੋ ਟੈਕਸਟਾਈਲ, 2659 ਇਸਲਿੰਗਟਨ ਐਵੀਨਿਊ ਐਟ ਐਲਬੀਅਨ। ਕਾਲ 416-742-0010, 416-742-0010।
7: इस हॉलिडे सीजन अपनी हर पार्टी के लिए लव साथ को अपना साथी बनाओ।

0: समोसा एंड स्वीट फैक्ट्री जिथे भाजी दिया सारिया आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1165।
1: बेड, डाइनिंग टेबल, सोफा, कर ले लेना या देना तोहफा।
2: हाई एंड डिजाइन एंड क्वालिटी यानी हाई पॉइंट फर्नीचर। कस्टम मेड, कैनेडियन मेड इंपोर्टेड फर्नीचर लई आज ही विजिट करो हाई पॉइंट फर्नीचर।
1: 7550 किंबल स्ट्रीट, मिसिसागा। कॉल 6473825500।
3: जे बिजनेस दा करना चाहंदे हो प्रचार तां रंगला पंजाब रेडियो ते IPTV ते प्रमोशन लई आज ही कॉल लाओ सरकार 416-716-7094 मंडे टू फ्राइडे 11 AM टू 12 PM एंड 6 PM टू 10 PM तुसी 24/7 IPTV ते भी अपने बिजनेस की प्रमोशन करा सकते हो। आज ही कॉल करो 416-716-7094।
4: पंजाबी दिल, अंग्रेजी वाइब, CJMR इज बैक अलाइव। CJMR 1320 आ गया हुए।
5: CJMR 1320 AM frequency radio program, TV program, Rangla Punjab mein aapki host hain dost Sanju Sikka. Peshe khidmat hai aapki nazar mein ke aaj ke mukhya samachar. Sabse pehle aapka tapman right now 23 degree centigrade hai aur kal ka highest 24, lowest 13, mix of sun and cloud. Khabar ki surkhiyan aap sabki khidmat mein. Ji haan, Pollyworth, conservative federal leader head up kar rahe hain to America aur prime minister के ऑफिस से ब्लेसिंग्स लेकर। हालांकि ट्रंप की जो रैंप अप है कनाडा के अगेंस्ट टैरिफ लगाने की, वो भी उसकी बढ़त देखी जा रही है। कनाडा के फाइनेंस मिनिस्टर ने कहा है कि गोल्डन अपॉर्चुनिटी हमारे सामने है क्योंकि ट्रेड वॉर अमेरिका के साथ बढ़ती ही जा रही है। फ्रांसिस फिलिप शैम्पेन ने रिपोर्टर्स को कहा है कि जबकि फेडरल सरकार नहीं चाहती किसी भी बैक और फोर्थ इंगेजमेंट करें अमेरिका के साथ, यूएस काउंटर पार्ट के साथ, लेकिन हम वही करेंगे जो कनाडा के लिए जायज है। इसके साथ ही सितंबर 11 जो कि हुआ था 2001 में, उसकी यादगार में जो समारोह हो रहा है उसमें यूएस ट्रेड मिनिस्टर डोमिनिक लेब्लैंक और इसके साथ साथ मिलने जा रहे हैं उनको हमारे कनाडा के फेडरल लीडर, कंजर्वेटिव लीडर, दैट इज पियर पॉलिवर। इसके साथ ही ACDC कॉन्सर्ट जो कि टोरंटो के रॉजर्स स्टेडियम में सितंबर 16 के लिए नियुक्त थी, उसकी कैंसलेशन के आज अनाउंसमेंट हुई है क्योंकि काफी ज्यादा जब बारिश हुई थी और स्टॉर्म आया था यहां पर, तो उसमें रेन स्टॉर्म की वजह से उसमें काफी ज्यादा डैमेजेस हुई हैं। अमेरिकी चुनाव के बाद तेल $2 प्रति गैलन से नीचे आएगा, दावा करते हैं ट्रंप साहब। उनके कहना है कि कीमतों पर डोनाल्ड ट्रंप का एक बड़ा दावा। चुनाव के तुरंत के बाद तेल की कीमतें $2 प्रति गैलन से नीचे आ जाएंगी। अमेरिकी राष्ट्रपति डोनाल्ड ट्रंप ने यह दावा किया है, उनका चैलेंज है। उन्होंने स्ट्रेट ऑफ हॉर्मुज में हो रहे हमलों को अमेरिका की ओर से किया जा रहा है बताया है और हमले काफी तेजी से हो रहे हैं। ट्रंप ने कहा कि ईरान के साथ युद्ध जल्द खत्म करना होगा लेकिन बातचीत की कोई योजना फिलहाल नहीं है। अमेरिकी राष्ट्रपति डोनाल्ड ट्रंप ने तेल की कीमतों को लेकर बहुत ही बड़े दावे किए हुए हैं। इसके साथ इतना ही नहीं, ट्रंप ने स्ट्रेट ऑफ हॉर्मुज में हो रहे हमलों को लेकर बड़ा बयान दिया है। उन्होंने कहा है, उनसे जब पूछा गया हॉर्मुज में लगातार कई हमले देखे जा रहे हैं तो ट्रंप ने कहा कि हमले अमेरिका की ओर से किए जा रहे हैं। साथ में उन्होंने ये भी कहा कि साफ है कि उनके बयान से कि ईरान के खिलाफ अमेरिकी की सैन्य कार्रवाई अभी भी बहुत तेजी से जारी है। व्हील चेयर जो लोग इस्तेमाल करते हैं उनकी तरफ से क्लास एक्शन लॉ सूट हुआ है अगेंस्ट एयर कनाडा सर्टिफाइड बाय ब्रिटिश कोलंबिया की कोर्ट से। उनका कहना है कि एयर कनाडा जो है, जो व्यक्ति अपाहिज है, व्हील चेयर पर है, उनका उपयुक्त ध्यान नहीं रखती है। कॉस्को कनाडा रिकॉल कर रहा है कुछ चिकन प्रोडक्ट्स, उसमें सोय प्रोडक्ट्स पाए गए हैं, अनडिक्लेयर्ड सोय प्रोडक्ट्स। हो सकता है कुछ लोग इससे एलर्जिक हो, उसकी कंजम्पशन उसको एलर्जीज होती हूं। उन्होंने अपनी वेबसाइट पे इफेक्टेड रॉसटाउन मील स्टार्टर्स ब्लैक गार्लिक चिकन ब्रेस्ट चंक्स जो कि बेचे जा रहे हैं अंडर 295021 कोड से, उनको अपने वेयर हाउस से बिटवीन अगस्त 2026 एंड सेप्टेम्बर 2026 निकाल दिया गया है। और इसके साथ ही साथ अन्य खबरों में आप सबके लिए, यूक्रेन का कहना है कि ज़ेलेंस्की मिलने आ रहे हैं, फ्लाई कर रहे हैं कनाडा में पहली बार इस साल 2026 में। उनकी विजिट का भी, कहां पर विजिट होगी कनाडा में और क्या कारण है, क्या मकसद है, क्लैरिफाई नहीं हुआ है। टोरंटो ने देखा है 100 से भी ज्यादा लिथियम आयन बैटरी रिलेटेड आग लगी 2026 में और ये जितनी पिछले साल लगी थी उसका उन्होंने नंबर सरपास कर लिया है. दिस वोंट बी इजी, ट्रेड वॉर आसान नहीं होगा कह रहे हैं हमारे सारे ही प्रत्यक्षदर्शी जो कि एक्सपर्ट्स हैं इसमें. दूसरे से खबरों में भी आया कि ज़ेलेंस्की के प्लेन नियरली हिट कर गया था ड्रोन से, कहा नॉर्वेजियन के प्राइम मिनिस्टर ने. यह था खबरों का बुलेटिन आप सबकी खिदमत में. देख रहे हैं आप, सुन रहे हैं रेडियो प्रोग्राम टीवी प्रोग्राम रंगला पंजाब.
4: पंजाबी दिल अंग्रेजी वाइब CJMR इज बैक अलाइव. CJMR 1320 आ गया हुए छा गया हुए.
6: शहर दी आवाज, दिला दी पुकार, योर सिटी योर वॉइस योर रेडियो स्टार आ गया फिर तो एक बार तुहाडा अपना CJMR 1320.
7: खबरां दे हिस्से नूं स्पॉन्सर कर रहे सन कैलडन सब्जी फार्म. एयरपोर्ट ते मेफील्ड दा एरिया बहुत ही खुला डुला, ग्रोसरी दा सुपर डुपर जिथे भंडार है. स्टील, सरबलो, पित्तल, तांबा, मिट्टी, कच दे हर साइज दे हर तरह दे बर्तन, हैवी ड्यूटी बर्तन तुसी लैने ने, फोल्डिंग बैड, नवारी, पलंग, मूड़े, साइकिल, तंदूर. सरों दा साग बड़ा टेस्टी ओ उथे बनाउंदे वी ने, ते मक्की दी रोटी दे नाल तुसी सरों दा साग बनाया बनाया लेना जां घर लिया के बनाउणा ओ भी तुहाडी खुशी है. ताजा ताजा सरों दा साग, गंदलां आला साग, मूलियां, मिर्चां, किया, मटर, लौकी, शलगम, हर तरह दे सब्जियां दी तुसी आ सकदे हो. 12050 एयरपोर्ट रोड, एयरपोर्ट ते मेफील्ड, नंबर 905-840-9000.
5: जी, संतु डेंटिस्ट्री दो लोकेशन है फॉर ऑल योर डेंटल केयर. जिवें इम्प्लांट्स, गम सर्जरीज, डेंचर्स, उठखनाल ट्रीटमेंट, दंदा दी वाइटनिंग, पॉलिशिंग, ब्लीचिंग कराना चाहते हो तो पहुंचो संधु डेंटिस्ट्री. दो लोकेशन 4550 एबनेजर रोड ब्रैम्पटन, शाले लोकेशन 510 शाले बुलेवर्ड ऑल्सो इन ब्रैम्पटन. ननुआ एंड ईओफी लॉयर्स एक टीम है जी, बहुत ही प्रोफेशनल, बहुत ही निपुण. कार एक्सीडेंट, स्लिप एंड फॉल, पर्सनल इंजरी है, फैमिली मैटर है, इमीग्रेशन का मसला हैगा, या कोई भी फैमिली लॉ दे तहत उन्होंने सलाह मशवरा लेना चाहते हो, कमर्शियल लिटिग्रेशन या फिर इम्पलॉयमेंट लॉ का कोई केस हैगा, हिंदी पंजाबी ते इंग्लिश दे विच गलबात कर दी उन्होंने टीम. और तुसी डेनिस ईओफी दी बहुत ही प्रोफेशनल फोकस टीम दे नाल राबता कायम कर लो. ननुआ एंड ईओफी लॉयर्स, नंबर टू कॉल बोथ ऑफ देम 6477936889 ते कॉल कीती जा.
7: टील रेनोवेशन दे सरदार भुपिंदर सिंह हुणां दा पैगाम है कि तुसी एक हफ्ते विच अपना फुल प्लस किसी तरह दा भी हैवी जिहड़ा हाई एंड दा वाशरूम, सिंपल वाशरूम, कर्बलस शावर दे नाल तैयार करवाउणा है. एस्टीमेट बिल्कुल फ्री 647-648-1847. ट्रकां दी किसी भी तरह की रिपेयर, इंजन, ट्रांसमिशन रीबिल्ड रिपेयर, डीपीएफ क्लीनिंग रिपेयर, इलैक्ट्रिकल रिपेयर, सॉफ्टवेयर सोल्यूशन, ए टू जेड सर्विस लई कॉल कर सकदे हो. वीर हैप्पी बड़ियाल सुखा टेसी जी, वन गुड मार्क प्लेस, सी टोबीको, 12 साल तो उत्ते दा एक्सपीरियंस है जी. 647-706-9957 रिट्स फर्नीचर 5200 डिक्सी मैथिसन ते तुहाडी सेवा दे विच हाजिर है. यस मैन रोहित होणा दा बहुत ही शानदार शोरूम, क्वालिटी दा फर्नीचर वाजिब रेट ते लैण लई नंबर 905-232-7499. इनफिनिटी टेंट एंड डिकोर जिथे नुड़करो टेंट, टेबल, चेयर, एलडी डांसिंग फ्लोर, 360 कैमरा, फ्लोवर, डेकोरेशन, जंपिंग बलून, स्लाइड, मच मच मोर. घर नूं ही बैंकुट हाल वर्गा बना देंदे ने इनफिनिटी टेंट एंड डेकोर. दिलप्रीत बालजी 647-708-0079 ते कॉल कीती जा सकदी है.
5: जी, एज अ रियल्टर जदों मैं किसी नूं घर दिखा रही हुंदी हां, अगर घर दा बाहर जिहड़ा हैगा दिख सोहणी हुंदी है, लैंडस्केपिंग वधिया कीती हुंदी है, घर अच्छा लग रहा हुंदा है, ते सानूं पता हुंदा है क्लाइंट्स अंदर जांदे घर नूं भी लाइक करेगा, यानी कि बाहर दी दिख इज मोस्ट इंपोर्टेंट. सो ओरेकल कंस्ट्रक्शन तुहाडे लई बहुत ही वधिया कंप्लीट एक्सटीरियर कंस्ट्रक्शन ते मेसनरी वर्क करदे ने, और इंटरलॉकिंग है, पेविंग है, बहुत ही लग्जरियस टाइप दे फिनिश तुहाडे घर दे बाहर नूं दे देंदे ने. फेंसिंग, एक्सटीरियर कंस्ट्रक्शन, स्टको, पार्जिंग, रिटेनिंग वॉल्स, पूल्स बनाना चाहते हो, आउटडोर सराउंडिंग ब्यूटीफुल करना चाहते हो, बहुत ही वधिया लैंडस्केपिंग करते हैं. उन्होंने प्रोफेशनल क्वालिटी वर्क का सानू कॉल करो, असं उन्हों का फ्लायर भी दिखा सकते हैं जी, और टीवी ते भी तुसी देखोगे. जॉन नूं कॉल कर सकते हो, इंश्योर्ड एक टीम हैगी है 416-474-6836. HK Movers and Storage, residential moving है, commercial moving है, long distance moving है, कोई speciality moving है, packing services, cargo services, storage भी तुहानू चाहिए इधर जगह, तो available है अनादे पास. They serve all over Canada. और the main office 140 Advanced Boulevard ते located है, in unit number 10 Brampton. ਕਾਲ ਕਰ ਸਕਦੇ ਹੋ ਐਚ ਕੇ ਮੂਵਰਸ ਐਂਡ ਸਟੋਰੇਜ ਨੂੰ 416-524-6704. ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ 26 ਲੋਕੇਸ਼ਨ ਔਰ ਹਰ ਲੋਕੇਸ਼ਨ ਸਰਵ ਕਰਦੀ ਤੁਹਾਨੂੰ ਬਹੁਤ ਹੀ ਡਿਲੀਸ਼ੀਅਸ 100% ਪਿਓਰ ਵੈਜੀਟੇਰੀਅਨ ਖਾਣਾ ਇੰਡੀਅਨ ਖਾਣਾ ਖਾਣਾ ਚਾਹੁੰਦੇ ਹੋ ਉਹਨਾਂ ਦੇ ਪਾਸ ਵੈਸੇ ਚਾਈਨੀਜ਼ ਕੁਜ਼ੀਨ ਵੀ ਅਵੇਲੇਬਲ ਹੈਗਾ ਔਰ ਮਿਠਾਈਆਂ ਦਾ ਭੰਡਾਰ ਦੈਟਸ ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ ਗੱਲ ਕਰਦੇ ਹਾਂ ਕਾਵਿਆ ਹੋਮਕੇ ਦੀ ਮੀਤਾ ਓਜ਼ਾ ਜੀ ਦੀ ਖਾਨਦਾਨੀ ਹੋਮਿਓਪੈਥ ਗੋਲਡ ਮੈਡਲਿਸਟ ਨੇ ਆਪਣੇ ਅਕਿਊਟ ਅਤੇ ਕਰੋਨਿਕ ਬਿਮਾਰੀਆਂ ਜਿਵੇਂ ਆਰਥਰਾਈਟਸ ਇਨਫਰਟੀਲਿਟੀ ਸਕਿਨ ਇਸ਼ੂਜ਼ ਥਾਇਰੋਇਡ ਡਿਸਆਰਡਰਸ ਕਾਫ ਕੋਲਡ ਆਸਮਾ ਵਰਗੀਆਂ ਬਿਮਾਰੀਆਂ ਤੋਂ ਹਮੇਸ਼ਾ ਹਮੇਸ਼ਾ ਲਈ ਨਿਜਾਤ ਹਾਸਲ ਕਰਨਾ ਚਾਹੁੰਦੇ ਹੈਗੇ ਹੋ ਤਾਂ ਕਾਲ ਕਰੋ ਕਾਵਿਆ ਹੋਮਿਓਕੇ ਦੀ ਗੋਲਡ ਮੈਡਲਿਸਟ ਹੋਮਿਓਪੈਥ ਮੀਤਾ ਓਜ਼ਾ ਜੀ ਨੂੰ 6477602779
7: ਸੁਪਰ ਮਾਰਕੀਟ 3899 ਟਲਾਨੀ ਸਰਕਲ 1 ਬਲਾਕ ਸਾਊਥ ਟੈਰੀ ਮਿਸੀ ਸਾਗਾ ਦੇ ਵਿਚ ਹੈ ਕੁਆਲਿਟੀ ਦੀ ਗਰੋਸਰੀ ਦਾ ਸੁਪਰ ਡੁਪਰ ਸਟੋਰ ਮਿਸੀ ਸਾਗਾ ਦੇ ਵਿਚ ਥਿਆੜਾ ਸੁਪਰ ਮਾਰਕੀਟ ਆਲਵੇਜ਼ ਰਿਮੈਂਬਰ 905-8-24-99-6 ਹੋਮਫਿਕਸ ਤੇ ਆ ਸਕਦੇ ਹੋ ਘਰ ਦੀ ਤੁਸੀਂ ਕੋਈ ਕਿਸੇ ਤਰ੍ਹਾਂ ਦੀ ਰੈਨੋਵੇਸ਼ਨ ਬਾਰੇ ਸੋਚ ਰਹੇ ਹੋ ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ ਪੋਰਸਲੇਨ ਟਾਇਲਸ ਸਰਾਮਿਕ ਟਾਇਲ ਫੌਸਟਸ ਪਲੰਬਿੰਗ ਐਕਸੈਸਰੀ ਤਾਂ ਹੋਮਫਿਕਸ ਇਫ ਯੂ ਨੀਡ your home fix call home fix 9057962555265796 Mississauga 20 Delta Park Boulevard Brampton 9057962555 Asia Garden Chinese restaurant Albion Islington de Chode Bazar de vich hai jithe tusi under liquor license Chinese khana apne man paunda taste da jehda hai oh le sakde ho 264 Islington at Albion 4167943 best ਰੈਨੋਵੇਸ਼ਨ 25 ਸਾਲ ਦਾ ਐਕਸਪੀਰੀਅੰਸ ਘਰ ਦੀ ਬੇਸਮੈਂਟ ਕਿਤੇ ਲੀਕ ਕਰ ਰਹੀ ਹੈ ਤੇ ਇੱਕ ਭਲਵਾਨੀ ਗੇੜਾ ਜਦੋਂ ਬਾਰਿਸ਼ ਵਗੈਰਾ ਪਵੇ ਤਾਂ ਘਰ ਦੀ ਬੇਸਮੈਂਟ ਜ਼ਰੂਰ ਲਗਾਓ ਸਦਾ ਵਾਸਤੇ 25 ਸਾਲ ਦੀ ਗਰੰਟੀ ਦੇ ਨਾਲ ਚੀਤਾਂ ਬੰਦ ਕਰਨ ਵਾਲਾ ਨਾ ਮੈਂ ਪਾਣੀ ਨਹੀਂ ਮੁੜ ਕੇ ਆਉਂਦਾ ਵਰਕ ਪਰਮਿਟ ਲੈ ਕੇ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਾਉਣ ਲਈ ਬੈਸਟ ਰੈਨੋਵੇਸ਼ਨ ਦੇ ਸਰਦਾਰ ਸਤਵਿੰਦਰ ਸਿੰਘ ਜੀ ਨੂੰ 4164565 ਤੇ ਕਾਲ ਕਰਨਾ 416-451-4565 ਤੇ ਕਾਲ ਕੀਤੀ ਜਾ ਸਕਦੀ ਹੈ ਪ੍ਰੋਗਰਾਮ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
5: ਜੀ ਔਰ ਟੌਪ ਚੇਸ ਇਲੈਕਟ੍ਰੋਨਿਕ 16 ਇੰਟੋਮੋਡਲ ਲਾਈਵ ਬ੍ਰੈਂਪਟਨ ਅਤੇ 5461 ਹਾਈਵੇ 6 ਨਾਰਥ ਗੁਆਲਫ ਵਿਖੇ ਸਥਿਤ ਹੈਗਾ ਟੌਪ ਚੋਇਸ ਇਲੈਕਟ੍ਰੋਨਿਕਸ ਵਧੀਆ ਅਪਲਾਈਸਿਸ ਬਾਏ ਕਰਨਾ ਚਾਹੁੰਦੇ ਹੋ ਟੈਲੀਵਿਜ਼ਨ ਸੈਟਸ ਲੇਟੈਸਟ ਟੈਕਨੋਲੋਜੀ ਦੇ ਉਹਨਾਂ ਦੇ ਪਾਸ ਅਵੇਲੇਬਲ ਨੇ ਵਿਦ ਵਾਰੰਟੀ ਆਫ ਕੋਰਸ ਨੰਬਰ ਟੂ ਕਾਲ 9057990045 ਟੌਪ ਚੋਇਸ ਇਲੈਕਟ੍ਰੋਨਿਕਸ
7: ਸ਼ਾਹ ਟਰਾਂਸਪੋਰਟ ਹਾਇਰ ਕਰਿਆ ਜੀ ਡਰਾਈਵਰ ਇਮੀਡੀਏਟਲੀ ਉਹਨਾਂ ਨੂੰ ਚਾਹੀਦੇ ਨੇ ਸ਼ਾਹ ਟਰਾਂਸਪੋਰਟ ਨੂੰ ਓਨਰ ਓਪਰੇਟਰ ਟੀਮ ਕੰਪਨੀ ਡਰਾਈਵਰ ਟੀਮ ਕੰਪਨੀ ਡਰਾਈਵਰ ਸੋਲੋ ਲਗਾਤਾਰ ਪੱਕਾ ਰਨ ਲਰੈਡੋ ਟੈਕਸਿਸ ਦਾ ਸਟੱਡੀ ਮਾਈਲਸ ਰਿਲਾਇਬਲ ਵਰਕ ਲਈ ਸ਼ਾਹ ਟਰਾਂਸਪੋਰਟ 416-983-90 9 4169038390 ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਨੂੰ ਕਾਲ ਕਰ ਲੈਣਾ ਟ੍ਰੈਫਿਕ ਦੀ ਉਲੰਘਣਾ ਹੋਣ ਦੀ ਸੂਰਤ ਵਿਚ ਆਪ ਜੀ ਨੂੰ ਕੋਈ ਟਿਕਟ ਮਿਲ ਗਈ ਹੈ ਪ੍ਰੋਪਰ ਪੈਰਵਾਈ ਕਰਾਉਣ ਵਾਸਤੇ ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ 416-716-3464 ਮਾਲਟਨ ਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਰੰਗਲਾ ਪੰਜਾਬ ਦੇ ਪ੍ਰਾਊਡ ਸਪਾਂਸਰ ਰੈਡ ਰੋਲਸ ਦੀਆਂ ਘੜੀਆਂ ਦਾ ਖਜ਼ਾਨਾ ਕਹਿ ਕੇ ਅੰਗੇਜਮੈਂਟ ਰਿੰਗ ਤਿਆਰ ਕਰਾਉਣੀ ਹੈ ਅਸ਼ੋਕ ਜਿਲ 7198 ਏਅਰਪੋਰਟ ਰੋਡ ਨੰਬਰ 905-671-4290 ਆਪਣੇ ਵਾਸਤੇ ਆਪਣੇ ਪਰਿਵਾਰ ਵਾਸਤੇ ਕਿਸੇ ਜੀ ਵਾਸਤੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ ਤਾਂ ਐਨਆਰਆਈ ਮੈਰਿਜ ਬਿਊਰੋ 647-888-6000 ਕੈਲੇਡਨ ਪੇਵਿੰਗ ਉਹ ਨਾਮ ਹੈ ਜੋ ਰੈਜੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਡਰਾਈਵੇ ਪਾਰਕਿੰਗ ਲਾਟ ਟਰੱਕ ਟਰਮੀਨਲ ਸਰਵਿਸ ਸਟੇਸ਼ਨ ਤੁਸੀਂ ਪੇਵਿੰਗ ਦੀਆਂ ਸੇਵਾਵਾਂ ਲੈਣੀਆਂ ਨੇ ਫਾਰਮ ਜਿਹੜੇ ਨੇ ਉਹ ਵੀ ਨੋਟ ਕਰਨਗੇ ਫਾਰਮ ਡਰਾਈਵੇ ਪੇਵਿੰਗ ਕਰਾਉਣਾ ਹੈ ਤਾਂ ਕੈਲੇਡਨ ਪੇਵਿੰਗ ਬੈਸਟ ਰੇਟ ਐਸਟੀਮੇਟ ਫਰੀ ਜਸਬਾਲ ਜਿਹਨੂੰ ਕਾਲ ਕਰਨਾ 416-818-9900
5: ਗੱਲ ਕਰਦੇ ਐਨੀ ਟਾਈਮ ਹੋਮ ਰੈਨੋਵੇਸ਼ਨ ਦੀ ਲੰਬੇ ਸਮੇਂ ਤੋਂ ਕਮੀ ਦੇ ਵਿਚ ਬਹੁਤ ਹੀ ਪਰਖਿਆ ਹੋਇਆ ਨਾਮ ਹੈਗਾ ਕਿਸੇ ਪ੍ਰਕਾਰ ਦੀ ਰੈਨੋਵੇਸ਼ਨ ਦਾ ਕੰਮ ਕਰਾਉਣਾ ਚਾਹੁੰਦੇ ਹੋ ਏ ਟੂ ਜ਼ੀ ਰੈਨੋਵੇਸ਼ਨ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਤੁਹਾਡੇ ਲਈ ਕੰਪਲੀਟ ਕਰਦੇ ਨੇ ਕਾਂਕਰੀਟ ਦਾ ਕੋਈ ਵੀ ਕੰਮ ਤੁਹਾਡੇ ਲਈ ਕਰਦੇ ਨੇ ਜੀ ਕਾਲ ਕਰੋ ਕਮਰਜੀਤ ਸਿੰਘ ਮੁੱਟੀ ਨੂੰ 6472711735
7: ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਤੇ ਲੈ ਚੱਲਦੇ ਆ 499 ਰੇਲਾਸਨ ਤੇ ਮਿਕਲੋਗਲਨ ਦਾ ਏਰੀਆ ਲਾਲੀ ਸਵੀਟਸ 499 ਰੇਲਾਸਨ ਮਿਕਲੋਗਲਨ ਬੈਠ ਕੇ ਖਾਣਾ ਖਾਣਾ ਟੇਕ ਆਊਟ ਕੇਟਿੰਗ ਭਾਜੀ ਤਿਆਰ ਕਰਾਉਣੀ ਹੈ ਟਿਫਨ ਲਗਾਉਣਾ ਜੀ ਟੀ ਏ ਦੇ ਵਿਚ ਲਾਈਵ ਲੋਕੇਸ਼ਨ ਲਈ 905-450-6464 ਵੈਲਡਿੰਗ ਸਬੰਧੀ ਕਿਸੇ ਤਰ੍ਹਾਂ ਦੀਆਂ ਸੇਵਾਵਾਂ ਲਈ ਮਠਾਰੂ ਵੈਲਡਿੰਗ ਸਰਵਿਸ 98 ਜੁਟ ਨੰਬਰ 1 ਰਦਰਫੋਰਡ ਤੇ ਵਾਕਿਆ ਨੇ ਮਠਾਰੂ ਵੈਲਡਿੰਗ ਸਨੀ ਮਠਾਰੂ ਜੀ ਨੂੰ ਤੁਸੀਂ ਕਾਲ ਕਰ ਲੈਣਾ 647-460-6355 ਘਰ ਦੀ ਕਿਚਨ ਸ਼ਾਨਦਾਰ ਹੋਵੇ ਤਾਂ ਹਰ ਕੋਈ ਪੁੱਛਦਾ ਕਿੱਥੋਂ ਬਣਾਈ ਮੇਪਲ ਵਨ ਕਿਚਨ ਐਂਡ ਬਾਥ ਇੰਕ ਪਿਛਲੇ 20-22 ਵਰ੍ਹਿਆਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਸਰਵਿਸ ਪ੍ਰੋਵਾਈਡ ਕਰ ਰਿਹਾ ਨਾਮ ਗੂਗਲ ਤੇ 5 ਸਟਾਰ ਰੇਟਿੰਗ ਕੰਪਨੀ ਹੈ ਘਰ ਦੀ ਕਿਚਨ ਜਾਂ ਆਫਿਸ ਦਾ ਕੋਈ ਫਰਨੀਚਰ ਤਿਆਰ ਕਰਾਉਣਾ ਹੈ ਕੁਆਲਿਟੀ ਵਰਕ ਲਈ 173 ਐਡਵਾਂਸ ਬੁਲੇਵਾਰਡ ਜੂਨ 34 ਬਰੈਂਪਟਨ ਚ 905-458-0075-9054-58-0075 ਤੇ ਪੇਂਟ ਕਰਾਉਣਾ ਘਰ ਨੂੰ ਜਾਂ ਵਪਾਰਕ ਅਦਾਰਿਆਂ ਨੂੰ ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟਿੰਗ ਲਈ ਬੇਸਮੈਂਟ ਆਫਿਸ ਪੇਂਟਿੰਗ ਲਈ ਸਪਰੇਅ ਪੇਂਟਿੰਗ ਕ੍ਰੀਏਟਿਵ ਪੇਂਟਿੰਗ ਲਈ ਗਿੱਲ ਹਾਊਸ ਪੇਂਟਿੰਗ ਦੇ 30 ਸਾਲ ਦੇ ਐਕਸਪੀਰੀਅੰਸ ਦਾ ਲਾਹਾ ਲੈ ਸਕਦੇ ਹੋ ਸਟੱਕੋ ਰਿਮੂਵ ਕਰਕੇ ਜਾਣਗੇ ਤਾਂ ਇੰਜ ਲੱਗੇਗਾ ਕਿ ਪਹਿਲਾਂ ਸਟੱਕੋ ਹੈ ਹੀ ਨਹੀਂ ਸੀ ਇੰਨੇ ਬਰੀਕੀ ਨਾਲ ਕੰਮ ਕਰਦੇ ਨੇ ਗਿੱਲ ਹਾਊਸ ਪੇਂਟਿੰਗ ਦੇ ਕਮਲ ਗਿੱਲ 647-8-53-59-60 ਤੇ ਬਈ ਕਾਲ ਕੀਤੀ ਜਾ ਸਕਦੀ
5: ਔਰ ਵਧੀਆ ਹਾਈ ਕੁਆਲਿਟੀ ਫਰਨੀਚਰ ਬਾਏ ਕਰਨਾ ਚਾਹੁੰਦੇ ਵਿਦ ਫਾਈਨਾਂਸਿੰਗ ਅਵੇਲੇਬਲ ਤੇ ਹਮੇਸ਼ਾ ਯਾਦ ਰੱਖੋ ਸਟੀਫਨਸ ਫਰਨੀਚਰ 2575 ਸਟੀਲਸ ਐਵਨਿਊ ਈਸਟ ਐਂਡ ਦੀ ਲੋਕੇਸ਼ਨ ਹੈਗੀ ਹੈ ਔਰ ਬ੍ਰੈਂਪਟਨ ਦੇ ਵਿੱਚ ਨੰਬਰ ਟੂ ਕਾਲ ਦੈਮ 905-790-0560 ਦੈਟ ਸਟੀਫਨਸ ਫਰਨੀਚਰ
7: ਹਾਈ ਪੁਆਇੰਟ ਜਿਹੜਾ ਹੈ ਤੁਸੀਂ ਜੀ ਟੀ ਏ ਫਲੋਰਿੰਗ ਤੇ ਆ ਸਕਦੇ ਹੋ ਜਿੱਥੇ ਹਾਈ ਐਂਡ ਦਾ ਹਾਰਡਵੁੱਡ ਲੈਮੀਨੇਟ ਫਲੋਰਿੰਗ ਪੋਰਸਲਿਨ ਟਾਇਲ ਸੈਰਾਮਿਕ ਟਾਇਲ ਵਾਸ਼ਰੂਮ ਵੈਂਟੀਜ ਏਅਰ ਵੈਂਟ ਕਸਟਮ ਡਿਜ਼ਾਇਨ ਡੋਰ ਸਪੈਸ਼ਲ ਡਿਜ਼ਾਇਨ ਮੋਲਡਿੰਗ ਵੁੱਡ ਔਰ ਐਮ ਡੀ ਐਫ ਦੀ ਵੱਖ ਵੱਖ ਲੋਕੇਸ਼ਨਾਂ ਦੇ ਨਾਲ 4190 ਸਟੀਲਜ਼ ਐਵਨਿਊ ਜਿਹੜਾ ਹੈ ਵੈਸਟ ਵੁੱਡਬ੍ਰਿਜ ਦੇ ਵਿਚ 46 ਪਾਈਨ ਲੈਂਡ ਐਵਨਿਊ ਸਟੋਨੀ ਕ੍ਰੀਕ ਦੇ ਵਿਚ 2619 ਕਾਉਂਟੀ ਰੋਡ 42 ਵਿੰਡਜ਼ਰ ਦੇ ਵਿਚ ਤੇ ਆਟਵਾ ਦੇ ਵਿਚ ਵੀ ਸ਼ਾਨਦਾਰ ਬ੍ਰਾਂਚ ਤੇ ਬ੍ਰੈਂਪਟਨ ਦੇ ਵਿਚ ਤਿਆਰੀਆਂ ਖਿੱਚ ਰਹੇ ਨੇ ਜੀ ਟੀ ਏ ਫਲੋਰਿੰਗ ਨਾਭਰਾ 905-605-6005 ਤੇ ਕਾਲ ਕਰ ਸਕਦੇ ਹੋ ਮਿੰਟੂ ਗੁਰਸਰੀਆ ਜੀ ਸਟੈਂਡ ਬਾਏ ਨੇ ਤੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਸਾਡੇ ਸ਼ਹਿਰ ਦੇ ਨਾਮੀ ਗ੍ਰਾਮੀ ਬਿਜਨਸਮੈਨਾਂ ਦੇ ਵਿਚ ਹਾਈ ਪੁਆਇੰਟ ਫਰਨੀਚਰ 7550 ਕਿੰਬਰ ਸਟਰੀਟ ਤੇ ਵਾਕਿਆ ਨੇ ਫਾਈਨੈਂਸਿੰਗ ਆਨ ਦੀ ਸਪੋਟ ਮਾਨਵ ਜੀ ਕਹਿੰਦੇ ਨੇ ਕਿ ਆਓ ਤੁਹਾਨੂੰ ਨਿਰਾਸ਼ ਨਹੀਂ ਕਰਾਂਗੇ ਵਧੀਆ ਕੁਆਲਿਟੀ ਦਾ ਫਰਨੀਚਰ ਵਾਜਬ ਰੇਟ ਤੇ ਦੇ ਕੇ ਤੋਰਾਂਗੇ 647-382-5500 ਦੇ ਕਾਲ ਕੀਤੀ ਜਾ ਸਕਦੀ ਹੈ
5: ਜੀ ਔਰ ਸਮੋਸਾ ਐਂਡ ਸਵੀਟ ਫੈਕਟਰੀ ਬੈਸਟ ਕੁਆਲਿਟੀ ਸਮੋਸਾ ਦੇ ਸਨੈਕਸ ਅਵੇਲੇਬਲ ਨੇ ਹੌਟ ਅਤੇ ਕੋਲਡ ਡਰਿੰਕਸ ਅਵੇਲੇਬਲ ਨੇ ਮੈਨਿਊ ਬਹੁਤ ਹੀ ਵੈਸਟ ਹੈ ਤੁਹਾਡੇ ਲਈ ਘਰ ਆ ਕੇ ਕੇਟਰਿੰਗ ਦੀ ਸਰਵਿਸਿਜ਼ ਵੀ ਅਵੇਲੇਬਲ ਕਰਾਉਂਦੇ ਨੇ ਔਰ ਨੰਬਰ ਟੂ ਕਾਲ ਦੈਮ 416-213-1165 ਦੈਟ ਸਮੋਸਾ ਐਂਡ ਸਵੀਟ ਫੈਕਟਰੀ
7: ਤੇ ਹੁਣ ਚੱਲਦੇ ਆ ਪੰਜਾਬ ਸਾਡੇ ਨਾਲ ਜੁੜ ਜਾਣਗੇ ਮਿੰਟੂ ਗੁਰੂਸਰੀਆ ਜੀ ਕਰਾਂਗੇ ਉਨ੍ਹਾਂ ਨਾਲ ਗੱਲਬਾਤ ਤੁਸੀਂ ਗੱਲਬਾਤ ਦੇ ਵਿਚ ਸ਼ਾਮਲ ਹੋਣਾ ਬਰਾਏ ਕਰਮ ਬਰਾਏ ਮਿਹਰਬਾਨੀ ਜਿਵੇਂ ਕੀਦਾ ਸਾਹਿਬ ਵੀ ਬੇਨਤੀ ਕਰਕੇ ਗਏ ਨੇ ਕਿ ਜ਼ਰੂਰ ਯਾਰ ਇਹ ਕਮੀ ਹੈ ਸਾਡੇ ਸਰੋਤਿਆਂ ਦੇ ਵਿਚ ਸਾਡੇ ਲਿਸਨਰ ਦੇ ਵਿਚ ਕਿ ਅਸੀਂ ਸ਼ੇਅਰ ਨਹੀਂ ਕਰਦੇ ਗਾ ਸਬਸਕ੍ਰਾਈਬ ਨਹੀਂ ਕਰਦੇ ਯੂਟਿਊਬ ਫੇਸਬੁੱਕ ਤੇ ਖਿੱਚ ਦਿਓ ਕੰਮ ਨੂੰ ਫਿਰ ਕੀਦਾ ਸਾਹਿਬ ਨੂੰ ਦਸੀਏ ਕਿ ਤੁਹਾਨੂੰ ਸੁਣ ਕੇ ਸਾਡੇ ਚਾਹੁਣ ਵਾਲੇ ਨੇ ਕਿੰਨਿਆਂ ਕੁ ਨੇ ਸਬਸਕ੍ਰਾਈਬ ਕੀਤਾ ਤੇ ਗਾਂ ਸ਼ੇਅਰ ਕੀਤਾ ਦੱਬ ਕੇ ਸ਼ੇਅਰ ਕਰ ਦਿਆ ਕਰੋ ਯਾਰ ਧੰਨਵਾਦੀ ਹੋਵਾਂਗੇ ਤੁਹਾਡਾ ਕੋਈ ਪੈਸਾ ਨਹੀਂ ਲੱਗਣਾ ਤੇ ਸਾਡੀ ਬੱਲੇ ਬੱਲੇ ਹੋ ਜਾਣੀ ਹੁਣ ਤੁਸੀਂ ਬੱਲੇ ਬੱਲੇ ਤਾਂ ਵੈਸੇ ਬਥੇਰੀ ਕਰਵਾਈ ਹੈ ਪਰ ਇਹ ਵੀ ਖਿੱਚ ਦਿਆ ਕਰੋ ਕੰਮ ਇਧਰੋਂ ਆਪਾਂ ਕੰਮ ਇਧਰੋਂ ਸਾਡੀ ਆਪਣੀ ਟੀਮ ਦੀ ਕਮਜ਼ੋਰੀ ਹੈ ਇਹ ਨੋਟ ਕੀਤਾ ਜਾਵੇ ਨੰਬਰ ਹੈ ਸਟੂਡੀਓ ਦਾ 905-813-1320 905-813-1320 ਤੇ ਹੁਣ ਕਰਾਂਗੇ ਗੱਲਬਾਤ ਮਿੰਟੂ ਗੁਰੂਸਰੀਆ ਨਾਲ
8: ਕੈਨੇਡਾ ਤੋਂ ਪੰਜਾਬ ਦੇ ਤਾਂ ਵਿਚਾਰ ਚਰਚਾ ਹੋਵੇਗੀ ਸਾਡੇ ਤੇ ਮਿੰਟੂ ਗੁਰਸਰੀਏ ਦੇ ਵਿਚਕਾਰ ਲਓ ਜੀ ਸੁਣੋ ਫਿਰ ਠਾਸੋਟਾ ਮਿੰਟੂ ਗੁਰਸਰੀਏ ਦਾ
7: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੂ ਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ ਪ੍ਰੋਗਰਾਮ ਦੇ ਵਿਚ ਜਿੱਥੇ ਆਪ ਸਭ ਦਾ ਧੰਨਵਾਦ ਹੈ ਉਥੇ ਸਾਡੀ ਬੇਨਤੀ ਨੂੰ ਮੰਨ ਕੇ ਕੁਝ ਇੱਕ ਵੀਰਾਂ ਨੇ ਸਾਨੂੰ ਵੱਖ ਵੱਖ ਲੋਕੇਸ਼ਨ ਦਿੱਤੇ ਜਿੱਥੇ ਕ੍ਰਿਸਟਲ ਕਲੀਅਰ ਸੁਣਦਾ ਉਹਦੀਆਂ ਵੀਡੀਓਜ਼ ਵੀ ਬਣਾ ਕੇ ਭੇਜੀਆਂ ਨੇ ਧੰਨਵਾਦ ਸੇਫ ਆਪਣੇ ਆਪ ਨੂੰ ਜਦੋਂ ਤੁਸੀਂ ਕਿਸੇ ਇੰਟਰਸੈਕਸ਼ਨ ਤੇ ਦੂਰ ਦਰੇਡੇ ਸੁਣੋ ਤੇ ਸਾਨੂੰ ਜ਼ਰੂਰ ਭੇਜੋ ਅਸੀਂ ਤਾਂ ਇਹ ਦਿਲ ਤੋਂ ਧੰਨਵਾਦੀ ਹੋਵਾਂਗੇ ਤੇ ਲਓ ਹੁਣ ਮਿੰਟੂ ਜੀ ਸਾਡੇ ਨਾਲ ਹਾਜ਼ਰ ਨੇ ਕਰਾਂਗੇ ਉਹਨਾਂ ਨਾਲ ਗੱਲਬਾਤ ਸਟੂਡੀਓ ਦਾ ਨੰਬਰ ਹੈ 905-813-1320-905-813-1320 ਤੇ ਕਰਦਿਆਂ ਆਪਣੇ ਮਿੰਟੂ ਜੀ ਨਾਲ ਗੱਲਬਾਤ ਤੇ ਪ੍ਰੋਗਰਾਮ ਦੇ ਵਿਚ ਤੁਸੀਂ ਵੀ ਉਹਨਾਂ ਨਾਲ ਗੱਲ ਕਰਨੀ ਹੋਵੇ ਨੰਬਰ ਰਹੇਗਾ 905-813-1320 ਮੇਰੇ ਜੀ ਵੈਲਕਮ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
9: ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ
7: ਕੀ ਹਾਲ ਚਾਲ ਠੀਕ ਠਾਕ ਹੋ
9: ਬਹੁਤ ਵਧੀਆ ਜੀ ਚੜ੍ਹਦੀ ਕਲਾ
7: ਲੱਖੇ ਸਿਧਾਣੇ ਬਾਰੇ ਆਇਆ ਸੀ ਫੋਨ ਭਾਈ ਪ੍ਰੀਤ ਸਿੱਧੂ ਹੁਣਾਂ ਦਾ ਵੀ ਨਾਲੇ ਤੇ ਉਹਨਾਂ ਨੇ ਪ੍ਰੋਗਰਾਮ ਦੇ ਬਾਰੇ ਫੀਡਬੈਕ ਦਿੱਤੀ ਹੈ ਤੁਹਾਡੇ ਵੀ ਜਾਣੂ ਨੇ ਤਲਵੰਡੀ ਸਾਬੋ ਤੋਂ ਉਮੀਦਵਾਰ ਐਲਾਨਿਆ ਗਿਆ ਕੀ ਕਹਿਣਾ ਚਾਹੋਗੇ
9: ਦੇਖੋ ਲੱਖਾ ਸਿਧਾਣਾ ਵਾਰਸ ਪੰਜਾਬ ਦੇ ਵਿਚ ਆਫੀਸ਼ਲੀ ਆ ਗਿਆ ਸੀਗਾ ਪਿਛਲੇ ਕੁਝ ਸਮੇਂ ਤੋਂ ਲੱਖਾ ਸਿਧਾਣਾ ਨੇ ਇਲੈਕਸ਼ਨ ਲੜਨਾ ਸੀਗਾ ਉਹ ਸਾਫ਼ ਸੀਗਾ ਲੱਖਾ ਇਲੈਕਸ਼ਨ ਲਗਾਤਾਰ 12 ਤੋਂ ਲੜੀ ਜਾ ਰਿਹਾ ਹਰੀ ਜਾ ਰਿਹਾ ਨਾਲ ਲੜੀ ਜਾ ਰਿਹਾ ਹਰ ਵਾਰ ਲੜਦਾ ਹਰ ਵਾਰ ਹਰਦਾ ਹਰ ਵਾਰ ਲੜਦਾ ਉਹ ਇਲੈਕਸ਼ਨ ਮਤਲਬ ਕਿ ਲੜਨ ਤੋਂ ਰਹਿ ਨਹੀਂ ਸਕਦਾ। ਜਦੋਂ ਪਿਛਲੀ ਵਾਰੀ ਲੋਕ ਸਭਾ ਦਾ ਇਲੈਕਸ਼ਨ ਲੜਿਆ ਲਖੇ ਨੇ, ਤਦ ਹੀ ਉਸਨੇ ਤੈਅ ਕਰ ਲਿਆ ਸੀਗਾ ਕਿ ਉਸਨੇ ਵਿਧਾਨ ਸਭਾ ਦਾ ਇਲੈਕਸ਼ਨ ਵੀ ਲੜਨਾ। ਇਸ ਕਰਕੇ ਅਕਾਲੀ ਦਲ ਵਾਰਸ ਪੰਜਾਬ ਦੇ ਉਸਨੇ ਜੁਆਇਨ ਕਰ ਲਈ। ਹੁਣ ਦੇਖੋ ਉਥੇ ਕਿਉਂਕਿ ਮੌੜ ਦੇ ਵਿਚ ਪਿਛਲਾ ਇਲੈਕਸ਼ਨ ਜਿਹੜਾ ਲਖੇ ਨੇ ਲੜਿਆ ਸੀ ਬੜਾ ਸ਼ਾਨਦਾਰ ਲੜਿਆ ਸੀਗਾ 22 ਵਾਲਾ, ਉਹਦੇ ਵਿਚ ਲੱਖਾ ਸਿਧਾਣਾ ਜਿਹੜਾ ਸੀਗਾ ਜੇ ਤੁਸੀਂ ਵੇਖੋਗੇ ਤਾਂ ਬੜੇ ਥੋੜੇ ਜੇ ਫਰਕ ਦੇ ਨਾਲ ਹਾਰ ਗਿਆ ਸੀਗਾ। ਇਹ ਬਹੁਤ ਮਤਲਬ ਕਿ ਇਹਨਾਂ ਦਾ ਜੇ ਤੁਸੀਂ ਵੇਖੋਗੇ ਨਾ ਮੁਕਾਬਲਾ ਵਧੀਆ ਸੀਗਾ, ਕੋਈ ਇਹ ਵਨ ਸਾਈਡਡ ਮੁਕਾਬਲਾ ਨਹੀਂ ਸੀਗਾ। ਜੇ ਮੈਂ ਉੱਥੇ ਦੇ ਤੁਹਾਨੂੰ ਅੰਕੜੇ ਵੀ ਕੱਢ ਕੇ ਦੇ ਦੇਵਾਂ ਤਾਂ ਉਸ ਵੇਲੇ ਕੀ ਸੀਗਾ ਕਿ ਜੇ ਜਗਮੀਤ ਸਿੰਘ ਬਰਾੜ ਦੀ ਗੱਲ ਕਰੀਏ 23,000 ਵੋਟ ਸੀ ਉਹਨੂੰ, ਲੱਖੇ ਸਿਧਾਣੇ ਨੂੰ ਉੱਥੇ 28,000 ਵੋਟ ਸੀ। ਬੇਸ਼ੱਕ ਮਤਲਬ ਕਿ ਇੱਕ ਲਹਿਰ ਸੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਤੇ ਇਹਨਾਂ ਤੋਂ ਸ਼ਾਇਦ ਦੁੱਗਣੀ ਵੋਟ ਲੈ ਗਿਆ ਸੀਗਾ, ਪਰ ਜਿਹੜੀ ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੈਂਡੀਡੇਟ ਸਨ ਉੱਥੇ, ਸ਼ਾਇਦ ਮਨੋਜ ਬਾਲਾ ਬਾਂਸਲ, ਠੀਕ ਹੈ ਜੀ, ਤਾਂ ਉਹ ਦੋਵੇਂ ਹੀ ਕੈਂਡੀਡੇਟ ਪਿੱਛੇ ਰਹਿ ਗਏ ਸੀਗੇ ਲੱਖੇ ਤੋਂ। ਈਵਨ ਦੋ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਸੀ ਦਿਆਲ ਸੋਢੀ ਉਹ ਵੀ ਇਹਦੇ ਤੋਂ ਪਿੱਛੇ ਸੀ। ਯਾਨੀ ਭਾਜਪਾ ਅਕਾਲੀ ਦਲ ਤੇ ਕਾਂਗਰਸ ਤਿੰਨਾਂ ਤੋਂ ਹੀ ਜ਼ਿਆਦਾ ਵੋਟ ਸੀਗੀ ਲੱਖੇ ਸਿਧਾਣੇ ਦੀ ਮੌੜ ਤੋਂ, ਕਿਉਂਕਿ ਉੱਥੇ ਜੇਤੂ ਤਾਂ ਹੋਇਆ ਸੀਗਾ ਨਾ ਸੁਖਬੀਰ ਸਿੰਘ ਮਾਈਸਰਖਾਨਾ। ਤੇ ਵਿਧਾਨ ਸਭਾ ਦੀ ਜੇ ਗੱਲ ਕਰੀਏ ਤਾਂ ਹੁਣ ਇੱਥੇ ਮੌੜ ਦੇ ਵਿੱਚ ਦੁਬਾਰਾ ਇਹਨਾਂ ਨੇ ਲੱਖੇ ਸਿਧਾਣੇ ਦੀ ਟੀਮ ਨੇ ਕੰਮ ਕੀਤਾ ਸੀਗਾ, ਪਰ ਐਨ ਮੌਕੇ ਤੇ ਕੀ ਆ ਕਿ ਜਿਹੜਾ ਦੀਪ ਸਿੱਧੂ ਦਾ ਭਰਾ ਆ ਮਨਦੀਪ, ਉਹ ਵੀ ਚਾਹਵਾਨ ਆ ਕਿ ਮੈਂ ਵੀ ਕਿਤੇ ਪਾ ਕੇ ਫਤੂਈ ਜੀ ਜਾਵਾਂ ਵਿਧਾਨ ਸਭਾ ਚ, ਉਸਨੇ ਉੱਥੇ ਆ ਕੇ ਦਾਅਵੇਦਾਰੀ ਠੋਕ ਦਿੱਤੀ। ਹੁਣ ਦੀਪ ਸਿੱਧੂ ਇਹ ਜਿਹੜੀ ਜਥੇਬੰਦੀ ਸੀ ਵਾਰਸ ਪੰਜਾਬ ਦੇ, ਉਹਦਾ ਮਤਲਬ ਕਿ ਕਹਿ ਲਓ ਕਿ ਜਨਮਦਾਤਾ, ਤਾਂ ਉਹਦਾ ਭਰਾ ਜਿਹੜਾ ਉਹ ਗਾਏ ਬਗਾਏ ਤੁਸੀਂ ਵੇਖੋਗੇ ਤੇ ਉਹਦੀ ਸਿਆਸੀ ਆਕਾਂਖਿਆ ਸਿਆਸੀ ਇੱਛਾ ਜਿਹੜੀ ਆ ਉਹ ਜ਼ਾਹਰ ਹੁੰਦੀ ਰਹਿੰਦੀ ਗੱਲਾਂ ਬਾਤਾਂ, ਤਾਂ ਉਹਨੂੰ ਮੌੜ ਤੋਂ ਕਰਤਾ ਉਹਨਾਂ ਨੇ ਵੀ ਜਾਓ ਤੁਸੀਂ ਮੌੜ ਤੋਂ ਲੜੋ। ਹੁਣ ਲੱਖਾ ਸਿਧਾਣਾ ਦੇ ਕੋਲ ਬਚ ਗਈ, ਲੱਖਾ ਸਿਧਾਣਾ ਦਾ ਪਿੰਡ ਪੈਂਦਾ ਸਰ ਸਿਧਾਣਾ ਜਿਹੜਾ ਰਾਮਪੁਰਾ ਫੂਲ ਚ, ਰਾਮਪੁਰਾ ਫੂਲ ਤੋਂ ਬਿਲਕੁਲ 5-7 ਕਿਲੋਮੀਟਰ ਮਸੀਂ ਮੈਨੂੰ ਲੱਗਦਾ ਕਿ ਲੱਖੇ ਦਾ ਘਰ ਹੋਣਾ, ਮੈਂ ਗਿਆ ਹੋਇਆ ਉਹ ਸਾਰੇ ਪਿੰਡ ਮੈਂ ਦੇਖੇ ਆ, ਸਿਧਾਣਾ ਭਗਤਾ ਮਲੂਕਾ ਇਹ ਸਾਰੇ ਵੱਡੇ ਪਿੰਡ ਨੇ ਇਧਰਲੀ ਸਾਈਡ ਤੇ, ਜੇ ਤੁਸੀਂ ਦੇਖੋਗੇ ਬਹੁਤ ਵੱਡੇ ਪਿੰਡ ਨੇ ਰਾਮਪੁਰਾ ਫੂਲ ਦੇ ਨੇੜੇ ਨੇੜੇ ਮਹਿਰਾਜ ਤੋਂ ਲੈ ਕੇ ਬਹੁਤ ਵੱਡੇ ਪਿੰਡ ਆ। ਹੁਣ ਉੱਥੇ ਰਾਮਪੁਰਾ ਫੂਲ ਲੱਖਾ ਸਿਧਾਣਾ ਨਹੀਂ ਲੜ ਰਿਹਾ, ਕਿਉਂ ਨਹੀਂ ਲੜ ਰਿਹਾ ਇਹਦਾ ਜਵਾਬ ਤੇ ਲੱਖਾ ਹੀ ਦੇ ਸਕਦਾ, ਪਰ ਮੌੜ ਜਿਹੜਾ ਉਹ ਰਾਮਪੁਰਾ ਫੂਲ ਤੋਂ ਜੇ ਤੁਸੀਂ ਦੇਖੋਗੇ ਥੋੜੀ ਦੂਰ ਹੀ ਆ, ਪਰਾ 20-25 ਕਿਲੋਮੀਟਰ ਹੋਣਾ, ਇਹਨੇ ਮੌੜ ਤੋਂ ਲੜਿਆ। ਹੁਣ ਰਾਮਪੁਰਾ ਫੂਲ ਤੋਂ ਤੇ ਮੌੜ ਤੋਂ ਦੋਨਾਂ ਥਾਵਾਂ ਤੋਂ ਲੱਖਾ ਸਿਧਾਣਾ ਨਹੀਂ ਲੜ ਕੇ ਲੜ ਰਿਹਾ ਤਲਵੰਡੀ ਸਾਬੋ ਤੋਂ। ਤਲਵੰਡੀ ਸਾਬੋ ਜਿਹੜੀ ਵਿਧਾਨ ਸਭਾ ਸੀਟ ਆ ਇਹਦੇ ਤੇ ਬਲਜਿੰਦਰ ਕੌਰ ਲਗਾਤਾਰ ਜੇਤੂ ਨੇ, ਉਹ 17 ਚ ਵੀ ਜਿੱਤੇ 22 ਚ ਵੀ ਜਿੱਤੇ। 22 ਦਾ ਜੇ ਸਿਨਾਰੀਓ ਦੇਖੋਗੇ ਤਾਂ ਉਹਨਾਂ ਨੇ ਮਤਲਬ ਕਿ ਉਹਨਾਂ ਚੰਦ ਵਿਧਾਇਕਾਂ ਦੇ ਵਿੱਚ ਆਪਣਾ ਨਾਮ ਦਰਜ ਕੀਤਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਵੀ ਜਿੱਤ ਦਰਜ ਕੀਤੀ ਬਾਅਦ ਚ ਵੀ ਜਿੱਤ ਦਰਜ ਕੀਤੀ। ਮੇਰੇ ਖਿਆਲ ਦੇ ਨਾਲ ਉਹ ਲੈ ਗਏ ਸਨ 48,753 ਵੋਟ, ਜਿਹੜੀ ਕਿ ਜੀਤ ਮਹਿੰਦਰ ਸਿੱਧੂ ਤੋਂ ਲਗਭਗ ਜੇ ਆਪਾਂ ਅੰਦਾਜ਼ਾ ਲਾਈਏ ਤੇ 15-15,500 ਵੋਟ ਵੱਧ ਸੀ, 15,000-15,500 ਦਾ ਮਾਰਜਨ ਲਾ ਲਓ। ਖੁਸ਼ਬਾਜ ਜਟਾਣਾ ਜਿਹੜਾ ਸੀਗਾ ਕਾਂਗਰਸ ਦਾ ਉਹ ਤੀਸਰੇ ਨੰਬਰ ਤੇ ਸੀ 26,000 ਵੋਟ ਲੈ ਕੇ। ਅਕਾਲੀ ਦਲ ਵੱਲੋਂ ਲੜ ਰਹੇ ਸਨ ਜੀਤ ਮਹਿੰਦਰ ਸਿੱਧੂ, ਹਰਮਿੰਦਰ ਜੱਸੀ ਲੜ ਰਹੇ ਸਨ ਇੰਡੀਪੈਂਡੈਂਟ, ਤੇ ਭਾਰਤੀ ਜਨਤਾ ਪਾਰਟੀ ਵੱਲੋਂ ਸੀਗੇ ਰਵੀ ਪ੍ਰੀਤ ਸਿੱਧੂ, ਇਹ 5ਵੇਂ ਨੰਬਰ ਤੇ ਸੀ। ਯਾਨੀ ਟਾਪ ਦੇ 5 ਇਹ ਸੀਗੇ ਜਿਨ੍ਹਾਂ ਨੇ ਵੋਟਾਂ ਲਈਆਂ। ਤਾਂ ਹੁਣ ਦੇਖਣਾ ਹੋਏਗਾ ਕਿ ਕਿਉਂਕਿ ਲੱਖਾ ਸਿਧਾਣਾ, ਖੁਸ਼ਬਾਜ ਜਟਾਣਾ, ਜੀਤ ਮਹਿੰਦਰ ਸਿੱਧੂ ਇਹ ਸਾਰੇ ਇੱਥੇ ਮਤਲਬ ਕਿ ਥੰਮ ਨੇ। ਖੁਸ਼ਬਾਜ ਜਟਾਣਾ ਸੰਸਾਰ ਤੋਂ ਚਲਾ ਗਿਆ, ਪਰ ਜੇਕਰ ਉਹਦੀ ਵਾਈਫ ਨੂੰ ਟਿਕਟ ਮਿਲ ਜਾਂਦੀ ਹੈ, ਹਾਲਾਂਕਿ ਹੁਣ ਜੀਤ ਮਹਿੰਦਰ ਸਿੱਧੂ ਜਿਹੜੇ ਵਾਪਸ ਕਾਂਗਰਸ ਚ ਆ ਗਏ ਆ ਉਹ ਇਧਰੋਂ ਦਾਅਵੇਦਾਰੀ ਠੋਕ ਰਹੇ ਆ, ਪਰ ਜੇ ਖੁਸ਼ਬਾਜ ਜਟਾਣਾ ਦੀ ਪਤਨੀ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਤਾਂ ਉਹਨਾਂ ਦਾ ਵੀ ਗਰਾਊਂਡ ਬਹੁਤ ਸੋਲਿਡ ਹੈ, ਕਿਉਂਕਿ ਹਾਰਨ ਤੋਂ ਬਾਅਦ ਜੇ ਤੁਸੀਂ ਵੇਖੋਗੇ 17 ਦਾ ਇਲੈਕਸ਼ਨ ਵੀ ਖੁਸ਼ਬਾਜ ਜਟਾਣਾ ਹਾਰ ਗਿਆ ਸੀਗਾ, ਬਟ ਉਸਨੇ 17 ਤੋਂ ਬਾਅਦ ਉੱਥੇ ਚੰਗਾ ਕੰਮ ਕੀਤਾ ਕਿਉਂਕਿ ਸਰਕਾਰ ਆ ਗਈ ਸੀ, ਆਪਦਾ ਹੋਲਡ ਬਣਾ ਲਿਆ। ਤਾਂ ਖੁਸ਼ਬਾਜ ਜਟਾਣਾ ਦੀ ਫੈਮਿਲੀ ਨੂੰ ਮਿਲ ਜਾਂਦੀ ਹੈ ਟਿਕਟ, ਤੇ ਇਧਰੋਂ ਮਤਲਬ ਬਲਜਿੰਦਰ ਕੌਰ ਤਾਂ ਹੋਣਗੇ ਤਾਂ ਰਿਪੀਟਡ ਹੋਣਗੇ, ਲੱਖਾ ਸਿਧਾਣਾ ਆ ਜਾਏਗਾ। ਤਾਂ ਉਧਰੋਂ ਅਕਾਲੀ ਹੁਣ ਦੇਖੋ ਕਿਹਨੂੰ ਕੈਂਡੀਡੇਟ ਉਤਾਰਦੇ ਆ, ਮਤਲਬ ਕਿ ਬਹੁਤ ਵਧੀਆ ਵਧੀਆ ਫਾਈਟ ਬਣੇਗੀ ਇੱਥੇ, ਪਰ ਲੱਖੇ ਸਿਧਾਣੇ ਵਾਸਤੇ ਆਸਾਨ ਇੱਥੇ ਵੀ ਨਹੀਂ ਹੈਗਾ
7: ਜੀ। ਅੱਗੇ 905-813-132-0905-813-1300-20 ਸੋਸ਼ਲ ਵਰਕਰ ਜਿਹੜੇ ਨੇ ਉਹੀ ਅਗਾਹਾਂ ਲੀਡਰ ਬਣਦੇ ਨੇ। ਮੈਂ ਸ਼ੁਰੂ ਤੋਂ ਹੀ ਕਹਿੰਦਾ ਕਿ ਸੋਸ਼ਲ ਵਰਕਰ ਹੋਣਗੇ ਤਾਂ ਹੀ ਸਾਡੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਸੁਣੀਆਂ ਜਾਣਗੀਆਂ ਤੇ ਗਾਹ ਅਸੀਂ ਕਿਸੇ ਤੱਕ ਆਵਾਜ਼ ਪਹੁੰਚਾ ਸਕਾਂਗੇ। ਨਹੀਂ ਤਾਂ ਜਿਹੜੇ ਚੁਣੇ ਹੁੰਦੇ ਨੁਮਾਇੰਦੇ ਹੁੰਦੇ ਨੇ ਇਨ੍ਹਾਂ ਕੰਟਰੀਆਂ ਦੇ ਵਿਚ, ਤਾਂ ਅਸੀਂ ਚੁਣੇ ਹੋਏ ਨੁਮਾਇੰਦਿਆਂ ਨੂੰ ਜਾ ਕੇ ਉਨ੍ਹਾਂ ਦੇ ਆਫਿਸ ਦੇ ਵਿਚ ਮਿਲ ਸਕਦੇ ਆ, ਉਹ ਅਪਾਇੰਟਮੈਂਟ ਲੈ ਸਕਦੇ ਆ, ਉਨ੍ਹਾਂ ਨਾਲ ਗੱਲਾਂ ਬਾਤਾਂ ਕਰ ਸਕਦੇ ਆ, ਉਹ ਆਪਣਾ ਸਮਾਂ ਕੱਢਦੇ ਵੀ ਨੇ। ਪਰ ਜਦੋਂ ਉਥੇ ਚੁਣੇ ਜਾਂਦੇ ਨੇ MLAs ਤਾਂ ਬਹੁਤ ਘੱਟ ਲੋਕਾਂ ਨੂੰ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ। ਉਥੇ ਤਾਂ ਭਾਈ ਕਿਸੇ ਦਾ ਵਿਰੋਧ ਕਰਨਾ ਵੀ ਤੇ ਸਵਾਲ ਪੁੱਛਣਾ ਵੀ ਅੱਜ ਕੱਲ ਮੌਤ ਦਾ ਖੌਫ ਬਣਿਆ ਹੋਇਆ। ਖੈਰ 905-813-132-0905-813-1300-20 ਕੱਲਾ ਪੰਜਾਬ ਹੀ ਨਹੀਂ, ਬਾਹਰਲੇ ਸੂਬਿਆਂ ਦੇ ਵਿਚ ਵੀ ਖ਼ਬਰਾਂ ਜਿਹੜੀਆਂ ਨੇ ਕੋਈ ਸਹੀ ਨਹੀਂ ਆ ਰਹੀਆਂ ਕਿ ਤੁਸੀਂ ਉਥੇ, ਇਕ ਪਾਸੇ ਲੋਕਤੰਤਰ ਹੈ ਉਥੇ ਆਪਣੀ ਗੱਲ ਕਰਨ ਦਾ ਹੱਕ ਹੈ ਜੀ, ਦੂਜੇ ਪਾਸੇ ਤੁਸੀਂ ਕਿਸੇ ਨੂੰ ਕਾਲਾ ਝੰਡਾ ਦਿਖਾ ਦੋ ਤੇ ਤੁਹਾਨੂੰ ਛੱਲੀਆਂ ਜਿਵੇਂ ਕੁੱਟੀਆਂ ਇਵੇਂ ਕੁੱਟੀ ਜਾਂਦੀਆਂ, ਫਿਰ ਤੁਹਾਡੇ ਧਾਰਮਿਕ ਜਿਹੜੇ ਹਾਂਜੀ ਕਕਾਰ ਨੇ ਉਨ੍ਹਾਂ ਦੀ ਬੇਅਦਬੀ ਹੁੰਦੀ ਹੈ। ਜੇ ਤੁਸੀਂ ਕਿਸੇ ਮੰਤਰੀ ਸੰਤਰੀ ਨੂੰ ਵੈਸੇ ਹੀ ਕਹਿ ਦੋ ਭਾਈ ਨਸ਼ਿਆਂ ਦੇ ਬਾਰੇ ਕੀ ਵਿਚਾਰ ਨੇ ਤੇ ਤੁਹਾਨੂੰ ਇੰਨਾ ਜਲੀਲ ਕੀਤਾ ਜਾਂਦਾ ਕਿ ਤੁਹਾਨੂੰ ਜਾਣ ਤੋਂ ਕੂਚ ਕਰਨਾ ਪੈਂਦਾ, ਫਿਰ ਤੁਹਾਡਾ ਦਾਹ ਸੰਸਕਾਰ ਵੀ ਪਰਿਵਾਰ ਵਾਲੇ ਨਹੀਂ ਕਰ ਸਕਦੇ, ਤੇ ਤੁਹਾਡੇ ਬੱਚਿਆਂ ਨੂੰ ਬਾਅਦ ਵਿਚ ਲਾਲਚ ਦਿੱਤਾ ਜਾਂਦਾ ਕਿ ਇੱਕ ਨੂੰ ਜੋਬ ਦੇ ਦਿੱਤੀ ਜਾਵੇਗੀ, ਜੋਬ ਉਹਨੂੰ ਮਿਲਦੀ ਹੈ ਜਾਂ ਨਹੀਂ ਮਿਲਦੀ ਉਹ ਬਾਅਦ ਦੀ ਗੱਲ ਹੈ, ਪਰ ਕੁਝ ਸਮੇਂ ਵਾਸਤੇ ਠੰਡਾ ਤਾਂ ਕਰ ਲਿਆ ਜਾਂਦਾ ਨਾ, ਠੰਡੇ ਬਸਤੇ ਦੇ ਵਿਚ ਪਾ ਲਿਆ ਜਾਂਦਾ ਮਸਲੇ ਨੂੰ। 905-813-132-0905-813-1300-20 ਜਿਵੇਂ ਅਕੀਦਾ ਸਾਹਿਬ ਵੀ ਸ਼ਿਕਵਾ ਜਾ ਕਰਕੇ ਗਏ ਨੇ, ਅਸੀਂ ਸ਼ਿਕਵਾ ਤਾਂ ਨਹੀਂ, ਅਸੀਂ ਪਿਆਰ ਨਾਲ ਹੀ ਕਵਾਂਗੇ। ਯਾਰ ਸਾਡੇ ਸਟੇਸ਼ਨ ਤੇ ਇਸ ਚੀਜ਼ ਦੀ ਕਮੀ ਜ਼ਰੂਰ ਹੈ, ਕੋਈ ਦੋ ਰਾਵਾਂ ਨਹੀਂ ਕਿ ਤੁਸੀਂ ਸਾਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ 8 ਮਹੀਨਿਆਂ ਬਾਅਦ ਅਸੀਂ 30-20 AM ਤੇ ਘਰ ਵਾਪਸੀ ਕੀਤੀ। ਸਾਨੂੰ ਲੱਗਦਾ ਹੀ ਨਹੀਂ ਕਿ 8 ਮਹੀਨੇ ਅਸੀਂ ਗੈਰ ਰਹੇ ਹਾਂ। ਤੁਹਾਡੀਆਂ ਇੰਨੀਆਂ ਫੋਨ ਕਾਲਸ, ਇੰਨੇ ਮੈਸੇਜ, ਇੰਨੇ ਈਮੇਲਸ ਜਾਂ ਫੋਨ ਕਾਲਸ ਤੇ ਤੁਸੀਂ ਵਧਾਈਆਂ ਦਿੱਤੀਆਂ ਨੇ, ਪਰ ਇੱਕ ਜ਼ਰੂਰ ਕਿਤੇ ਕਮੀ ਰੜਕਦੀ ਹੈ ਕਿ ਅਸੀਂ ਇਸ ਯੂਟਿਊਬ ਫੇਸਬੁੱਕ ਤੇ ਸੁਣਦੇ ਤਾਂ ਹਾਂ, ਸਬਸਕ੍ਰਾਈਬ ਘੱਟ ਕਰਦੇ ਹਾਂ, ਗਾਂ ਸ਼ੇਅਰ ਘੱਟ ਕਰਦੇ ਹਾਂ, ਬੈਲ ਬਟਨ ਆਨ ਦਬਾਉਂਦੇ ਹਾਂ, ਇੱਥੇ ਜਿਹੜਾ ਖਿੱਚ ਕੇ ਰੱਖੋ ਕੰਮ ਨੂੰ ਜੇ ਤੁਸੀਂ ਵਾਕਿਆ ਹੀ ਸਾਡੇ ਵੈਲ ਵਿਸ਼ਰ ਹੋ। ਤਿੰਨਾਂ ਕੰਟਰੀਆਂ ਚ ਸਾਨੂੰ ਇਸ ਵਕਤ ਸੁਣਿਆ ਜਾ ਰਿਹਾ, ਔਰ ਉਹ ਕਿਹੜੀਆਂ ਕਿਹੜੀਆਂ ਨੇ ਜਿਹੜਾ ਕਿ ਨੋਟ ਮਾਰੀਏ। ਇੱਕ ਤਾਂ ਯੁਨਾਈਟਿਡ ਸਟੇਟ ਦੇ ਵਿਚ, ਅਮਰੀਕਾ ਚ ਤੇ ਇੰਡੀਆ ਦੇ ਵਿਚ ਵੀ ਕਾਫ਼ੀ ਵਾਧਾ ਹੋਇਆ ਜੀ, ਮੈਨੂੰ ਲੱਗਦਾ ਗਾਂ ਦੋਸਤਾਂ ਮਿੱਤਰਾਂ ਨੇ ਦੱਸ ਦਿੱਤਾ, ਤੇ ਕੈਨੇਡਾ ਦੇ ਵਿਚ ਵੀ ਸੁਣਿਆ ਜਾ ਰਿਹਾ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਗਾਂ ਆਪਣੇ ਵਰਗੇ ਦੋਸਤਾਂ ਮਿੱਤਰਾਂ ਨੂੰ ਜਿਸ ਮਾਧਿਅਮ ਦੇ ਰਾਹੀਂ ਸੁਣ ਰਹੇ ਹੋ, ਤੁਹਾਡਾ ਕੋਈ ਦੋਸਤ ਮਿੱਤਰ ਕਿਸੇ ਕੰਟਰੀ ਚ ਰਹਿੰਦਾ ਉਹਨੂੰ ਦੱਸ ਸਕਦੇ ਹੋ ਕਿ ਤੁਸੀਂ ਮਿੰਟੂ ਹੁਣਾਂ ਨੂੰ ਸੇਮ ਟਾਈਮ ਤੇ ਇਸ ਵਕਤ ਆ ਜਾਂਦੇ ਨੇ, ਉਹ 10 ਮਿੰਟ ਪਹਿਲਾਂ ਆ ਗਏ ਨੇ, ਤੇ ਤੁਸੀਂ ਇਹਨਾਂ ਦੀਆਂ ਗੱਲਾਂ ਬਾਤਾਂ ਐਵਰੀ ਡੇ ਮੰਡੇ ਟੂ ਫਰਾਈਡੇ ਸੁਣ ਸਕਦੇ। ਹਾਂਜੀ
5: ਮਿੰਟੂ ਜੀ, ਮਜੀਠੀਆ ਤੇ ਖੈਰਾ ਨੂੰ ਹੋਇਆ ਹੈ ਹੁਕਮ, ਕੀ ਕਹਿਣਾ ਚਾਹੋਗੇ?
7: ਕੀ ਹੁਕਮ ਹੋ ਗਿਆ
5: ਜੀ?
7: ਮਿੰਟੂ ਜੀ,
9: ਹਾਂਜੀ, ਆਮ ਆਦਮੀ ਪਾਰਟੀ ਵਾਲੇ ਬੜੀਆਂ ਕੱਛਾਂ ਬਚਾਉਂਦੇ ਪਏ ਇਸ ਖ਼ਬਰ ਨੂੰ ਲੈ ਕੇ ਕਿ ਆਹ ਹੋ ਗਿਆ ਜੀ, ਵਾਹ ਹੋ ਗਿਆ। ਦਰਅਸਲ ਕੀ ਆ ਕਿ ਇਹਦੇ ਵਿਚ ਵੀ ਬੜੀ ਕਮਾਲ ਦੀ ਕੁੰਡੀ ਆ ਕਿ ਜੋ ਮੁੱਖ ਮੰਤਰੀ ਦੇ ਘਰੋਂ ਆ ਬੀਬੀ ਗੁਰਪ੍ਰੀਤ ਕੌਰ, ਉਹ 2-3 ਸ਼ਖਸੀਅਤਾਂ ਦੇ ਖਿਲਾਫ਼ ਕੋਰਟ ਚ ਚਲੇ ਗਏ। ਕੀ ਕਹਿਣ, ਕੋਰਟ ਚ ਕੀ ਲੈਣ ਗਏ, ਕੀ ਕਹਿਣ ਗਏ, ਇਹ ਜਾਣਨਾ ਜ਼ਰੂਰੀ ਹੁੰਦਾ ਕਿ ਇਹਨਾਂ ਨੂੰ ਮਤਲਬ ਕਿ ਪੋਸਟਾਂ ਪਾਉਣ ਤੋਂ ਰੋਕਿਆ ਜਾਵੇ ਕਾਹਦੇ ਸੰਦਰਭ ਚ, ਕਿ ਜੋ 5 ਕਰੋੜੀ ਮਾਮਲਾ ਹੈ ਤੇ ਇਹਨਾਂ ਦੀਆਂ ਪੋਸਟਾਂ ਦਾ ਰਿਮੂਵਲ ਹੋਵੇ, ਮਤਲਬ ਕਿ ਉਹ ਹਟਾਈਆਂ ਜਾਣ। ਕੋਰਟ ਨੇ ਪਾਈਆਂ ਹੋਈਆਂ ਪੋਸਟਾਂ ਨੂੰ ਹਟਾਉਣ ਦਾ ਹੁਕਮ ਨਹੀਂ ਦਿੱਤਾ, ਸਿਰਫ ਤੇ ਸਿਰਫ ਇੱਕ ਕੰਮ ਕੀਤਾ ਕਿ ਤੁਸੀਂ ਇਸ ਨਾਲ ਜੁੜੀ ਹੋਰ ਸਮੱਗਰੀ ਨਹੀਂ ਪਾਉਣੀ ਜਦ ਤੱਕ ਅਗਲੀ ਸੁਣਵਾਈ ਨਹੀਂ ਹੋਏਗੀ। ਅਗਲੀ ਸੁਣਵਾਈ ਹੋਏਗੀ 30 ਸਤੰਬਰ ਨੂੰ, ਤਾਂ ਉਹਦੇ ਵਿੱਚ ਮਤਲਬ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰਾਹਤ ਮਿਲੀ ਹੈ ਇੰਨੀ ਕੁ ਕਿ ਹੋਰ ਪਟੀਸ਼ਨ ਜਿਹੜੀ ਪਟੀਸ਼ਨ ਕਰਤਾ ਦੇ ਖਿਲਾਫ਼ ਹੋਰ ਪੋਸਟਾਂ ਨਹੀਂ ਪਾਉਣਗੇ, ਪਰ ਇਹ ਨਹੀਂ ਕਿ ਜੋ ਪੈ ਗਈਆਂ ਉਹਨਾਂ ਨੂੰ ਹਟਾਇਆ ਜਾਏਗਾ ਤਾਂ ਹੁਣ ਦੂਜਿਆਂ ਨੂੰ ਵੀ ਸੁਣਿਆ ਜਾਊਗਾ, ਮਤਲਬ ਕਿ ਜਿਹੜੇ ਹੁੰਦੇ ਆ ਪਾਰਟੀਆਂ ਹੁੰਦੀਆਂ ਜਾਂ ਪ੍ਰਤੀਵਾਦੀ ਕਹਿ ਦਿੰਦੇ ਉਹਨਾਂ ਨੂੰ ਹਿੰਦੀ ਚ, ਕਿ ਉਹਨਾਂ ਨੂੰ ਵੀ ਸੱਦਿਆ ਜਾਏਗਾ। ਤੇ ਪਟੀਸ਼ਨਰ ਦੇ ਵਕੀਲ ਨੇ ਅਰਜ਼ੀ ਤੇ ਐਕਸ ਪਾਰਟੀ ਸੁਣਵਾਈ ਅਤੇ ਅਗਲੀ ਤਰੀਕ ਤੱਕ ਆਰਜ਼ੀ ਹੁਕਮ ਦੇਣ ਦੀ ਅਪੀਲ ਕੀਤੀ ਸੀ। ਵਕੀਲ ਨੇ ਦਲੀਲ ਦਿੱਤੀ ਕਿ ਪਟੀਸ਼ਨਰ ਦੇ ਹੱਕ ਚ ਮਜ਼ਬੂਤ ਮੁੱਢਲਾ ਕੇਸ ਬਣਦਾ ਹੈ ਅਤੇ ਸਹੂਲਤ ਦਾ ਸੰਤੁਲਨ ਵੀ ਉਸ ਦੇ ਪੱਖ ਚ ਹੈ। ਜੇ ਹੁਕਮ ਜਾਰੀ ਨਹੀਂ ਕੀਤਾ ਜਾਂਦਾ ਤਾਂ ਪਟੀਸ਼ਨਰ ਨੂੰ ਨੁਕਸਾਨ ਹੋਵੇਗਾ ਤੇ ਸੱਟ ਪਹੁੰਚੇਗੀ ਜਿਸ ਦੀ ਕਿਸੇ ਵੀ ਤਰ੍ਹਾਂ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਮਤਲਬ ਸਾਫ਼ ਹੈ ਕਿ ਪਟੀਸ਼ਨ ਕਰਤਾ ਗੁਰਪ੍ਰੀਤ ਕੌਰ ਵੱਲੋਂ ਇਹ ਕਿਹਾ ਗਿਆ ਕਿ ਦੇਖੋ ਉਹਨਾਂ ਦਾ ਕੇਸ ਮਜ਼ਬੂਤ ਆ, ਇਹ ਹੈ ਵਾਹ ਜੋ ਵੀ ਦਲੀਲਾਂ ਦਿੱਤੀਆਂ। ਤੇ ਹੁਣ ਦੂਜੇ ਨੰਬਰ ਤੇ ਜੇ ਆਪਾਂ ਕਹਿ ਲਈਏ ਕਿ ਸੁਣਿਆ ਜਾਏਗਾ ਉਹਨਾਂ ਨੂੰ ਜਿਨ੍ਹਾਂ ਦੇ ਖਿਲਾਫ਼ ਇਹ ਗਏ ਨੇ। ਹੁਣ ਮਸਲਾ ਇੱਕ ਵੱਡਾ ਇਹ ਹੈ ਕਿ ਇਹਨਾਂ ਨੇ ਦਿੱਤਾ ਸੀਗਾ ਮਾਣਹਾਨੀ ਦਾ ਨੋਟਿਸ ਜਿਹੜਾ ਸੁਖਪਾਲ ਖਹਿਰਾ ਨੇ ਲਾਈਵ ਆ ਕੇ ਪਾੜ ਦਿੱਤਾ, ਮਜੀਠੀਆ ਨੇ ਵੀ ਉਹਦਾ ਕੋਈ ਜਵਾਬ ਨਹੀਂ ਦਿੱਤਾ ਮਾਣਹਾਨੀ ਦਾ, ਤਾਂ ਇਸ ਨੂੰ ਆਧਾਰ ਬਣਾਇਆ ਗਿਆ। ਮਤਲਬ ਸਾਫ਼ ਹੈ ਹੁਣ ਸਪਸ਼ਟ ਆ ਕਿ ਇਹਦੇ ਚ ਕੋਈ ਇਹ ਨਹੀਂ ਹੈ ਕਿ ਬੋਲਣ ਦੀ ਆਜ਼ਾਦੀ ਵਗੈਰਾ। ਅਸਲ ਦੇ ਵਿੱਚ ਜਿਨ੍ਹਾਂ ਬੰਦਿਆਂ ਦੇ ਖਿਲਾਫ਼ ਮਾਣਹਾਨੀ ਦਾ ਨੋਟਿਸ ਜਾਰੀ ਹੋਇਆ ਉਹਨਾਂ ਨੂੰ ਰੋਕਿਆ ਗਿਆ ਕਿ ਉਹ ਇਸ ਮੁਤਲਕ, ਕਿਉਂਕਿ ਜਦੋਂ ਕੇਸ ਹੀ ਚੱਲ ਪਿਆ ਕਿਸੇ ਨਾਲ, ਨੋਟਿਸ ਹੀ ਜਾਰੀ ਹੋ ਗਿਆ ਜਾਂ ਕੇਸ ਸ਼ੁਰੂ ਹੋ ਗਿਆ ਜਾਂ ਕੋਈ ਵੀ ਕਾਨੂੰਨੀ ਲੜਾਈ ਸ਼ੁਰੂ ਹੋ ਗਈ ਹੈ, ਕਿ ਉਸ ਚੀਜ਼ ਜਿਸ ਦੇ ਬਾਬਤ ਹੈ ਕਿ ਉਸ ਨੂੰ ਰਿਪੀਟ ਨਾ ਕੀਤਾ ਜਾਵੇ। ਇਹ ਪਟੀਸ਼ਨ ਸੀਗੀ ਜਿਹਦੇ ਤੇ ਫਿਲਹਾਲ ਇੱਕ ਤਰ੍ਹਾਂ ਨਾਲ ਆਰਜ਼ੀ ਰੋਕਿਆ ਕਿ ਤੁਸੀਂ ਇਸ ਮੁਤਲਕ ਕੋਈ ਵੀ ਸਮੱਗਰੀ ਜਿਹੜੀ ਆ ਉਹ ਜਨਤਕ ਨਹੀਂ ਕਰ। ਤੇ ਇਹ ਕਹੀ ਜਾ ਰਿਹਾ ਕਿ ਲਓ ਜੀ ਰੋਕ ਦਿੱਤਾ ਜੀ, ਠੋਕ ਦਿੱਤਾ, ਫਲਾਂ ਹੋ ਗਿਆ, ਧਮਕਾ ਹੋ ਗਿਆ
7: ਜੀ। ਅਗੇ 9058131320 9058131320 ਇਹੀ ਫਰਕ ਹੈ ਜੀ ਸਾਡੇ ਪੱਤਰਕਾਰਾਂ ਦੇ ਵਿਚ ਤੇ ਗੋਦੀ ਮੀਡੀਆ ਦੇ ਵਿਚ। ਹਾਂਜੀ ਇਹੀ ਫਰਕ ਹੈ। ਗੱਲ ਦੀ ਤਹਿ ਤੱਕ ਜਾ ਕੇ ਮਿੰਟੂ ਜੀ ਨੇ ਜਿਹੜਾ ਸੱਚ ਦਾ ਸੱਚ ਹੈ ਉਹ ਤੁਹਾਡੇ ਸਾਹਮਣੇ ਰੱਖ ਦਿੱਤਾ ਤੇ ਜਿਹੜਾ ਗੋਦੀ ਮੀਡੀਆ ਉਹ ਕਿਸੇ ਦੀ ਵੀ ਗੋਹ ਚ ਬੈਠਾ ਹੋਇਆ ਹੋ ਸਕਦਾ, ਉਹਦਾ ਰਾਗ ਕੀ ਹੈ ਉਹ ਤੁਸੀਂ ਸੁਣ ਲਿਆ। ਦੈਟਸ ਅ ਡਿਫਰੈਂਟ 9058131320 9058131320 ਸਾਡੇ ਆਉਂਦੇ ਹੁੰਦੇ ਇੱਕ ਵੀਰ, ਪਤਾ ਨਹੀਂ ਗੋਦੀ ਮੀਡੀਆ ਦੇ ਜ਼ਿਆਦਾ ਹੀ ਰਿਸ਼ਤੇਦਾਰ ਕਲੋਜ਼ ਲੱਗਦੇ ਨੇ, ਉਹਨਾਂ ਨੂੰ ਬੜਾ ਦੁੱਖ ਲੱਗਦਾ। ਉਹ ਤੇ ਆਪ ਕਹਿੰਦੇ ਸੀ ਗੋਦੀ ਮੀਡੀਆ ਸਾਨੂੰ ਪੈਸੇ ਗੋਦੀ ਮੀਡੀਆ ਨੂੰ ਇਸ ਤਰ੍ਹਾਂ ਮਿਲਦੇ ਆ ਜੀ ਅਸੀਂ ਖਬਰਾਂ ਚਲਾਉਂਦੇ ਆ ਤੇ ਸਾਨੂੰ ਮਿਲਦੀਆਂ। ਹਾਂਜੀ ਉਹ ਵੀ ਸੁਣ ਲਿਆ ਕਰੋ। ਕਾਲਰ ਨੇ ਮੇਰੇ ਨਾਲ ਦੋ ਕਾਲਾਂ ਨੇ ਤੇ ਲੱਗਦਾ ਕਿ ਵੱਖ ਵੱਖ ਸਵਾਲ ਹੋਣਗੇ ਤੇ ਆਪਾਂ ਸਵਾਲਾਂ ਦੇ ਜਵਾਬ ਲੈਣੇ। ਵੈਲਕਮ ਜੀ।
10: ਚਾਵਲਾ ਜੀ ਸਤਿ ਸ੍ਰੀ ਅਕਾਲ।
7: ਆਓ ਜੀ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ।
10: ਚਾਵਲਾ ਜੀ ਸਾਡੇ ਹੋਮ ਮਿਨਿਸਟਰ ਸਾਹਿਬ ਕਿੱਥੇ ਆ ਅੱਜ ਕੱਲ? ਮਿੰਟੂ ਜੀ ਪੁੱਛਣਾ ਸੈਂਟਰ ਤੇ।
7: ਮਿੰਟੂ ਜੀ ਹੋਮ ਮਿਨਿਸਟਰ ਸਾਹਿਬ ਨੂੰ ਲੱਭ ਰਹੇ ਨੇ
10: ਸੈਂਟਰ ਤੇ ਸਾਡੇ
7: ਸੈਂਟਰ ਵਾਲੇ।
9: ਅਮਿਤ ਸ਼ਾਹ ਜੋ ਜੰਤਰ ਮੰਤਰ ਦਾ ਐਪੀਸੋਡ ਵਾਪਰਿਆ ਉਸ ਤੋਂ ਬਾਅਦ ਅਸੀਂ ਇਹਦੇ ਤੇ ਇੱਕ ਦਿਨ ਬਾਅਦ ਤਫਸੀਲ ਗੱਲ ਕੀਤੀ ਸੀਗੀ ਅੰਜੂ ਅੰਜੂ ਜੀ ਉਸ ਨਾਲ ਸੀ, ਯਾਦ ਹੈ ਨਾ? ਆਪਾਂ ਅਮਿਤ ਸ਼ਾਹ ਜੀ ਤੇ ਖਬਰ ਕੀਤੀ ਸੀ ਬਕਾਇਦਾ, ਜੋ ਬਿਲਕੁਲ ਸਿਨੈਰੀਓ ਤੋਂ ਗਾਇਬ ਨੇ। ਉਹਨਾਂ ਦੀ ਜਗ੍ਹਾ ਜੈਪ੍ਰਕਾਸ਼ ਨੱਡਾ ਯਾਨੀ ਜੇਪੀ ਨੱਡਾ ਜਿਹੜੇ ਆ ਉਹ ਹੀ ਉਭਰੇ ਆ ਸੰਕਟ ਮੋਚਕ। ਏਦਾਂ ਲੱਗਦਾ ਕਿ ਪ੍ਰਧਾਨ ਮੰਤਰੀ ਨੇ ਆਪਣਾ ਮੈਨੇਜਰ ਹੀ ਬਦਲ ਲਿਆ। ਪਰ ਅਮਿਤ ਸ਼ਾਹ ਦੀਆਂ ਮੁਸ਼ਕਲਾਂ ਦੇਖੋ, ਗੱਲ ਇਹ ਆ ਕਿ ਅਮਿਤ ਸ਼ਾਹ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਉਭਾਰਿਆ ਗਿਆ, ਪਤਾ ਨੀ ਉਹ ਸਾਜਿਸ਼ ਸੀ ਕੀ ਸੀਗੀ, ਤੇ ਉਹ ਖਬਰ ਚੱਲਦਿਆਂ ਸਾਰ ਜੇ ਤੁਸੀਂ ਵੇਖੋਗੇ ਤਾਂ ਉਹਨਾਂ ਦੀ ਸਥਿਤੀ ਹੋਰ ਵੀ ਪਤਲੀ ਹੋ ਗਈ ਬਿਲਕੁਲ। ਤਾਂ ਇਸ ਵੇਲੇ ਉਹ ਜੇ ਤੁਸੀਂ ਵੇਖੋਗੇ ਕੁਝ ਪ੍ਰੋਗਰਾਮਾਂ ਚ ਤੇ ਜਾਂਦੇ ਆ, ਪਰ ਜਿਵੇਂ ਇੱਕ ਘਟਨਾ ਵਾਪਰਦੀ ਹੈ ਸ਼ਾਇਦ ਦਿੱਲੀ ਜਦੋਂ ਇਮਾਰਤ ਡਿੱਗ ਪਈ ਤਾਂ ਉਹ ਫੌਰੀ ਤੌਰ ਤੇ ਪਹੁੰਚਦੇ ਆ ਵੀ ਲੇਟ ਨਹੀਂ ਹੋਣਾ, ਪਰ ਉਹਨਾਂ ਦੇ ਬਿਆਨ ਜਿਹੜੇ ਤਿੱਖੇ ਹੁੰਦੇ ਸੀ ਅਕਸਰ ਜਾਂ ਜਿਹੜੀ ਉਹਨਾਂ ਦੀ ਹਰ ਚੀਜ਼ ਨੂੰ ਹੈਂਡਲਿੰਗ ਕਰਨ ਦੀ ਮੁਹਾਰਤ ਤੇ ਉਸ ਛਵੀ ਨੂੰ ਬੜਾ ਉਹ ਇੱਕ ਤਰ੍ਹਾਂ ਨਾਲ ਪ੍ਰਪੰਚ ਦੇ ਤੌਰ ਤੇ ਉਭਾਰਿਆ ਜਾਂਦਾ ਸੀਗਾ ਗੋਦੀ ਮੀਡੀਆ ਚ। ਐਂਕਰ ਐਂਕਰਨੀਆਂ ਅਮਿਤ ਸ਼ਾਹ ਨੂੰ ਚਨਕਿਆ ਦੱਸਦੀਆਂ ਸੀਗੀਆਂ, ਉਹ ਬਿਲਕੁਲ ਢਲ ਗਿਆ ਕੰਮ, ਉਹ ਤੇ ਮੋਹ ਵਾਂਗ ਢਲਿਆ ਪਿਆ ਸਾਰਾ ਕੁਛ। ਤਾਂ ਉਹ ਘੱਟ ਹੀ ਵੀਹਦੇ ਅੱਜ ਕੱਲ ਘੱਟ ਹੀ ਬੋਲਦੇ ਆ। ਪਿੱਛੇ ਜੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਮੇਰੇ ਲੇਖਾਂ ਦੇ ਵਿੱਚ ਅੰਦੋਲਨਾਂ ਦੇ ਨਾਲ ਨਿਬੜਨਾ ਹੀ ਲਿਖਿਆ ਹੈ, ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਉਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਪੀੜਾ ਹੈ ਜਿਹੜਾ ਦਰਦ ਆ ਉਹ ਆਪਣੇ ਆਪ ਲਵਾਂ ਤੇ ਆਇਆ ਸ਼ਬਦਾਂ ਦੇ ਰੂਪ ਦੇ ਵਿੱਚ, ਸਾਨੂੰ ਸੰਕੇਤਕ ਦੱਸਦਾ ਹੈ ਕਿ ਕਿੰਨਾ ਕੁ ਮਾਮਲਾ ਗੰਭੀਰ ਹੋਇਆ ਉਸ ਤੋਂ ਬਾਅਦ
7: ਜੀ। ਅਗਲੀ ਕਾਲ ਲੈ ਲੈਣੇ ਜੀ। ਵੈਲਕਮ ਜੀ। ਹੈਲੋ 3515 ਪ੍ਰੀਤ ਬਾਈ, ਚਲੋ ਦੁਬਾਰਾ ਕਾਲ ਕਰ ਲਿਓ 905-813-1320-9058-713-1320. ਤਲਬੀਰ ਗਿੱਲ ਸਾਹਿਬ ਦੀ ਵੀਡੀਓ ਵੇਖ ਰਿਹਾ ਸੀ ਮੈਂ, ਡਾਢਾ ਗਰਮ ਹੋਇਆ ਫਿਰਦਾ ਸੀ ਕੁਰਸੀ ਤੇ, ਮਤਲਬ ਜਿਹੜਾ ਲੀਡਰ ਉਹ ਤੇ ਕਦੇ ਕੁਰਸੀ ਤੋਂ ਡਿੱਗਦਾ ਨੀ ਤੇ ਕੁਰਸੀ ਤੋਂ ਡਿੱਗ ਪਏ, ਉਖੜੇ ਉਖੜੇ ਜੇ ਨਜ਼ਰ ਆਏ ਜਨਾਬ, ਕਸੂਤੇ ਫਸੇ ਨੇ, ਕੀ ਕਹਿਣਾ ਚਾਹੋ?
9: ਇਹ ਤਾਂ ਕੁਛ ਵੀ ਨੀ ਹੈ ਜੀ, ਇਹ ਤਾਂ ਕੁਛ ਵੀ ਨਹੀਂ ਹੈ, ਇਹ ਤਾਂ ਵੀਡੀਓ ਦਾ ਇੱਕ ਟੋਟਾ ਨਿਕਲਿਆ ਔਰ ਇਹ ਵੀਡੀਓ ਦਾ ਟੋਟਾ ਮਤਲਬ ਮੈਂ ਹੁਣ ਦੱਸ ਨੀ ਸਕਦਾ, ਵੀਡੀਓ ਦਾ ਟੋਟਾ ਕੱਲ ਮੈਂ ਹੀ ਪਾਇਆ ਸੀਗਾ ਸਭ ਤੋਂ ਪਹਿਲਾਂ, ਉਹ ਕਿਵੇਂ ਪਹੁੰਚਿਆ, ਕਿੱਦਾਂ ਪਹੁੰਚਿਆ, ਕਿੱਥੋਂ ਨਿਕਲਿਆ, ਉਹ ਛੱਡ ਦੇ ਹੁਣ, ਇਹ ਤਾਂ ਕੁਛ ਲੋਕ ਕਹਿ ਰਹੇ ਆ ਕਿ ਪੁਲਿਸ ਅਫਸਰਾਂ ਨੇ ਏਦਾਂ ਕਰਤਾ ਜੀ, ਫਲਾਂ ਕਰਤਾ, ਇਹਨਾਂ ਦੇ ਬੰਦੇ ਐ ਕਰਤਾ, ਵਾਹ ਕਰਤਾ, ਉਹ ਵਿਸ਼ਾ ਨਹੀਂ ਹੈ, ਇਹ ਤਾਂ ਕੁਛ ਵੀ ਨਹੀਂ ਹੈ ਸਾਹਿਬ, ਇਹ ਤਾਂ ਕੱਖ ਵੀ ਨਹੀਂ ਹੈ। ਜੋ ਡਰਾਮਾ ਤਲਵੀਰ ਗਿੱਲ ਨੇ ਉੱਥੇ ਕੀਤਾ ਉਹ ਘੰਟਿਆ ਵਧੀ ਚੱਲਿਆ, ਸਵੇਰ ਦੇ 3 ਵਜ ਗਏ ਸਨ ਉੱਥੇ,
7: ਅੱਛਾ ਜੀ,

0: ਠੀਕ ਹੈ ਜੀ, ਇਹ ਤਾਂ ਬਾਅਦ ਦੀ ਵੀਡੀਓ ਨਾ, ਤਿੰਨ ਚਾਰ ਘੰਟੇ ਬਾਅਦ ਦੀ, ਤਾਂ ਤਿੰਨ ਚਾਰ ਘੰਟਿਆਂ ਚ ਥੋੜਾ ਸੈੱਟ ਹੋ ਜਾਂਦਾ ਬੰਦਾ। ਤੋ ਗੱਲ ਇਹ ਆ ਕਿ ਜੇ ਉਸ ਵੇਲੇ ਦੀਆਂ ਵੀਡੀਓ ਨਿਕਲ ਆਉਣ, ਇਹਨੇ ਤੇ ਉੱਥੇ ਉਹ ਡਰਾਮਾ ਕੀਤਾ ਗਾਲੀ ਛੱਡ ਦਿਓ, ਤੋ ਉਹਨਾਂ ਨੇ ਗ੍ਰਿਫਤਾਰੀ ਪਾਈ ਸੀ ਇਹਨਾਂ ਨੂੰ। ਮੈਂ ਤੇ ਕੱਲ ਕਿਹਾ ਸੀਗਾ ਕਿ ਤਲਵੀਰ ਗਿੱਲ, ਇਹਨੇ ਮੇਰਾ ਫੋਨ ਨਹੀਂ ਚੱਕਿਆ, ਪਤਾ ਸੀਗਾ। ਫਿਰ ਬਾਅਦ ਦੇ ਵਿੱਚ ਵਰਜ਼ਨ ਦੇ ਰੂਪ ਦੇ ਵਿੱਚ ਉਹ ਅਫਸਰ ਦੀ ਵੀਡੀਓ ਭੇਜੀ ਜਿਹੜੀ ਮੈਂ ਨਾਲ ਲਾਈ ਆ। ਤਾਂ ਮੈਂ ਇਹਨਾਂ ਨੂੰ ਪੁੱਛਣਾ ਸੀਗਾ ਕਿ ਤੁਸੀਂ ਕੀ ਆਪਣੀ ਕਾਲ ਡਿਟੇਲ ਦੇ ਸਕਦੇ ਹੋ ਉਦਣ ਦੀ, ਸੀਪੀ ਨੂੰ ਕਿੰਨੀਆਂ ਕਾਲਾਂ ਕੀਤੀਆਂ ਨੇ ਇਹਨਾਂ ਨੇ। ਸਰ ਮੇਰਾ ਸੋਰਸ ਦੱਸਦਾ ਕਿ ਸੈਂਕੜਿਆਂ ਦੀ ਤਾਦਾਦ ਹੋਏਗੀ ਵੀ ਮੈਂ ਬੰਦਾ ਲੈ ਕੇ ਜਾਣਾ। ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਬੰਦੇ ਦੀ ਬੰਦੀ ਪੈ ਗਈ ਆ, ਬੰਦਾ ਅਰੈਸਟ ਜਦੋਂ ਹੋ ਜਾਂਦਾ, ਬੰਦੀ ਪੈ ਜਾਂਦੀ ਆ, ਹਵਾਲਾਤ ਚ ਗਿਣਤੀ ਦਰਜ ਹੋ ਜਾਂਦੀ ਆ ਇੰਨੇ ਬੰਦੇ, ਤਾਂ ਉਹ ਬੰਦਾ ਨਹੀਂ ਕੱਢਿਆ ਜਾ ਸਕਦਾ। ਅਰੇ
1: ਵੇਰਗੇ
0: ਆਪਣੇ ਆਪ ਨੂੰ ਸੁਲਤਾਨ ਸਮਝਦੇ ਆ ਕਿ ਇਹ, ਮੈਂ ਤਾਂ ਸੁਲਤਾਨ ਆ, ਇਹ ਉੱਥੇ ਕਿਉਂਕਿ ਵਲੰਟੀਅਰ ਰਿਹਾ ਇਹਨਾਂ ਦਾ ਬੰਦਾ। ਭੈੜੇ ਭੈੜੇ ਯਾਰ ਤਲਵੀਰ ਗਿੱਲ ਹੋਰਾਂ ਦੇ ਇੰਨਾ ਜਾ ਕੇ ਸਟੈਂਡ। ਤਾਂ ਜਦੋਂ ਉਹਨਾਂ ਨੇ ਵੇਖਿਆ ਕਿ ਇਹ ਕੰਮ ਉਲਝਦਾ ਪਿਆ, ਕਿਉਂਕਿ ਸੀਪੀ ਤਾਂ ਫੋਨ ਹੀ ਨਹੀਂ ਸੀ ਚੁੱਕ ਰਿਹਾ, ਉਹਨੂੰ ਪਤਾ ਸੀ ਕੀ ਹਰਕਤ ਕਰਨਗੇ। ਤਾਂ ਉਸ ਤੋਂ ਬਾਅਦ ਫਿਰ ਉੱਥੇ ਮੌਕੇ ਤੇ IPS ਆਉਂਦਾ ਸ਼੍ਰੀ ਨਲੇਸ਼ ਜਿਹਨੂੰ ਇਹ ਕਹਿੰਦਾ ਮੈਨੂੰ ਅੰਦਰ ਕਰ, ਉਹਨੇ ਵਾਕਿਆ ਕਿਆ ਹੋਏਗਾ ਨਾ ਵੀ ਤੈਨੂੰ ਮੈਂ ਅੰਦਰ ਮਾਰੂੰਗਾ ਚੱਕੇ ਜੇ ਤੂੰ ਆਪਣਾ ਕੰਡਕਟ ਸਹੀ ਨਾ ਕੀਤਾ। ਤੇ ਕਿਹਾ ਬਿਲਕੁਲ, ਉਹਨੇ ਕਿਹਾ ਮੈਂ ਤੈਨੂੰ ਹਵਾਲਾ ਚ ਬੰਦ ਕਰ ਦੇਣਾ, ਮੈਂ ਕਰ ਸਕਦਾ ਕਿਉਂਕਿ ਤੁਸੀਂ ਥਾਣੇ ਦੀ ਹਦੂਦ ਦੇ ਅੰਦਰ ਜਾ ਕੇ ਖਰੂਦ ਨਹੀਂ ਪਾ ਸਕਦੇ।
1: ਬਿਲਕੁਲ,
0: ਉਹ ਇਸ ਤਰ੍ਹਾਂ ਦੀ ਪ੍ਰੋਪਰਟੀ ਹੈ, ਠੀਕ ਹੈ ਨਾ ਜੀ। ਸੋ ਗੱਲ ਇਹ ਆ ਕਿ ਇਹਨਾਂ ਨੇ ਜਿਸ ਤਰ੍ਹਾਂ ਦਾ ਬਿਹੇਵ ਕੀਤਾ, ਜਿਸ ਤਰ੍ਹਾਂ ਦਾ ਕੰਡਕਟ ਸੀ, ਉਹ ਤਾਂ ਵਾਕਿਆ ਮੈਨੂੰ ਲੱਗਦਾ, ਮੈਂ ਤਾਂ ਕਹਿੰਦਾ ਇਹਨੂੰ ਧੂ ਕੇ ਉੱਥੇ ਹੱਥ ਕੜੀ ਲਾ ਕੇ ਜੰਗਲੇ ਦੇ ਨਾਲ ਹਵਾਲਾਤ ਚ ਪਾ ਕੇ ਰੱਖਣਾ ਚਾਹੀਦਾ ਸੀ, ਇਹਦਾ ਮਲਾਜਾ ਹੋਣਾ ਚਾਹੀਦਾ ਸੀ ਕਿ ਇਹਨੇ ਖਾਧਾ ਕੀ ਆ, ਪੀਤਾ ਕੀ ਆ, ਤੇ ਸਵੇਰੇ ਨੂੰ ਜ਼ਮਾਨਤ ਤੇ ਛੱਡਣਾ ਚਾਹੀਦਾ ਸੀ
1: ਜੀ।
0: ਇਹਨੂੰ ਸੁਰਤ ਆ ਜਾਂਦੀ, ਇਹ ਕਿੱਧਰ ਦਾ ਨੇਤਾ ਹੈ, ਹਰ ਥਾਂ ਕਦੇ ਉਹਨੂੰ ਬੋਲਤਾ, ਕਦੇ ਉਹਨੂੰ ਬੋਲਤਾ, ਕਦੇ ਉਹਨੂੰ ਦਾਬਾ, ਕਦੇ ਉਹਨੂੰ ਦਾਬਾ। ਗੱਲ ਇਹ ਆ ਸਾਹਿਬ ਕਿ ਜਿਹੜੇ ਬੰਦੇ ਦੀ ਅਰੈਸਟ ਪਈ ਆ, ਤੁਸੀਂ ਉਹਨੂੰ ਬਗੈਰ ਵਕੀਲ ਤੋਂ ਛਡਾਉਣ ਜਾ ਹੀ ਨਹੀਂ ਸਕਦੇ।
1: ਬਿਲਕੁਲ,
0: ਤੁਸੀਂ ਜੇ ਮਜੀਠੀਏ ਤੇ ਕੇਸ ਦਰਜ ਕਰ ਦਿੱਤਾ ਸੀ ਕਿ ਸਿਰਫ ਉਹ ਥਾਣੇ ਆਪਦੇ ਟੀਮ ਨੂੰ ਲੈ ਕੇ ਲੱਭਣ ਚਲਾ ਗਿਆ ਤੇ ਉਹ ਬੰਦਾ ਲੱਭ ਵੀ ਗਿਆ ਥਾਣੇ ਚੋਂ, ਤਾਂ ਤੁਸੀਂ ਉਹਦੇ ਤੇ ਕੇਸ ਬਣਾ ਦਿੱਤਾ, ਤੇ ਜੋ ਤੁਹਾਡਾ ਕੰਡਕਟ ਹੈ ਉਹਤੇ 10 ਗੁਣਾ ਜ਼ਿਆਦਾ ਉਹਦੇ ਤੋਂ ਭੈੜਾ ਹੈ।
1: ਬਿਲਕੁਲ, ਔਰ ਸ਼ਰੇਆਮ ਦਿਖਾਈ ਦਿੰਦਾ।
0: ਇਸ ਕਰਕੇ ਇਹ ਸਾਰਾ ਕੁਝ ਜਿਹੜਾ ਹੋਇਆ ਤੇ ਪੁਲਿਸ ਅਫਸਰਾਂ ਨੇ ਮਤਲਬ ਕਿ ਉੱਥੇ ਸਿਆਣਪ ਵਰਤੀ, ਉਹ ਫਿਰ ਆਪ ਸਾਈਡ ਤੇ ਬਹਿ ਗਿਆ ਕਮਰੇ ਚ, ਇਹ ਵਿਹੜੇ ਚ ਕੁਰਸੀ ਡਾ ਕੇ ਬੈਠਾ ਰਿਹਾ, ਮੈਂ ਨੀ ਜਾਣਾ। ਇਹ ਆਂਦਾ ਸੀ ਮੈਂ ਅਸਤੀਫਾ ਦੇ ਆਇਆ ਬਸ, ਸਵੇਰੇ ਮੈਂ ਪਾਰਟੀ ਛੱਡ ਦਿਆਂਗਾ, ਲਾ ਦਿਆਂਗਾ, ਦੁਨੀਆ ਬੈਗ ਕਰ ਦਿਆਂਗਾ, ਵਾਹ ਕਰ ਦਿਆਂਗਾ। ਇਹ ਉੱਥੇ ਬਹਿ ਗਿਆ,
1: ਬਹਿ ਗਿਆ
0: ਥੱਲਾ ਮਾਰ ਕੇ। ਉਹ ਜਿਹੜੀ ਉਹ ਟੁੱਟੀ ਜੀ ਕੁਰਸੀ ਉਹਨਾਂ ਨੇ ਦੇਤੀ ਹੋਣੀ ਵੀ ਲੀਡਰ ਆ ਬੰਦਾ, ਚਲੋ ਕੁਰਸੀ ਦੇ ਦਿਓ, ਟੁੱਟੀ ਟੱਟੀ ਜੀ ਜਿਹੜੀ ਲੱਭ ਕੇ ਕੋਈ ਕਬਾੜਖਾਨੇ ਚੋਂ। ਇਹ ਉੱਥੇ ਬੈਠਾ ਰਿਹਾ ਘੰਟਿਆਂ ਵੱਧੀ, ਫਿਰ ਪਹਿਲਾਂ IPS ਅਫਸਰ ਉੱਥੋਂ ਖਿਸਕਿਆ ਬੋਚ ਕੇ ਜੇ, ਫਿਰ ਇੱਕ ਹੋਰ ਉਹਨਾਂ ਦਾ ਜੂਨੀਅਰ ਸੀ ACP ਤੋਂ, ਉਹ ਗਿਆ ਅਖੀਰ ਦੇ ਵਿੱਚ ਥਾਣੇ ਦਾ ਇੰਚਾਰਜ ਚੋਰੀ ਨਿਕਲਿਆ, ਤੇ ਫਿਰ ਉਹਨੇ ਕਾਰ ਸਾਈਡ ਤੇ ਲਾ ਕੇ ਤੇ ਵੇਖਿਆ ਵੀ ਜਾਂਦਾ ਕਿ ਨਹੀਂ ਜਾਂਦਾ, ਤੇ ਫਿਰ ਸਵੇਰ ਦਾ ਪਾਰ ਹੋਇਆ ਜਦੋਂ, ਉਦੋਂ ਇਹਦੇ ਨਾਲ ਦੇ ਜਾ ਕੇ ਲੈ ਕੇ ਆਇਆ। ਇੰਨਾ ਡਰਾਮਾ ਕੀਤਾ ਇਹਨੇ
1: ਜੀ,
0: ਇੰਨਾ ਡਰਾਮਾ ਤੇ ਇੰਨਾ ਮਿਸਬਿਹੇਵ ਕੀਤਾ, ਹੁਣ ਕੋਈ ਬੋਲਦਾ ਨੀ। ਮਜੀਠੀਏ ਵੇਰੀ ਕਿਵੇਂ ਮੀਮ ਬਣਦੇ ਸੀ,
1: ਜਵਨ
0: ਹੁਣ ਇਹਨੂੰ ਕਹੋ, ਹੁਣ ਇਹਨੂੰ ਕਹੋ ਕਿ ਭਾਈ ਇਹ ਕੀ ਕੀਤਾ ਤੂੰ, ਮੁਕੱਦਮਾ ਹੋਣਾ ਚਾਹੀਦਾ ਇਹਦੇ ਤੇ
1: ਜੀ ਜੀ। ਅਗੇ 9058131320 ਸਾਡੇ ਇਹ ਜਿਹੜੇ ਲੀਡਰ ਨੇ, ਪਤਾ ਨੀ ਆਪਣੇ ਆਪ ਨੂੰ ਕੀ ਖੱਬੀ ਖਾਂ ਸਮਝਦੇ ਨੇ ਕਿ ਜਦੋਂ ਬੰਦਾ ਫੜ ਕੇ ਲਿਆਂਦਾ, ਉਹ ਲੋੜੀਂਦਾ ਬੰਦਾ ਹੈ, ਬੰਦੀ ਖਾਨੇ ਦੇ ਵਿਚ ਹੈ, ਤੁਹਾਨੂੰ ਆਪਣੇ ਨਿਜ਼ਮਾਂ ਵਾਲੀ ਦਾ ਹੀ ਨੀ ਪਤਾ ਵੀ ਤੁਸੀਂ ਉੱਥੇ ਅੜ ਕੇ ਬਹਿ ਗਏ ਹੋ ਕਿ ਬੱਚਿਆਂ ਵਾਲੀ ਜੇਦਾ, ਜਾਂ ਫਿਰ ਤੁਹਾਡੀ ਕੋਈ ਹੋਰ ਕੁੰਡੀ ਫਸੀ ਆ ਕਿ ਨਹੀਂ ਅਸੀਂ ਬੰਦਾ ਲੈ ਕੇ ਹੀ ਜਾਣਾ, ਤੁਹਾਡੀ ਈਗੋ ਦਾ ਸਵਾਲ ਹੈ। ਪਰ ਕਾਨੂੰਨ ਨੂੰ ਤਾਂ ਫਿਰ ਧੱਜੀਆਂ ਉੱਡ ਰਹੀਆਂ। ਫਿਰ ਭਾਈ ਅੰਮ੍ਰਿਤਪਾਲ ਤਾਂ ਉਹ ਗਿਆ ਸੀਗਾ, ਉਹਦੇ ਉੱਤੇ ਬੜੀਆਂ ਮੀਮਸ ਬਣੀਆਂ, ਉਹ ਤੇ ਬੜੀ ਚਰਚਾ ਹੋਈ, ਮਜੀਠੀ ਤੇ ਹੋਈ। ਬਿਲਕੁਲ ਤੁਸੀਂ ਸਹੀ ਕਿਹਾ ਕਿ ਇਹਨਾਂ ਨੂੰ ਬਿਲਕੁਲ ਉਸੇ ਤਰ੍ਹਾਂ ਹੀ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਜਿਵੇਂ ਆਮ ਬੰਦਾ ਜਾ ਕੇ ਜੇਕਰ ਖਰੂਦ ਪਾਉਂਦਾ ਕਿਸੇ ਜਗ੍ਹਾ ਦੇ ਉੱਤੇ, ਪਬਲਿਕ ਪਲੇਸ ਤੇ ਪਾ ਦੇਵੇ ਤੇ ਉਹਨੂੰ ਫਾਥੜੀਆਂ ਲੱਗ ਜਾਂਦੀਆਂ। ਇਨ ਇਹ ਕਿਹੜੇ ਖੱਬੀ ਖਾਨ ਨੇ, ਜਿਵੇਂ ਤੁਸੀਂ ਦੱਸਿਆ ਕਿ ਇੱਕ ਸਿਰਫ ਉਹਨਾਂ ਦਾ ਵਰਕਰ ਹੀ ਹੈ ਨਾ, ਕੋਈ ਚੁਣਿਆ ਹੋਇਆ ਨਵੇਂ ਦਾ ਤਾਂ ਹੈ ਹੀ ਨਹੀਂ। ਖੈਰ 9058131320
2: ਜੀ, ਮਿੰਟੂ ਜੀ, DGP ਪੱਕਾ ਲਾਉਣ ਨੂੰ ਲੈ ਕੇ ਪਟੀਸ਼ਨ ਦਾਖਲ।

0: ਵੀ ਹੈ, ਕੀ ਕਹਿਣਾ ਚਾਹੋਗੇ?
1: ਦੇਖੋ ਪੰਜਾਬ ਦਾ ਪੱਕਾ ਡੀਜੀਪੀ ਹੈ ਨੀ, ਔਰ ਜਿਹੜੇ ਮੁੱਖ ਮੰਤਰੀ ਆ ਉਹ ਤੇ ਤਨਸ ਕੱਸਦੇ ਰਹੇ ਕਿ ਜਿਹੜੇ ਜਥੇਦਾਰ ਆ ਜਥੇਦਾਰ ਕਾਰਜਕਾਰੀ ਆ, ਕੱਚੇ ਆ, ਯਾਦ ਹੋਣਾ ਤੁਹਾਨੂੰ। ਹੁਣ ਤੇ ਹਟ ਗਏ ਥੋੜਾ ਜਿਹਾ, ਇਹਨਾਂ ਨੂੰ ਚੰਗਾ ਸੇਕ ਲਾਇਆ ਕੁਲਦੀਪ ਸਿੰਘ ਗੜਗਾਜੂ ਹੋਰਾਂ ਨੇ, ਨਹੀਂ ਤਾਂ ਇਸ ਤਰ੍ਹਾਂ ਦੇ ਬਿਆਨ ਦਿੰਦੇ ਹੁੰਦੇ ਸੀ। ਤਾਂ ਇਹਨਾਂ ਦਾ ਆਪਦਾ ਡੀਜੀਪੀ ਜਦੋਂ ਤੋਂ ਸਿੱਧੂ ਮੂਸੇਵਾਲੇ ਦੀ ਡੈਥ ਹੋਈ ਆ, ਕਤਲ ਹੋਇਆ, ਉਸ ਤੋਂ ਬਾਅਦ ਇਹੀ ਤੁਰਿਆ ਆਉਂਦਾ ਕਾਰਜਕਾਰੀ ਗੌਰਵ ਯਾਦਵ। ਹੁਣ ਪਿੱਛੇ ਜੇ ਨਿਯਮ ਕੀ ਕਹਿੰਦੇ ਆ, ਨਿਯਮ ਇਹ ਕਹਿੰਦੇ ਆ ਕਿ ਤੁਸੀਂ ਫੌਰੀ ਆਪਣਾ ਇੱਕ ਪੈਨਲ ਜਿਹੜਾ ਯੂਪੀਐਸਸੀ ਨੂੰ ਭੇਜੋ, ਯੂਪੀਐਸਸੀ ਜਿਹੜੀ ਆ ਸ਼ਾਰਟ ਲਿਸਟ ਕਰਦੀ ਆ, ਉਹਦੇ ਵਿੱਚੋਂ ਤੁਸੀਂ ਜਿਹੜਾ ਮੋਸਟ ਸੀਨੀਅਰ ਆ ਉਹਨੂੰ ਚੁਣੋ। ਇਹਨਾਂ ਨੇ ਗੌਰਵ ਯਾਦਵ ਦੀ ਸੀਨੀਓਰਿਟੀ ਵਧਾਉਣ ਵਾਸਤੇ ਐਂਡ ਤੱਕ ਲਿਆਂਦਾ ਮਾਮਲਾ। ਹੁਣ ਯੂਪੀਐਸਸੀ ਨੇ ਪ੍ਰੋਸੀਜਰ ਦੇ ਤਹਿਤ ਸ਼ਾਰਟ ਲਿਸਟ ਕਰਕੇ ਵੀ ਨਾਮ ਭੇਜੇ ਹੋਏ ਆ, ਇਹ ਤਦ ਵੀ ਪੱਕਾ ਕਿਉਂਕਿ ਉਹਦੇ ਵਿੱਚ ਵੀ ਗੌਰਵ ਯਾਦਵ ਨੂੰ ਚੁਣੌਤੀ ਮਿਲ ਰਹੀ ਆ, ਉਹਦੇ ਵਿੱਚ ਵੀ ਪੱਕਾ ਡੀਜੀਪੀ ਨਹੀਂ ਲਾਇਆ ਜਾ ਰਿਹਾ। ਸੋ ਇਹਦੇ ਵਿੱਚ ਕੀ ਹੋਇਆ ਕਿ ਥੰਮਨ ਸਾਹਿਬ ਜਿਹੜੇ ਐਡਵੋਕੇਟ ਨੇ ਉਹਨਾਂ ਨੇ ਕੱਲ ਜਿਹੜੀ ਪਟੀਸ਼ਨ ਫਾਈਲ ਕੀਤੀ ਆ, ਹੁਣ ਉਹਦੇ ਤੇ ਜਵਾਬ ਮੰਗਿਆ, ਰਿਪਲਾਈ ਮੰਗਿਆ ਹਾਈਕੋਰਟ ਨੇ ਕਿ ਭਾਈ ਆ ਕੇ ਰਿਪਲਾਈ ਦਿਓ, ਕਿਉਂਕਿ ਮੇਰੇ ਖਿਆਲ ਦੇ ਨਾਲ ਇੰਡੀਅਨ ਯੂਨੀਅਨ ਵਰਸਿਜ ਪ੍ਰਕਾਸ਼ ਸਿੰਘ ਮਾਮਲੇ ਦੇ ਵਿੱਚ 2006 ਚ ਸੁਪਰੀਮ ਕੋਰਟ ਗਾਈਡਲਾਈਨ ਦੇ ਚੁੱਕਾ ਇਸ ਸੰਬੰਧ ਦੇ ਵਿੱਚ। ਤਾਂ ਜਦੋਂ ਸੁਪਰੀਮ ਕੋਰਟ ਦੀ ਕੋਈ ਨਿਯਮਾਵਲੀ ਇਸ ਤਰ੍ਹਾਂ ਦੀ ਬਣ ਜਾਂਦੀ ਹੈ, ਕੋਈ ਵੀ ਲੈਂਡਮਾਰਕ ਜਜਮੈਂਟ ਰੂਲਿੰਗ ਹੁੰਦੀ ਹੈ, ਡਾਇਰੈਕਸ਼ਨਸ ਹੋ ਜਾਂਦੀਆਂ, ਤਾਂ ਉਸ ਨੂੰ ਕੋਰਟ ਕਰਕੇ ਕੋਈ ਵੀ ਪਟੀਸ਼ਨ ਪਾ ਸਕਦਾ। ਤਾਂ ਉਸੇ ਬਿਹਾਫ ਤੇ ਪਟੀਸ਼ਨ ਪਈ ਹੈ ਕਿ ਉਸ ਪ੍ਰੋਸੀਜਰ ਨੂੰ ਪੰਜਾਬ ਸਰਕਾਰ ਫਾਲੋ ਹੀ ਨਹੀਂ ਕਰ ਰਹੀ।
2: ਜੀ ਮਿੱਠੂ ਜੀ, ਸਮਾਂ ਥੋੜਾ, ਇੱਕ ਕਾਲਰ ਨੇ ਕਾਲ ਲੈ ਲੈਣੇ, ਜੱਜ ਨਹੀਂ ਜਵਾਬ ਦੇ ਸਕੇ ਤੇ ਕੱਲ ਕੋਸ਼ਿਸ਼ ਕਰ ਲਾਂਗੇ। 1457 ਵੈਲਕਮ ਜੀ। ਸਤਿਕਾਲ ਜੀ।
3: ਕੱਲ ਭਾਈ ਬਲਦਾਸ ਛੇੜੋ, 3-4 ਦਿਨ ਤਾਂ ਕਾਫੀ ਚਰਚਾ ਹੋਈ, ਹੁਣ ਫੇਰ ਚੁੱਪ ਕੀਤੇ ਇਹਦੇ ਬਾਰੇ ਹੈਗੀ ਕੋਈ ਅਪਡੇਟ?
2: ਕਿੰਨਾ ਬਾਰੇ ਜੀ? ਅਕਾਲੀ ਭਾਜਪਾ ਗੱਠਜੋੜ। ਹਾਂਜੀ, ਠੰਡੇ ਬਸਤੇ ਜੀ ਆ ਜੀ। ਮਿੰਟੂ ਜੀ, 30 ਸੈਕਿੰਡ ਨੇ ਆਪਣੇ।
1: ਨਹੀਂ ਕੋਈ ਨੀ ਹੈਗਾ, ਮੈਂ ਤਾਂ ਤੁਹਾਨੂੰ ਉਦਣ ਵੀ ਕਿਹਾ ਸੀਗਾ ਕਿ ਹਾਲੇ ਕੁਛ ਨਹੀਂ ਹੈ, ਇਹ ਐਵੇਂ ਗੌਸਪ ਹੈ। ਮੈਂ ਗੌਸਪ ਸ਼ਬਦ ਇਸਤੇਮਾਲ ਕੀਤਾ ਸੀਗਾ ਉਸ ਦਿਨ, ਤੁਹਾਨੂੰ ਯਾਦ ਹੋਇਆ ਤਾਂ ਉਹ ਗੌਸਪ ਹੈ, ਉਹ ਗੌਸਪ ਹੀ ਸੀਗਾ। ਇਹਨਾਂ ਦੇ ਤਾਂ ਬਾਦਲ ਫੈਮਿਲੀ ਦੇ ਤੇ ਇੱਕ ਵੱਡੇ ਜੀ ਨੂੰ ਭਾਰਤੀ ਜਨਤਾ ਪਾਰਟੀ ਵਾਲੇ ਲਿਜਾਣ ਨੂੰ ਫਿਰਦੇ ਆ ਨਾਲ, ਸ਼੍ਰੀ ਨਿਵਾਸ ਨੂੰ ਮੈਂ ਪੋਸਟ ਪਾਈ ਇਹਦੇ ਤੇ। ਉਹਨਾਂ ਦਾ ਦਿਲ ਉੱਡ ਜੂ ਕਰਦਾ, ਉਹਨਾਂ ਦਾ ਆਪਦਾ ਦਿਲ ਉੱਡ ਜੂ ਕਰੀ ਜਾਂਦਾ। ਸੋ ਜੇ ਗੱਠਜੋੜ ਹੀ ਆ ਜਾਂ ਤਾਂ ਫਿਰ ਰਜ਼ਾਮੰਦਗੀ ਨਾਲ।
4: ਦਿਸ ਇਜ਼ CJMR, ਦ ਵੌਇਸ ਆਫ਼ ਦ ਸਿਟੀ, ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਜ਼ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।

0: This is CJMR 1320, the voice of the city.
1: Mo' fusion, baby.
2: I'll buy.

0: ਕਿਸੇ ਨੇ ਦੇਖਿਆ ਤਾਂ ਦੋ ਚੁੱਪੜਾ ਮਾਣ ਖਿੱਚ ਕੇ ਤੇ ਵੱਟ ਕੇ ਤੇਰੇ ਬੂਥੇ ਤੇ ਤੂੰ ਕਰਿਆ
1: ਯਾਰ ਅੱਲਾ ਵੀ ਮਤਾ ਆ ਗਿਆ
0: ਤੈਨੂੰ ਤਾਂ ਹੁਣ ਲਵ ਦਿਖਾਉਂਗੀ.
2: You're listening to CJMR 1320, the voice of the city.

ਦਾਦੇ ਦਾ ਹੌਸਲਾ ਤੇ ਦਾਦੀ ਦੀਆਂ ਦੁਆਵਾਂ ਨੇ ਸਭ ਦੇ ਪੈਰ ਛੂ ਸਕਾਂ ਦੁਨੀਆਂ ਤੇ ਜਿੰਨੀਆਂ ਵੀ ਮਾਵਾਂ ਨੇ ਮੇਰੇ ਲਈ ਦੁਨੀਆਂ ਗੋਰੀ ਆ ਭਾਵੇਂ ਮੈਂ ਆਪ ਪੱਕੇ ਰੰਗ ਦਾ ਹਾਂ ਮੈਂ ਭੈਣਾਂ ਲਈ ਇੱਜ਼ਤ ਤੇ ਮਾਵਾਂ ਲਈ ਦੁਆਵਾਂ ਮੰਗਦਾ ਤੇ ਮਾਵਾਂ ਲਈ ਖੈਰ ਮੰਗਦਾ ਹਾਂ।

ਸਾਨੂੰ ਮੰਜ਼ਲਾਂ ਨਾਲ ਪਿਆਰ ਵੀਰੇ ਹੀਰਾਂ ਨਾਲ ਨਹੀਂ ਤਕਦੀਰਾਂ ਨਾਲ ਵੈਰ ਸਾਡਾ ਲੀਰਾਂ ਨਾਲ ਨਹੀਂ ਤਕਦੀਰਾਂ ਨਾਲ ਵੈਰ ਸਾਡਾ ਲੀਰਾਂ ਨਾਲ

You're listening to CJMR 1320, the voice of the city.

Keep it on the voice of the city, CJMR 1320.

0: listening to CJMR 1320, the voice of the city. Hi.
1: Let's go crazy.

This is CJMR 1320, the voice of the city.

ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475478188 6475478188 6475478188 ਲੋਟਸ ਫਿਊਨਰਲ ਹੋਮ।

0: ਫੇਰ ਹੁਣ ਭੁੱਲਿਓ ਨਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
1: ਸਵੀਟ ਮਹਿਲ ਵਾਲਿਆਂ ਦਾ ਬ੍ਰੈਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫੋਰ ਬੁਕਿੰਗ ਕਾਲ 416-433-9191
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ

0: ਮਠਿਆਈਆਂ, ਸਨੈਕਸ, ਡਿਲੀਸ਼ੀਅਸ ਫੂਡ, ਪਰਫੈਕਟ ਡਾਈਨਿੰਗ, ਵਿਆਹ ਦੀ ਭਾਜੀ, ਲਾਈਵ ਕੇਟਰਿੰਗ ਲਈ 4 ਫੂਡ ਟਰੱਕਸ ਵੀ ਨੇ। ਕੇਟਰਿੰਗ ਫਾਰ ਆਲ ਪਾਰਟੀਜ਼, ਕੁਆਲਿਟੀ ਨੰਬਰ 1, ਬ੍ਰੇਕਫਾਸਟ, ਲੰਚ, ਡਿਨਰ ਸਭ ਮਿਲੇਗਾ। ਟੋਰਾਂਟੋ ਚ ਫੂਡੀਜ਼ ਦੀ ਪਰਫੈਕਟ ਲੋਕੇਸ਼ਨ, ਯਾਨੀ ਸਵੀਟ ਮਹਿਲ, 680 ਰੈਕਸਟੇਲ ਬੁਲੇਵਰਡ। ਫਾਰ ਮੋਰ ਇਨਫਾਰਮੇਸ਼ਨ ਕਾਲ ਸੁਖਾ ਕੰਗ 416-679-9191।
1: ਸਵੀਟ ਮਹਿਲ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ। ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ, ਪਰਿਵਾਰਾਂ ਸਮੇਤ ਕੇਸਰੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
4: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
3: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਇਟੀ ਵਾਲੇ ਅਸ਼ੋਕ ਜੁਵੈਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਵਲਰੀ ਦੇ ਸਾਰੇ ਲੇਟੈਸਟ ਵੈਰਾਇਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
4: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮੰਗੀਆਂ ਕਰਨੀਆਂ ਨੇ। 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
3: ਤੇ ਮੇਰੇ ਜੀਜੇ ਲਈ ਘੜੀ?
4: ਆਹੋ, ਅਸ਼ੋਕ ਜੁਵੈਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
3: ਚਲੋ ਫਿਰ ਛੇਤੀ ਚਲੋ, ਅਸ਼ੋਕ ਜੁਵੈਲਰ, 719 ਏਅਰਪੋਰਟ ਰੋਡ, ਮਾਲਟਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
5: ਨੂੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ ਕਈਆਂ, ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ, ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ ਹੈ, ਜਿੰਨਾ ਮਰਜ਼ੀ ਲਓ। ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ। 12050 ਏਅਰਪੋਰਟ ਰੋਡ, ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905-840-9000। ਕੈਲੇਡਨ ਸਬਜ਼ੀ ਫਾਰਮ।
6: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੁਆਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ

0: ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਿਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੀ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 9057990045। ਟਾਪ ਚੋਇਸ ਇਲੈਕਟ੍ਰੋਨਿਕਸ।
1: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ, ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094, ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
2: HK Movers, home, offices, apartments and delivery, big or small, we move it all.
3: HK Movers,
2: local and long distance,
3: we also ship cars,
2: Kailor Transport and moving services.
3: For service with a smile, give us a call.
2: Call Mr. Harminder 416-524-6704.
3: 416-524-6704 pe.
2: Visit 140 Advance Boulevard, Unit Number 10, Brampton.
3: Long distance moving specialist,
2: HK Movers.
4: HK Movers.
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647-547-8188, 6475478188। ਲੋਟਸ ਫਿਊਨਰਲ ਹੋਮ।

0: ਆਕਾਸ਼ਵਾਣੀ 320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸਵੇਰ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਉਸ ਉਪਰ ਵਾਲੇ ਦਾ ਜਿਸਨੇ ਸਵਾਸਾਂ ਦੀ ਲੜੀ ਦਾ ਇਹ ਸਿਲਸਿਲਾ ਚਾਲੂ ਰਖਿਆ ਅਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਸਟੂਡੀਓ ਦਾ ਨੰਬਰ 905-800-1320-905-813-1320-20 ਪਰਸਨਲ 416-716-7794 ਔਰ ਜੇਕਰ ਤੁਸੀਂ ਕੋਈ ਵੀ ਸਾਡੇ ਆਏ ਹੋਏ ਮਹਿਮਾਨਾਂ ਦੇ ਨਾਲ ਆਨ ਏਅਰ ਆ ਕੇ ਗੱਲਬਾਤ ਕਰਨੀ ਹੈ ਤਾਂ 905-813-1320 ਲੋਕਲ ਨੰਬਰ, ਜੇਕਰ ਤੁਸੀਂ ਪੂਰੇ ਕੈਨੇਡਾ ਵਾਈਡ CJMR 1320 ਮਿਟ ਬੈਂਡ ਨੂੰ ਸੁਣਨਾ ਚਾਹੋ ਤਾਂ 647-910-1320 ਔਰ ਤੁਸੀਂ ਕਾਲ ਕਰ ਸਕਦੇ ਹੋ ਅਮਰੀਕਾ ਦੇ ਵਿਚ ਡਾਇਲ ਕਰਕੇ 641-741-1919। YouTube Facebook ਦੇ ਰਾਹੀਂ, IPTV ਬਾਕਸ ਦੇ ਰਾਹੀਂ, YouTube Facebook ਦੇ ਨਾਲ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦਾ ਐਪ ਅਤੇ CJMR 1320 ਐਪ ਤੇ ਵੀ ਤੁਸੀਂ ਸੁਣ ਸਕਦੇ ਹੋ। ਪੇਸ਼ ਕਰਾਂਗੇ ਚੰਦ ਚੋਣਵੀਆਂ ਖਬਰਾਂ। ਇਸ ਹਿੱਸੇ ਨੂੰ ਲੋਟਸ ਫਿਲਮ ਵੱਲੋਂ ਸਪਾਂਸਰ ਕੀਤਾ ਜਾ ਰਿਹੈ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਵੇ ਤੁਸੀਂ ਉਸਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਰੈਕਸਡਲ 3-4 ਕਿਚਨਰ ਦੇ ਵਿਚ ਵਾਕਿਆ ਨੇ ਵੀਰ ਹਰਮਿੰਦਰ ਹਾਂਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ 647-888-6000 ਦੇ ਕਾਲ ਕੀਤਾ ਜਾ ਸਕਦੈ ਔਰ ਇਸ ਨਾਲ ਮ੍ਰਿਤਕ ਦੇਹ ਨੂੰ ਕਿਸੇ ਦੇਸ਼ ਭੇਜਣਾ ਜਾਂ ਕਿਸੇ ਦੇਸ਼ ਤੋਂ ਲੈ ਕੇ ਆਉਣਾ ਉਸ ਸੰਦਰਭ ਦੇ ਵਿਚ ਵੀ ਤੁਸੀਂ ਪੂਰੀ ਡਿਟੇਲ ਜਾਣ ਸਕਦੇ ਹੋ 647-547-8188 647-547-8188। ਦੂਸਰੇ ਸਾਥੀ ਹਨ ਜੀ ਲੁਧਿਆਣਾ ਟਰੇਡਿੰਗ ਇੰਕ ਇਨ੍ਹਾਂ ਖ਼ਬਰਾਂ ਨੂੰ ਸਪਾਂਸਰ ਕਰਦੇ ਨੇ। ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ 24 ਘੰਟਿਆਂ ਦੇ ਅੰਦਰ ਤੁਸੀਂ ਡਾਇਰੈਕਟ ਆਪਣੇ ਅਕਾਊਂਟ ਦੇ ਵਿਚ ਪੈਸੇ ਵੇਖਣਾ ਚਾਹੁੰਦੇ ਹੋ ਤਾਂ ਲੁਧਿਆਣਾ ਟਰੇਡਿੰਗ ਇੰਕ ਰੇਲਾਸਨ ਤੇ ਮੇਕਲੋਗਲਨ ਦਾ ਏਰੀਆ ਨੰਬਰ 2 ਕਾਲ 905-909-5954-905-909-5954। ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆਂ ਦੇ ਕਿਸੇ ਵੀ ਦੇਸ਼ ਜਾਣ ਸਮੇਂ ਤੁਸੀਂ ਟਿਕਟ ਬੁੱਕ ਕਰਾਉਣ ਤੋਂ ਪਹਿਲਾਂ ਆਪਣਾ ਵੀਜ਼ਾ ਤੇ ਪਾਸਪੋਰਟ ਵੈਲਿਡ ਹੈ ਜ਼ਰੂਰ ਚੈੱਕ ਕਰੋ। ਵਨ ਵੇ ਡੀਲ ਤੁਹਾਡੇ ਲਈ ਟੋਰਾਂਟੋ ਟੂ ਦਿੱਲੀ $899 ਦੇ ਵਿਚ ਹੈ ਔਰ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ ਵਨ ਵੇ ਟਿਕਟ ਦੀ ਗੱਲ ਕਰਾਂ ਤਾਂ $1195 ਦੀ ਤੁਹਾਨੂੰ ਟਿਕਟ ਮਿਲੇਗੀ। ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ 1999, ਟੋਰਾਂਟੋ ਟੂ ਦਿੱਲੀ 1575, ਵਨ ਵੇ ਟੋਰਾਂਟੋ ਟੂ ਕਰਾਚੀ ਆਉਣ ਜਾਣ 1150, ਟੋਰਾਂਟੋ ਟੂ ਇਸਲਾਮਾਬਾਦ ਰਿਟਰਨ 1200 ਦੀ ਹੈ ਔਰ ਇਹ ਵਨ ਵੇ ਟਿਕਟ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਟੋਰਾਂਟੋ ਟੂ ਕਰਾਚੀ ਆਉਣ ਜਾਣ ਲੈਣਾ 2000, ਟੋਰਾਂਟੋ ਟੂ ਇਸਲਾਮਾਬਾਦ 2120 ਦੀ ਹੈ ਔਰ ਉਸੇ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰਵੀਜ਼ਾ ਟਰੈਵਲ ਇਨਸ਼ੋਰੈਂਸ ਦੇ ਸੰਦਰਭ ਦੇ ਨਾਲ ਵੈਕੇਸ਼ਨ ਪੈਕੇਜ ਦੇ ਵਿਚ ਡੋਮਿਨਿਕਨ ਰਿਪਬਲਿਕ 1145, ਮੈਕਸੀਕੋ 1060 ਦੀ ਟਿਕਟ ਮਿਲ ਸਕਦੀ ਹੈ। 2883 ਡਾਈ ਰੋਡ ਐਟ ਏਅਰਪੋਰਟ ਰੋਡ 4550 ਈਬਨੇਜ਼ਰ ਰੋਡ 905-678-1200 ਤੇ ਕਾਲ ਕਰ ਸਕਦੇ ਹੋ। ਪ੍ਰੋਂਦੇ ਸੈਸ਼ਨ ਨੂੰ ਸਪਾਂਸਰ ਕਰ ਰਹੇ ਨੇ ਜੀ ਸਵੀਟ ਮੈਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ ਸੁਖਰਾਜ ਕੰਗ 416-679-9999। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਜ਼, 65 ਵਕੀਲਾਂ ਦੀ ਅਜਿਹੀ ਟੀਮ, ਇਕ ਅਜਿਹਾ ਕਾਫਲਾ ਜੋ ਤੁਹਾਡੇ ਹੱਕਾਂ ਦੀ ਲੜਾਈ ਲੜਦਾ, ਉਹਦੇ ਵਿਚ ਤੁਹਾਡੇ ਆਪਣੇ ਅਮਨਦੀਪ ਕੌਰ ਚਾਵਲਾ। ਗੱਲਬਾਤ ਲਈ 416-557-5010 ਤੇ ਸਪਾਂਸਰ ਕਰ ਰਹੇ ਨੇ ਇਸ ਹਿੱਸੇ ਨੂੰ ਜੱਗੀ ਅਕਾਊਂਟ ਤੋਂ ਸਰਦਾਰ ਗੁਰਮੀਤ ਸਿੰਘ, ਜੱਗੀ ਵੀਰ ਰਾਣਾ ਜੀ 905-677-4444, ਸਮੋਸਾ ਸਵੀਟਸ ਐਂਡ ਫੈਕਟਰੀ ਤੋਂ ਵੀਰ ਹਰਪਾਲ ਸੰਧੂ ਜੀ, ਉਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਦੀ ਇਸ ਮਹਿਫਲ ਦੇ ਵਿਚ ਪੇਸ਼ ਨੇ ਚੰਦ ਚੋਣਵੀਆਂ ਖ਼ਬਰਾਂ। ਤੁਹਾਡੀ ਨਜ਼ਰ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿਚ ਕੁਝ ਇਸ ਪ੍ਰਕਾਰ।
1: Real news, real impact, showing you real world. CJMR 1320. CJMR 1320. The voice of the...
0: A Akashwani 1320 AM CJMR 1320 Chawla News Network Toronto hai. Pesh ne chand chonviyan khabra. Japan de Kago Sima prant vich sthit mashhoor Sukarajima Jwalamukhi ek var phir zabardast dhamake naal phatya. ਹਵਾ ਚ ਉਡਿਆ ਜ਼ਹਿਰੀਲਾ ਧੂੰਆਂ ਤੇ ਸਵਾ ਆਵਾਜਾਈ ਤੇ ਆਮ ਜੀਵਨ ਪ੍ਰਭਾਵਿਤ ਹੋਏ ਨੇ। ਸਥਾਨਕ ਪ੍ਰਸ਼ਾਸਨ ਨੇ ਚੇਤਾਵਨੀ ਦਾ ਪੱਧਰ ਵਧਾਇਆ। ਇਸ ਅਚਾਨਕ ਹੋਏ ਧਮਾਕੇ ਤੋਂ ਬਾਅਦ ਆਸ ਪਾਸ ਦੇ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਐ। ਜਵਾਲਾਮੁਖੀ ਫਟਣ ਤੋਂ ਤੁਰੰਤ ਬਾਅਦ ਆਕਾਸ਼ ਵੱਲ ਜ਼ਹਿਰੀਲੇ ਧੂੰਏ ਅਤੇ ਗਰਮ ਸਵਾਹ ਦੇ ਵੱਡੇ ਵੱਡੇ ਗੁਬਾਰ ਉੱਡਦੇ ਦੇਖੇ ਗਏ ਨੇ। ਆਸ ਪਾਸ ਦੇ ਰਿਹਾਇਸ਼ੀ ਇਲਾਕਿਆਂ ਵਿਚ ਸਵਾਹ ਦੀ ਮੋਟੀ ਪਰਤ ਵਿਛ ਗਈ ਏ, ਜਿਸ ਨਾਲ ਹਵਾ ਦੀ ਗੁਣਵੱਤਾ ਵਿਚ ਕਾਫ਼ੀ ਗਿਰਾਵਟ ਆਈ ਏ। ਉਧਰ ਸਮੁੰਦਰ ਚ ਉਠੀਆਂ ਅੱਗ ਦੀਆਂ ਲਪਟਾਂ ਪੂਰਬੀ ਚੀਨ ਦੇ ਸਾਦੋਂਗ ਸੂਬੇ ਚ ਸਥਿਤ ਕਿਕਦਾਓ ਬਿਹਾਈ ਸ਼ਿਪ ਯਾਰਡ ਖੜੇ ਕਾਰਗੋ ਜਹਾਜ਼ ਚ ਵੱਡਾ ਧਮਾਕਾ। ਇਸ ਹਾਦਸੇ ਚੋ ਘੱਟੋ ਘੱਟ 20 ਲੋਕਾਂ ਦੀ ਮੌਤ ਅਤੇ ਭਾਰੀ ਜਾਨੀ ਮਾਲੀ ਨੁਕਸਾਨ ਦੀ ਖ਼ਬਰ ਆ ਰਹੀ ਏ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਲਾਪਤਾ ਲੋਕਾਂ ਲਈ ਤੁਰੰਤ ਖੋਜ ਅਤੇ ਬਚਾਅ ਮੁਹਿੰਮ ਚਲਾਉਣ, ਜ਼ਖਮੀਆਂ ਦੇ ਇਲਾਜ ਅਤੇ ਘਟਨਾ ਲਈ ਜ਼ਿੰਮੇਵਾਰ ਲੋਕਾਂ ਦੀ ਸਖ਼ਤੀ ਨਾਲ ਜਵਾਬਦੇਹੀ ਤੈਅ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਜਾਰਡਨ ਚੋਂ ਅਮਰੀਕੀ ਏਅਰਬੇਸ ਤੇ ਇਰਾਨ ਦਾ ਮਿਜ਼ਾਇਲ ਹਮਲਾ, 8 F-15 ਸਮੇਤ ਕਈ ਲੜਾਕੂ ਜਹਾਜ਼ ਨੁਕਸਾਨੇ ਗਏ ਨੇ। ਅਮਰੀਕਾ ਇਰਾਨ ਵਿਚਾਲੇ ਯੁੱਧ ਲਗਾਤਾਰ ਜਾਰੀ ਹੈ। ਇਰਾਨੀ ਹਮਲਿਆਂ ਤੋਂ ਬਚਾਅ ਲਈ ਅਮਰੀਕੀ ਫੌਜ ਨੇ 30 ਤੋਂ ਵੱਧ ਪੈਟ੍ਰੀਅਟ ਮਿਜ਼ਾਇਲਾਂ ਦਾਗੀਆਂ ਨੇ। ਰਾਤ ਭਰ ਹੋਏ ਜਿਸ ਨੁਕਸਾਨ ਦੀ ਘਟਨਾ ਉਦੋਂ ਵਾਪਰੀ ਜਦੋਂ ਇਰਾਨ ਵੱਲੋਂ ਇਰਾਨੀ ਨੇਵੀ ਤੇ ਯੁੱਧ ਪੋਤ ਨੂੰ ਨਿਸ਼ਾਨਾ ਬਣਾਏ ਜਾਣ ਦੇ ਜਵਾਬ ਵਿਚ ਇਰਾਨ ਦੇ 5 ਟੈਂਕਰਾਂ ਤੇ ਹਮਲਾ ਕੀਤਾ। ਅਮਰੀਕਾ ਨੇ ਬੀਤੇ ਕੁਝ ਦਿਨਾਂ ਵਿਚ ਇਰਾਨ ਤੇ ਕਈ ਤੇਲ ਟੈਂਕਰ ਤਬਾਹ ਕੀਤੇ। ਉਥੇ ਹੀ ਇਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ ਨੇ ਇਨ੍ਹਾਂ ਹਮਲਿਆਂ ਤੋਂ ਬਾਅਦ ਕਿਹਾ ਸੀ ਕਿ ਅਮਰੀਕਾ ਦੇ ਇਨ੍ਹਾਂ ਹਮਲਿਆਂ ਦਾ ਜਵਾਬ ਜਲਦ ਹੀ ਦਿੱਤਾ ਜਾਵੇਗਾ। ਫਿਲੀਪੀਨਸ ਦੇ ਵਿਚ ਸੈਰ ਸਪਾਟਾ ਸਥਾਨ ਨੇੜੇ ਕਿਸ਼ਤੀ ਚੋਂ ਭਿਆਨਕ ਅੱਗ ਲੱਗੀ ਹੈ। 5 ਲੋਕ ਮਾਰੇ ਗਏ ਨੇ, 87 ਲੋਕ ਅਜੇ ਲਾਪਤਾ ਦੱਸੇ ਜਾ ਰਹੇ ਨੇ। ਫਿਲੀਪੀਨਸ ਦੇ ਖੂਬਸੂਰਤ ਪਲਾਵਨ ਸੂਬੇ ਵਿਚ ਸਭ ਤੋਂ ਮਸ਼ਹੂਰ ਅਤੇ ਲੋਕਪ੍ਰਿਯ ਸੈਰ ਸਪਾਟਾ ਸਥਾਨ ਵਿਚ ਐਲ ਨੀਡੋ ਅਤੇ ਪੋਰਟੋ ਪ੍ਰਸਿੰਸਾ ਸਬਟੇਰੀਅਨਸ ਰਿਵਰ ਇਹਦੇ ਵਿਚ ਸ਼ਾਮਲ ਹਨ ਜਿੱਥੇ ਇਹ ਹਾਦਸਾ ਵਾਪਰਿਆ ਹੈ। ਕੁੱਲ 134 ਯਾਤਰੀ ਦੱਸੇ ਜਾਂਦੇ ਨੇ, ਚਾਲਕ ਦਲ ਦੇ ਮੈਂਬਰ ਸਵਾਰ ਸਨ। ਹੁਣ ਤੱਕ 42 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ, ਜਿਨ੍ਹਾਂ ਵਿਚ 38 ਯਾਤਰੀ ਅਤੇ 4 ਕਰੂ ਮੈਂਬਰ ਸ਼ਾਮਲ ਹਨ, ਬਾਕੀ ਲਾਪਤਾ ਹਨ। ਆਸਟ੍ਰੇਲੀਆ ਦੇ ਵਿਚ 33 ਅਰਬ ਡਾਲਰ ਸਾਲਾਨਾ ਖਰਚ ਦੇ ਬਾਵਜੂਦ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਡਿੱਗ ਗਈ। ਹਾਲਾਂਕਿ ਵਿਸ਼ਵ ਪੱਧਰ ਤੇ ਰੈਕਿੰਗ ਕਾਇਮ ਰਹੀ ਹੈ, ਪਰ ਇਸ ਦਾ ਇਕ ਕਾਰਨ ਇਹ ਵੀ ਹੈ ਕਿ ਕਈ ਹੋਰ ਦੇਸ਼ਾਂ ਦੇ ਨਤੀਜੇ ਵੀ ਡਿੱਗੇ ਹਨ। ਡਿਜੀਟਲ ਸਿੱਖਣ ਦੇ ਹੁਨਰਾਂ ਵਿਚ ਆਸਟ੍ਰੇਲੀਆ 91 ਦੇਸ਼ਾਂ ਵਿਚ 9ਵੇਂ ਸਥਾਨ ਤੇ ਹੈ। ਉਥੋਂ ਦੇ ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਡਿਜੀਟਲ ਵਰਤੋਂ ਅਤੇ ਵਿਦਿਅਕ ਨਤੀਜਿਆਂ ਵਿਚਕਾਰ ਸਬੰਧ ਬਾਰੇ ਕਿਹਾ ਹੈ ਕਿ ਜਿੰਨਾ ਜ਼ਿਆਦਾ ਤੁਸੀਂ ਆਨਲਾਈਨ ਰਹਿੰਦੇ ਹੋ ਤੁਹਾਡੇ ਨਤੀਜੇ ਓਨੇ ਹੀ ਘਟਦੇ ਹਨ। ਇਸ ਕਰਕੇ ਉਨ੍ਹਾਂ ਨੇ ਵਿਦਿਆਰਥੀਆਂ ਲਈ ਡਿਜੀਟਲ ਵਰਤੋਂ ਵਿਚ ਕਮੀ ਲਿਆਉਣ ਦੀ ਲੋੜ ਉਤੇ ਜ਼ੋਰ ਦਿੱਤਾ ਹੈ। ਉਧਰ ਬੰਗਲਾਦੇਸ਼ ਦੀ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਧੀ ਸਾਇਮਾ ਅਵਾਜ਼ੇਦ ਨੇ ਧੋਖਾਧੜੀ ਦੇ ਦੋਸ਼ਾਂ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਦੇ ਖੇਤਰੀ ਮੁਖੀ ਵਜੋਂ ਅਹੁਦਾ ਛੱਡ ਦਿੱਤਾ ਹੈ। ਸਵਾਮਾ ਵਜ਼ੇਦ ਦਾ ਮਾਮਲਾ ਇਹ ਦਰਸਾਉਂਦਾ ਹੈ ਕਿ ਮੱਧ 2024 ਦੇ ਆਸ ਪਾਸ ਉਸ ਦੇ ਖਿਲਾਫ਼ ਇਕ ਘਾਤਕ ਵਿਦਰੋਹ ਤੋਂ ਬਾਅਦ ਹਸੀਨਾ ਦੇ ਤਖ਼ਤਾ ਪਲਟਣ ਦਾ ਨਤੀਜਾ ਉਸ ਦੇ ਸਿਆਸੀ ਸਹਿਯੋਗੀਆਂ ਤੋਂ ਪਰੇ ਉਸ ਦੇ ਪਰਿਵਾਰਕ ਮੈਂਬਰਾਂ ਤੱਕ ਕਿਵੇਂ ਫੈਲ ਗਿਆ। ਹਸੀਨਾ ਦੇ ਕਈ ਸਹਿਯੋਗੀਆਂ ਨੂੰ ਬੰਗਲਾਦੇਸ਼ ਵਿਚ ਕਥਿਤ ਭ੍ਰਿਸ਼ਟਾਚਾਰ ਸਮੇਤ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਾਂ ਉਹ ਹਸੀਨਾ ਵਾਂਗ ਜਲਾਵਤਨ ਵਿਚ ਜੀਵਨ ਬਤੀਤ ਕਰ ਰਹੇ ਨੇ। ਖ਼ਬਰਾਂ ਸੀਜਮਆਰ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰਾਹੀਂ ਤੁਸੀਂ ਸੁਣ ਰਹੇ ਹੋ। ਨੇਪਾਲ ਵਿਚ ਕੁਦਰਤੀ ਤਬਾਹੀ ਕਾਰਨ ਮਰਨ ਵਾਲਿਆਂ ਦੀ ਗਿਣਤੀ 1377 ਹੋਣ ਦੀ ਖ਼ਬਰ ਹੈ। ਪ੍ਰਭਾਵਿਤ ਇਲਾਕਿਆਂ ਵਿਚੋਂ ਲਗਾਤਾਰ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ। ਸਰਕਾਰੀ ਅਧਿਕਾਰੀਆਂ ਅਨੁਸਾਰ ਹੜਾਂ ਦੀ ਲਪੇਟ ਵਿਚ ਆ ਕੇ ਗੁੰਮ ਹੋਏ 5,000 ਤੋਂ ਵੱਧ ਲੋਕਾਂ ਦੀ ਭਾਲ ਲਈ ਵੱਡੇ ਪੱਧਰ ਤੇ ਖੋਜ ਅਤੇ ਰਾਹਤ ਅਭਿਆਨ ਚਲਾਏ ਜਾ ਰਹੇ ਹਨ। ਅਮਰੀਕਾ ਚੋਂ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ਚੋਂ ਰਿਕਾਰਡ ਵਾਧਾ ਵੇਖਿਆ ਗਿਆ। ਟਰੰਪ ਨੇ ਇਤਿਹਾਸ ਵਿਚ ਸਭ ਤੋਂ ਵੱਡੇ ਪੱਧਰ ਤੇ ਦੇਸ਼ ਨਿਕਾਲੇ ਕਰਨ ਦਾ ਦਾਅਵਾ ਕੀਤਾ ਸੀ ਅਤੇ ਹਾਲੀਆ ਮਹੀਨਿਆਂ ਵਿਚ ਉਹ ਇਸ ਨੂੰ ਅਮਲ ਵਿਚ ਲਿਆਉਣ ਲਈ ਤੇਜ਼ੀ ਨਾਲ ਕਦਮ ਚੁੱਕ ਰਹੇ ਹਨ। ਸਿਰਫ ਅਗਸਤ ਮਹੀਨੇ ਵਿਚ ਹੀ ICCE ਅਮਰੀਕਨ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਸਰਵਿਸ ਨੇ ਪੂਰੇ ਦੇਸ਼ ਵਿਚ 50,925 ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ। ਇਹ ਗਿਣਤੀ ਪਿਛਲੇ ਸਾਲ ਅਗਸਤ ਵਿਚ ਹੋਈਆਂ ਗ੍ਰਿਫ਼ਤਾਰੀਆਂ ਨਾਲੋਂ ਲਗਭਗ ਦੁੱਗਣੀ ਦੱਸੀ ਜਾ ਰਹੀ ਹੈ। ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ ਮਿਸਟਰ ਸਿੰਘ, ਟਰੰਪ ਪ੍ਰਸ਼ਾਸਨ ਦੇ ਇਸ ਪੋਸਟਰ ਤੇ ਹੜਕੰਬ ਮਚਿਆ ਹੈ। ਸਿੱਖ ਅਤੇ ਪੰਜਾਬੀ ਨਸਲਵਾਦ ਦਾ ਉਨ੍ਹਾਂ ਤੇ ਲੱਗਿਆ ਦੋਸ਼। ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਵਿਭਾਗ ਵੱਲੋਂ ਸੋਸ਼ਲ ਮੀਡੀਆ ਸ਼ੇਅਰ ਕੀਤੇ ਗਏ ਇਕ ਪੋਸਟਰ ਨੇ ਵੱਡਾ ਵਿਵਾਦ ਖੜਾ ਕਰ ਦਿੱਤੈ। ਟਰੰਪ ਪ੍ਰਸ਼ਾਸਨ ਦੀ ਸੈਲਫ ਡਿਪੋਰਟੇਸ਼ਨ, ਖੁਦ ਦੇਸ਼ ਛੱਡਣ ਦੀ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਬਣਾਏ ਗਏ ਇਸ ਪੋਸਟਰ ਤੇ ਸਿੱਖ ਜਥੇਬੰਦੀਆਂ ਤੇ ਪੰਜਾਬੀਆਂ ਨੇ ਨਸਲਵਾਦੀ ਅਤੇ ਭਾਰਤ ਵਿਰੋਧੀ ਸੁਨੇਹਾ ਦੇਣ ਦੇ ਗੰਭੀਰ ਦੋਸ਼ ਲਗਾਏ ਹਨ। ਇਹ ਪੋਸਟਰ ਟਰੰਪ ਸਰਕਾਰ ਵੱਲੋਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਚਲਾਈ ਜਾ ਰਹੀ ਸਖਤ ਮੁਹਿੰਮ ਦੌਰਾਨ ਜਾਰੀ ਕੀਤਾ ਗਿਆ ਹੈ। ਵਿਭਾਗ ਵੱਲੋਂ ਜਾਰੀ ਇਸ ਪੋਸਟਰ ਵਿਚ ਟਰਾਂਸਫਾਰਮਰਸ ਫਿਲਮ ਦੀ ਤਰਜ ਤੇ ਇਕ ਚੇਤਾਵਨੀ ਲਿਖੀ ਗਈ ਹੈ, ਸੈਲਫ ਰਿਪੋਰਟ ਜਾਂ ਨਤੀਜੇ ਭੁਗਤੋ। ਇਸ ਦੇ ਨਾਲ ਹੀ ਪੋਸਟਰ ਵਿਚ ਖਾਸ ਤੌਰ ਤੇ ਲਿਖਿਆ ਗਿਆ ਹੈ ਕਿ ਸਾਡੀਆਂ ਸੜਕਾਂ ਤੋਂ ਹਟ ਜਾਓ, ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ। ਮਿਸਟਰ ਸਿੰਘ ਸਿੰਘ ਸਰਨੇਮ ਦੀ ਵਰਤੋਂ ਨੇ ਭਾਰਤੀ, ਅਮਰੀਕੀ ਅਤੇ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਉਂਦਾ ਹੈ। ਇਸ ਵਿਵਾਦ ਦਾ ਮੁੱਖ ਕਾਰਨ ਪੋਸਟਰ ਵਿਚ ਲਿਖੀ ਲਾਈਨ ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ ਨੂੰ ਮੰਨਿਆ ਜਾ ਰਿਹਾ ਹੈ, ਜੋ ਅਮਰੀਕਾ ਵਿਚ ਹਾਲ ਹੀ ਵਿਚ ਹੋਏ ਕੁਝ ਸੜਕ ਹਾਦਸਿਆਂ ਨਾਲ ਜੋੜੀ ਜਾ ਰਹੀ ਹੈ, ਜਿਨ੍ਹਾਂ ਵਿਚ ਬਿਨਾਂ ਦਸਤਾਵੇਜ਼ ਵਾਲੇ ਭਾਰਤੀ ਨਾਗਰਿਕਾਂ ਦੇ ਟਰੱਕ ਡਰਾਈਵਰ ਹੋਣ ਦਾ ਦਾਅਵਾ ਕੀਤਾ ਗਿਆ ਸੀ। ਅਮਰੀਕਾ ਵਿਚ ਕਮਰਸ਼ੀਅਲ ਟਰੱਕ ਡਰਾਈਵਰਾਂ ਦੀ ਸਖ਼ਤ ਜਾਂਚ ਦੇ ਨਾਲ ਨਾਲ ਟਰੰਪ ਪ੍ਰਸ਼ਾਸਨ ਨੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਅਤੇ ਵਰਕ ਪਰਮਿਟ ਦੇ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਹਾਲਾਂਕਿ ਆਲੋਚਕਾਂ ਦਾ ਤਰਕ ਹੈ ਕਿ ਸਿੰਘ ਸਰਨੇਮ ਨੂੰ ਡਰਾਈਵਿੰਗ ਦੀਆਂ ਕਥਿਤ ਉਲੰਘਣਾਵਾਂ ਨਾਲ ਜੋੜਨਾ ਸਿੱਧੇ ਤੌਰ ਤੇ ਨਸਲੀ ਪ੍ਰੋਫਾਈਲਿੰਗ ਹੈ। ਫਾਕਸ ਨਿਊਜ਼ ਦੇ ਐਂਕਰ ਐਲਨ ਲੋਨਲ ਨੇ ਵੀ ਇਸ ਪੋਸਟਰ ਦੀ ਤਿੱਖੀ ਨਿੰਦਾ ਕੀਤੀ ਹੈ। ਉਨ੍ਹਾਂ ਐਕਸ ਦੇ ਆਪਣੀ ਪਰਿਵਾਰਕ ਪਿਛੋਕੜ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਮੇਰੇ ਦਾਦਾ ਜੀ ਦਾ ਨਾਮ ਡੈਨ ਸਿੰਘ ਸੀ ਅਤੇ ਉਨ੍ਹਾਂ ਦੇ ਪਿਤਾ ਕਥਾ ਦਹਾਕੇ ਪਹਿਲਾਂ ਭਾਰਤ ਤੋਂ ਬਿਹਤਰ ਜ਼ਿੰਦਗੀ ਵਿਚ ਭਾਲ ਚ ਅਮਰੀਕਾ ਆਏ ਸਨ। ਉਹ ਕੈਲੀਫੋਰਨੀਆ ਵਿਚ ਕਿਸਾਨ ਬਣੇ ਅਤੇ ਮੇਰੇ ਦਾਦਾ ਜੀ ਨੇ ਬਾਅਦ ਵਿਚ ਟਰੱਕ ਡਰਾਈਵਿੰਗ ਵਜੋਂ ਵੀ ਕੰਮ ਕੀਤਾ। ਇਹ ਪੋਸਟਰ ਨਸਲਵਾਦੀ ਹੈ ਅਤੇ ਸਿੰਘ ਨਾਮ ਵਾਲੇ ਹਰ ਵਿਅਕਤੀ ਦਾ ਅਪਮਾਨ ਕਰਦਾ। ਇਹ ਵਿਵਾਦ ਅਜਿਹੇ ਸਾਹਮਣੇ ਆਇਆ ਜਦੋਂ ਟਰੰਪ ਪ੍ਰਸ਼ਾਸਨ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਖੁਦ ਦੇਸ਼ ਛੱਡਣ ਲਈ ਲਗਾਤਾਰ ਚੇਤਾਵਨੀਆਂ ਦੇ ਰਿਹਾ ਹੈ। ਕੀ ਅਮਰੀਕਾ ਕਪਾਨੀ, ਸਾਉਂਦ ਅਤੇ ਥਿੰਦ ਨੂੰ ਭੁੱਲ ਗਿਆ ਹੈ? ਸਵਾਲ। ਸਿੱਖਾਂ ਖਿਲਾਫ਼ ਪੋਸਟਰ ਤੇ ਭਾਜਪਾ ਦਾ ਸਵਾਲ। ਭਾਜਪਾ ਨੇ ਜੇ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਦੇ ਉਨ੍ਹਾਂ ਪੋਸਟਾਂ ਤੇ ਸਖ਼ਤ ਇਤਰਾਜ਼ ਜਾਇਆ ਹੈ ਜਿਨ੍ਹਾਂ ਵਿਚ ਪ੍ਰਵਾਸੀਆਂ ਨੂੰ ਮਿਸਟਰ ਸਿੰਘ ਵਜੋਂ ਲੇਬਲ ਕੀਤਾ ਗਿਆ ਹੈ ਤੇ ਕਿਹਾ ਹੈ ਕਿ ਕੋਈ ਉਦਮੀ ਸਿੱਖਾਂ ਨੇ ਆਪਣੀ ਕਾਬਲੀਅਤ ਤੇ ਲਗਨ ਨਾਲ ਅਮਰੀਕਾ ਨੂੰ ਅਮੀਰ ਬਣਾਇਆ ਹੈ। ਭਾਰਤ ਵਿਚ ਅਮਰੀਕੀ ਰਾਜਦੂਤ ਸਰਜੀਓ ਗੌਰ ਨੂੰ ਲਿਖੇ ਇਕ ਬਿਆਨ ਵਿਚ ਭਾਜਪਾ ਦੇ ਬੁਲਾਰੇ ਆਰ ਪੀ ਸਿੰਘ ਨੇ ਕਿਹਾ ਹੈ ਕਿ ਅਧਿਕਾਰਤ ਅਮਰੀਕੀ ਸਰਕਾਰੀ ਦੇਸ਼ ਨਿਕਾਲੇ ਦੀ ਮੁਹਿੰਮ ਵਿਚ ਸਿੱਖ ਪਛਾਣ ਅਤੇ ਸਿੰਘ ਨੂੰ ਉਪਨਾਮ ਨੂੰ ਇਕ ਵਿਅੰਗ ਕੈਰੀਕੇਚਰ ਵਜੋਂ ਵਰਤੇ ਜਾਣ ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਆਰ ਪੀ ਸਿੰਘ ਨੇ ਕਿਹਾ ਕਿ ਅਮਰੀਕਾ ਨੂੰ ਆਪਣੇ ਇਮੀਗ੍ਰੇਸ਼ਨ ਕਾਨੂੰਨ ਨੂੰ ਲਾਗੂ ਕਰਨ ਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ, ਪਰ ਕਾਨੂੰਨ ਲਾਗੂ ਕਰਕੇ ਕਦੇ ਵੀ ਨਸਲੀ ਜਾਤੀਵਾਦ ਜਾਂ ਧਾਰਮਿਕ ਰੂੜੀਵਾਦ ਸੋਚ ਦਾ ਬਹਾਨਾ ਨਹੀਂ ਬਣਨਾ ਚਾਹੀਦਾ। ਉਨ੍ਹਾਂ ਪੁੱਛਿਆ ਕਿ ਕੀ ਅਮਰੀਕਾ ਫਾਈਬਰ ਆਪਟਿਕਸ ਦੇ ਮੋਢੀ ਡਾਕਟਰ ਨਰਿੰਦਰ ਸਿੰਘ ਕੰਪਾਨੀ, ਅਮਰੀਕੀ ਕਾਂਗਰਸ ਲਈ ਚੁਣੇ ਗਏ ਪਹਿਲੇ ਸਿੱਖ ਅਤੇ ਪਹਿਲੇ ਏਸ਼ੀਆਈ ਅਮਰੀਕੀ ਦਲੀਪ ਸਿੰਘ ਸਾਉਂਦ ਅਤੇ ਨਾਗਰਿਕਤਾ ਅਤੇ ਧਾਰਮਿਕ ਆਜ਼ਾਦੀ ਲਈ ਲੜਨ ਵਾਲੇ ਸਿੱਖ ਅਮਰੀਕੀ ਫੌਜੀ ਭਗਤ ਸਿੰਘ ਥਿੰਦ ਨੂੰ ਭੁੱਲ ਗਏ ਹਨ? ਬ੍ਰਿਕਸ ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਭਾਰਤ ਆਉਣਗੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ। ਸ਼ੀ ਜਿਨਪਿੰਗ ਦੀ ਇਹ ਯਾਤਰਾ ਦੋਵਾਂ ਏਸ਼ੀਆਈ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਸਥਿਰ ਕਰਨ ਦੇ ਯਾਰੀ ਯਤਨਾਂ ਅਤੇ ਆਲਮੀ ਪੱਧਰ ਤੇ ਉਥਲ ਪੁਥਲ ਦੀ ਸਥਿਤੀ, ਖਾਸ ਕਰਕੇ ਪੱਛਮੀ ਏਸ਼ੀਆਈ ਸੰਘਰਸ਼ ਅਤੇ ਰੂਸ ਯੁਕਰੇਨ ਯੁੱਧ ਦੇ ਵਿਚਕਾਰ ਬ੍ਰਿਕਸ ਸਹਿਯੋਗ ਲਈ ਮਹੱਤਵਪੂਰਨ ਕੂਟਨੀਤਿਕ ਘਟਨਾਕ੍ਰਮ ਮੰਨੀ ਜਾ ਰਹੀ ਹੈ। ਸਰਕਾਰੀ ਸਮਾਚਾਰ ਏਜੰਸੀ ਸਿਨੂਹਾ ਨੇ ਦਸਿਆ ਹੈ ਕਿ ਰਾਸ਼ਟਰਪਤੀ ਸ਼ੀ ਸਿਖਰ ਸੰਮੇਲਨ ਵਿਚ ਭਾਗ ਲੈਣ ਲਈ ਭਾਰਤ ਜਾਣਗੇ। ਭਾਰਤੀ ਮੇਜ਼ਬਾਨੀ ਵਿਚ ਸ਼ਨੀਵਾਰ ਤੋਂ ਇਸ ਸ਼ੁਰੂ ਹੋਣ ਵਾਲੇ ਦੋ ਰੋਜ਼ਾ ਬ੍ਰਿਕਸ ਸੰਮੇਲਨ ਚੋ ਖਿੱਚ ਦਾ ਮੁੱਖ ਕੇਂਦਰ ਭੋਜਨ, ਊਰਜਾ, ਸਿਹਤ, ਆਫਤ ਪ੍ਰਬੰਧਨ ਅਤੇ ਨਾਜ਼ੁਕ ਸਪਲਾਈ ਚੇਨ ਵਿਚ ਸਮੂਹਕ ਲਚਕਤਾ ਨੂੰ ਵਧਾਉਣਾ ਹੋਵੇਗਾ ਤਾਂ ਕਿ ਇਸ ਸਮੂਹ ਨੂੰ ਵੱਡੇ ਹੋਏ ਭੂ ਸਿਆਸੀ ਮਾਹੌਲ ਵਿਚ ਪ੍ਰਭਾਵਸ਼ਾਲੀ ਸਹਾਰਾ ਬਣਾਇਆ ਜਾ ਸਕੇ। ਨਵੀਂ ਦਿੱਲੀ ਵਿਚ ਹੋਣ ਵਾਲਾ ਇਹ ਸੰਮੇਲਨ ਅਜਿਹੇ ਸਮੇਂ ਵਿਚ ਹੋ ਰਿਹਾ ਜਦੋਂ ਆਲਮੀ ਅਰਥਚਾਰਾ, ਰੂਸ ਯੁਕਰੇਨ ਜੰਗ, ਪੱਛਮੀ ਏਸ਼ੀਆਈ ਦੇ ਸੰਕਟ, ਖਾਸ ਕਰਕੇ ਹਰ ਮੁਸਜਲ ਮਾਰਗ ਦੇ ਨਾਕੇ ਅਤੇ ਟਰੰਪ ਪ੍ਰਸ਼ਾਸਨ ਦੀਆਂ ਵਪਾਰਕ ਅਤੇ ਟੈਰਿਫ ਨੀਤੀਆਂ ਦੇ ਮਾੜੇ ਪ੍ਰਭਾਵ ਦਾ ਸਾਹਮਣਾ ਕਰ ਰਿਹਾ ਹੈ। ਇਸ ਅਹਿਮ ਮੀਟਿੰਗ ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਇਰਾਨੀ ਰਾਸ਼ਟਰਪਤੀ ਮਸੂਦ ਪਜਸਕਿਨ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਰਲ ਰਾਮਾਫੋਸਾ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋ ਸੁਬਿਆਤੋ ਸਣੇ ਕਈ ਚੋਟੀ ਦੇ ਨੇਤਾਵਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ 10 ਵਜੇ ਤੋਂ ਲੈ ਕੇ 12 ਵਜੇ ਤੱਕ ਸਵੇਰੇ, ਸ਼ਾਮ ਨੂੰ 6 ਤੋਂ 9 ਵੋਇਸ ਆਫ ਸਿਟੀ 1320 AM ਤੇ ਤੁਸੀਂ ਸੁਣਦੇ ਹੋ। ਸੈਟਰਡੇ 2 ਤੋਂ 5, ਸੰਡੇ 2 ਤੋਂ 5 ਈਸਟਰਨ ਵਿਚ ਤੁਸੀਂ ਕੋਈ ਵੀ ਗੱਲ ਕਰਨੀ ਹੋਵੇ 4167167794 ਜਾਂ 416-303-1515 ਤੇ ਕਾਲ ਕੀਤੀ ਜਾ ਸਕਦੀ ਹੈ। ਪੇਸ਼ ਨੇ ਬਾਕੀ ਦੀਆਂ ਖ਼ਬਰਾਂ। ਐਡਮਿੰਟਨ ਵਿਚ ਮੰਦਰ ਦਾ ਲੰਗਰ ਹਾਲ ਬੰਦ, ਜਾਂਚ ਦੌਰਾਨ ਰਸੋਈ ਦੇ ਵੱਖ ਵੱਖ ਹਿੱਸਿਆਂ ਵਿਚ ਗੰਭੀਰ ਸਫਾਈ ਸਮੱਸਿਆਵਾਂ ਸਾਹਮਣੇ ਆਈਆਂ ਨੇ। ਐਡਮਿੰਟਨ ਦੇ ਦੱਖਣੀ ਹਿੱਸੇ ਵਿਚ ਸਥਿਤ ਭਾਰਤੀ ਕਲਚਰ ਸੋਸਾਇਟੀ ਆਫ ਅਲਬਰਟਾ ਦੀ ਰਸੋਈ ਨੂੰ ਅਲਬਰਟਾ ਹੈਲਥ ਸਰਵਿਸ ਨੇ ਖਾਣੇ ਦੀ ਸੁਰੱਖਿਆ ਅਤੇ ਸਫਾਈ ਸਬੰਧੀ ਦਰਜਨ ਤੋਂ ਵੱਧ ਉਲੰਘਣਾ ਸਾਹਮਣੇ ਆਉਣ ਮਗਰੋਂ ਬੰਦ ਕਰ ਦਿੱਤਾ। ਸਿਹਤ ਅਧਿਕਾਰੀਆਂ ਵੱਲੋਂ 28 ਅਗਸਤ ਨੂੰ ਜਾਰੀ ਕੀਤੇ ਗਏ ਕਲੋਜ਼ਰ ਆਰਡਰ ਤਹਿਤ ਰਸੋਈ ਨੂੰ ਅਗਲੇ ਹੁਕਮਾਂ ਤੱਕ ਖੋਲ੍ਹਣ ਤੇ ਰੋਕ ਲਾਈ ਗਈ ਹੈ। ਸਿਹਤ ਅਧਿਕਾਰੀਆਂ ਦੀ ਜਾਂਚ ਦੌਰਾਨ ਰਸੋਈ ਦੇ ਵੱਖ ਵੱਖ ਹਿੱਸਿਆਂ ਵਿਚ ਗੰਭੀਰ ਸਫਾਈ ਸਮੱਸਿਆਵਾਂ ਸਾਹਮਣੇ ਆਈਆਂ ਨੇ। ਜਾਂਚ ਰਿਪੋਰਟ ਅਨੁਸਾਰ ਅਲਮਾਰੀਆਂ, ਕਾਊਂਟਰਾਂ, ਸਟੋਰਾਂ, ਸ਼ੈਲਫਾਂ, ਬੇਸਮੈਂਟ ਦੇ ਸਾਂਝੇ ਹਿੱਸਿਆਂ ਵਿਚ ਗੰਦਗੀ ਪਾਈ ਗਈ। ਖਾਣ ਪੀਣ ਵਾਲੀਆਂ ਵਸਤਾਂ ਦੇ ਨੇੜੇ ਚੂਹਿਆਂ ਦਾ ਮਲ ਮੂਤਰ ਵੀ ਦਰਜ ਕੀਤਾ ਗਿਆ, ਜਦਕਿ ਰਸੋਈ ਵਿਚ ਮੱਖੀਆਂ ਦੀ ਮੌਜੂਦਗੀ ਵੀ ਸਾਹਮਣੇ ਆਈ। ਬਰਤਨ ਧੋਣ ਦੇ ਪ੍ਰਬੰਧ ਵੀ ਸਿਹਤ ਅਧਿਕਾਰੀਆਂ ਦੀ ਜਾਂਚ ਵਿਚ ਸਵਾਲਾਂ ਦੇ ਘੇਰੇ ਚ ਹਨ। ਰਿਪੋਰਟ ਮੁਤਾਬਕ ਮਕੈਨੀਕਲ ਡਿਸ਼ ਵਾਸ਼ਰ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਸੀ ਅਤੇ ਇਸ ਦੇ ਅੰਦਰ ਗੁਲਾਬੀ ਤੇ ਸੰਤਰੀ ਰੰਗੀ ਰੰਗ ਦੀ ਪਰਤ ਜੰਮੀ ਹੋਈ ਸੀ। ਇਸ ਤੋਂ ਇਲਾਵਾ ਰਸੋਈ ਵਿਚ ਸੈਨੇਟਾਈਜ਼ਰ ਲਈ ਲੋੜੀਂਦੇ ਬਕਟ ਜਾਂ ਸਪਰੇ ਬੋਤਲਾਂ ਵੀ ਮੌਜੂਦ ਨਹੀਂ ਸਨ। ਇਸ ਖ਼ਬਰ ਤੋਂ ਬਾਕੀ ਦੇ ਧਾਰਮਿਕ ਅਦਾਰਿਆਂ ਨੂੰ ਵੀ ਸਿੱਖਿਆ ਲੈਣ ਦੀ ਜ਼ਰੂਰਤ ਹੈ। ਕੈਨੇਡਾ ਚ 8 ਸਾਲ ਪਹਿਲਾਂ ਆਇਆ ਪੰਜਾਬੀ ਪਰਿਵਾਰ ਡਿਪੋਰਟ। ਜਲੰਧਰ ਦੇ ਹਰੀਸ਼ ਨੂੰ ਪਤਨੀ ਅਤੇ 2 ਬੱਚਿਆਂ ਸਮੇਤ ਡਿਪੋਰਟ ਕੀਤਾ ਗਿਆ, ਭਾਵੇਂ ਕਿ ਖ਼ਬਰ ਡੇ ਫਸਟ ਤੋਂ ਹੀ ਅਸੀਂ ਤੁਹਾਡੇ ਨਾਲ ਰਾਤ ਦੇ ਪ੍ਰੋਗਰਾਮ ਦੇ ਵਿਚ ਸਾਂਝੀ ਕੀਤੀ ਸੀ। ਇਸ ਪਰਿਵਾਰ ਦਾ 8 ਸਾਲ ਬਾਅਦ ਡਿਪੋਰਟ ਹੋਣਾ ਇਸ ਤਰੀਕੇ ਦੇ ਨਾਲ ਕਿ ਉਹਨੂੰ ਭਾਰਤ ਵਿਚ ਖਤਰਾ ਹੈ, ਉਹ ਦੁਕਾਨਦਾਰੀ ਕਰਦਾ ਸੀ ਉਥੇ, ਉਹਨੂੰ ਰਾਜਨੀਤਿਕ ਲੋਕਾਂ ਦੇ ਕੋਲੋਂ ਜਾਂ ਹੋਰ ਲੋਕਾਂ ਦੇ ਕੋਲੋਂ ਖਤਰਾ ਸੀ, ਇਸ ਕਰਕੇ ਉਹਨੂੰ ਇੱਥੇ ਜਿਹੜਾ ਸੀਗਾ PR ਮਿਲਣੀ ਚਾਹੀਦੀ ਹੈ। ਸੋ ਉਨ੍ਹਾਂ ਨੂੰ ਹੁਣ ਡਿਪੋਰਟ ਕੀਤਾ ਗਿਆ ਹੈ। ਕੈਨੇਡਾ ਸਰਹੱਦੀ ਏਜੰਸੀਆਂ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਕੱਚੇ ਵਿਦੇਸ਼ੀਆਂ ਨੂੰ ਤੁਰੰਤ ਵਾਪਸ ਭੇਜਣ ਦੇ ਹੁਕਮ ਜਾਰੀ ਹੋਣ ਅਤੇ ਉਨ੍ਹਾਂ ਨੂੰ ਹਿਰਾਸਤ ਚ ਲੈਣ ਤੋਂ ਬਾਅਦ ਉਨ੍ਹਾਂ ਕੋਲ ਵਾਪਸ ਨਾ ਭੇਜਣ ਦਾ ਕੋਈ ਵਿਕਲਪ ਨਹੀਂ ਬਚਦਾ। ਪਤਾ ਲੱਗਾ ਹੈ ਕਿ ਇਸ ਤਰ੍ਹਾਂ ਦੇ ਹੋਰ ਹਜ਼ਾਰਾਂ ਮਾਮਲੇ ਏਜੰਸੀ ਦੇ ਕੋਲ ਹਨ ਜਿਨ੍ਹਾਂ ਨੂੰ ਡਿਪੋਰਟ ਕੀਤੇ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਸਤਿਆਨਕੀਰਤਨ ਇਮਾਰਤ ਹਾਦਸਾ ਦਿੱਲੀ ਵਿਚ ਹਾਈਕੋਰਟ ਤੋਂ ਕੇਸ ਟਰਾਂਸਫਰ ਨਹੀਂ ਕਰਾਂਗੇ, ਸੁਪਰੀਮ ਕੋਰਟ ਦਾ ਸਪਸ਼ਟ ਰੁਖ। ਦਿੱਲੀ ਸਰਕਾਰ ਅਤੇ ਮਿਉਂਸੀਪਲ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਪੇਸ਼ ਹੋਏ ਸੋਲੀਸਿਟਰ ਜਨਰਲ ਤੁਸਾਰ ਮਹਿਤਾ ਨੇ ਵੀ ਬੈਂਚ ਨੂੰ ਅਪੀਲ ਕੀਤੀ ਕਿ ਇਸ ਕੇਸ ਨੂੰ ਹਾਈਕੋਰਟ ਤੋਂ ਟਰਾਂਸਫਰ ਨਾ ਕੀਤਾ ਜਾਵੇ ਕਿਉਂਕਿ ਸਿਵਕ ਅਥਾਰਟੀ ਹੁਣ ਇਸ ਮਾਮਲੇ ਤੇ ਵਧੇਰੇ ਧਿਆਨ ਨਾਲ ਕੰਮ ਕਰ ਰਹੀਆਂ ਨੇ। ਯਾਦ ਰਹੇ ਇਸ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਜਦਕਿ 12 ਲੋਕ ਜ਼ਖਮੀ ਹਨ। ਅਗਲੇ ਹਿੱਸੇ ਦੇ ਵਿਚ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਨਾਲ ਗੱਲਬਾਤ ਹੋਵੇਗੀ। ਪ੍ਰੋਗਰਾਮ ਦੇ ਬਾਬਤ ਕੋਈ ਗੱਲਬਾਤ ਕਰਨੀ ਹੈ 416-716-7474।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
0: ਨੋਟ ਕਰੋ ਕਿ 13 ਸਤੰਬਰ ਦਿਨ ਐਤਵਾਰ ਨੂੰ ਦਿਸ ਕਮਿੰਗ ਸੰਡੇ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਮਹਾਨਗਰ ਕੀਰਤਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਹੋ ਰਹੇ ਨੇ। ਕੇਸਰੀ ਦਸਤਾਰਾਂ ਕੇਸਰੀ ਚੁੰਨੀਆਂ ਸਜਾ ਕੇ ਇਸ ਨਗਰ ਕੀਰਤਨ ਦੇ ਵਿਚ ਵਹੀਰਾਂ ਘੱਤ ਕੇ ਪਹੁੰਚੋ। ਗੁਰੂ ਘਰ ਦਾ ਨੰਬਰ 905-671-1662। ਤਾਜ਼ੀਆਂ ਸਬਜ਼ੀਆਂ ਦੇ ਸ਼ੌਕੀਨਾਂ ਲਈ ਕੈਲੇਡਨ ਸਬਜ਼ੀ ਫਾਰਮ, ਲੌਕੀ, ਮੂਲੀਆਂ, ਕੱਦੂ, ਕੀਆ, ਤੋਰੀ, ਹਰ ਤਰ੍ਹਾਂ ਦੀਆਂ ਉਥੇ ਸਬਜ਼ੀਆਂ, ਤਿੱਖੀਆਂ ਮਿਰਚਾਂ ਲਿਆ ਕੇ ਤੁਸੀਂ ਸਾਲ ਭਰ ਲਈ ਫਰੀਜ ਕਰਕੇ ਰੱਖੋ, ਗ੍ਰਹਿਣ ਕਰਕੇ ਮੁੱਕਣੀਆਂ ਨਹੀਂ। ਸਰੋਂ ਦਾ ਸਾਗ ਸਪੈਸ਼ਲ ਤੇ ਮੱਕੀ ਦੀ ਰੋਟੀ ਤਿਆਰ ਕੀਤੀ ਜਾਂਦੀ ਹੈ, ਉਹ ਬਣਿਆ ਬਣਾਇਆ ਤੁਸੀਂ ਘਰ ਲਿਆ ਕੇ ਵੀ ਬਣਾ ਸਕਦੇ ਹੋ। ਗੰਦਲਾਂ ਦਾ ਸਾਗ, ਤੰਦੂਰ, ਫੋਲਡਿੰਗ ਬੈੱਡ, ਨਵਾਰੀ ਪਲੰਗ, ਜਿਹੜੇ ਸਾਈਕਲ, ਪਿੱਤਲ, ਸਟੀਲ, ਸਰਬਲੋ, ਮਿੱਟੀ, ਕੱਚ ਦੇ ਹਰ ਸਾਈਜ਼, ਹਰ ਤਰ੍ਹਾਂ ਦੇ ਬਰਤਨ ਵਾਜਬ ਰੇਟ ਤੇ। ਕੈਲਡਨ ਸਬਜ਼ੀ ਫਾਰਮ, 12050 ਏਅਰਪੋਰਟ ਰੋਡ ਐਟ ਏਅਰਪੋਰਟ ਮੇਫੀਲਡ, 905-840-9000 ਤੇ ਕਾਲ ਕਰੋ। ਖਾਵਿਆ ਹੋਮੋਕੇਅਰ, ਹੋਮਿਓਪੈਥੀ ਰਾਹੀਂ ਤੁਸੀਂ ਆਪਣਾ ਕੋਈ ਵੀ ਇਲਾਜ ਕਰਾਉਣਾ, ਜਿਵੇਂ ਤੁਹਾਨੂੰ ਡਾਇਗਨੋਸ ਕਰਕੇ ਉਹ ਤੁਹਾਨੂੰ ਦੇਣਗੇ ਜੀ ਦਵਾਈ, ਹਾਂਜੀ, ਤਾਂ ਤੁਸੀਂ ਉਸ ਨੂੰ ਉਸੇ ਤਰ੍ਹਾਂ ਡੇ ਐਂਡ ਨਾਈਟ ਸਵੇਰੇ ਸ਼ਾਮ ਸੇਵਨ ਕਰਦੇ ਹੋ ਤਾਂ ਕੁਝ ਹੀ ਦਿਨਾਂ ਦੇ ਵਿਚ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ। ਕਾਵਿਆ ਹੋਮੋਕੇਅਰ, ਠੈਨਕੋਟਲ ਬੁਲੇਵਾਰ ਤੇ ਏਅਰਪੋਰਟ ਦੇ ਨੀਦੀ ਖਾਨਦਾਨੀ ਪ੍ਰੈਕਟੀਸ਼ਨਰ ਮੀਤਾ ਹੋਜ਼ਾ ਜੀ, 647-760-2779। ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ, ਨੋਟ ਕਰੋ ਕਿ ਜੇਕਰ ਤੁਸੀਂ ਟਿਕਟ ਲੈ ਬੈਠੇ ਹੋ ਕਿਸੇ ਕਾਰਨ ਕਰਕੇ ਟ੍ਰੈਫਿਕ ਦੀ ਟਿਕਟਾਂ ਦੀ ਪ੍ਰੋਪਰ ਪੈਰਵਾਈ ਲਈ, ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇਨਸ਼ੋਰੈਂਸ, ਲਿਕੋ ਲਾਇਸੈਂਸ ਐਕਟ, ਐਮਟੀ ਓਫੈਂਸ, ਸੀਵੀਅਰ ਓਫੈਂਸ, ਬਿਲਡਿੰਗ ਕੋਡ ਮੈਟਰ, ਸਪੀਡਿੰਗ, ਫੇਲ ਟੂ ਰਿਮੇਨ, ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ, 416-716-3464, 416-716-3461 ਤੇ ਕਾਲ ਕਰੋ। ਘਰ ਦੀ ਰੈਨੋਵੇਸ਼ਨ ਵਾਸਤੇ ਤੁਸੀਂ ਵਧੀਆ ਕੁਆਲਿਟੀ ਦਾ ਸਮਾਨ ਵਾਜਬ ਰੇਟ ਤੇ ਲੈ ਕੇ ਆਉਣਾ ਹੈ, ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ, ਪੋਸਟਲੇਨ ਟਾਇਲ, ਸੈਰਾਮਿਕ ਟਾਇਲ, ਫੌਸਰਸ ਐਂਡ ਆਲ ਪਲੰਬਿੰਗ ਐਕਸੈਸਰੀ ਲਈ, 2657 ਨੰਡਾ ਸਟ੍ਰੀਟ ਵੈਸਟ ਮਿਸੀਸਾਗਾ 20 ਡੈਲਟਾ ਪਾਰਕ ਬੁਲੇਵਾਰਡ ਬਰੈਂਪਟਨ ਦੇ ਵਿਚ ਇਫ ਯੂ ਨੀਡ ਯੋਰ ਹੋਮ ਫਿਕਸ ਕਾਲ ਹੋਮ ਫਿਕਸ 905-796-2555 ਐਨਆਰਏ ਮੈਰਿਜ ਬਿਊਰੋ ਹਰ ਜਾਤ ਹਰ ਮਜ਼ਹਬ ਹਰ ਦੇਸ਼ ਹਰ ਸੂਬੇ ਹਰ ਸ਼ਹਿਰ ਦੇ ਵਿਚ ਰਿਸ਼ਤੇ ਹਰ ਉਮਰ ਦੇ ਰਿਸ਼ਤਿਆਂ ਲਈ ਐਨਆਰਏ ਮੈਰਿਜ ਬਿਊਰੋ 647-888-6000 ਕੈਲੀਡਨ ਪੇਵਿੰਗ ਰੈਜੀਡੈਂਸ਼ਲ ਕਮਰਸ਼ੀਅਲ ਇੰਡਸਟਰੀਅਲ ਡਰਾਈਵੇ ਪਾਰਕਿੰਗ ਲਾਟ ਫਾਰਮ ਜਿਹੜੇ ਡਰਾਈਵੇ ਪੇਵਿੰਗ ਕਰਾਉਣੇ ਨੇ ਤਾਂ ਬੈਸਟ ਸਰਵਿਸ ਲਈ ਐਸਟੀਮੇਟ ਫ੍ਰੀ ਲੈਣ ਲਈ ਜਸਪਾਲ ਜੀ ਨੂੰ 416-816-9989-00 ਟੋਪ ਚਾਈਸ ਇਲੈਕਟ੍ਰੋਨਿਕਸ ਫ੍ਰਿਜ ਸਟੋਵ ਡਿਸ਼ ਵਾਸ਼ਰ ਵਾਜਬ ਰੇਟ ਤੇ ਲੈ ਕੇ ਆਉਣ ਲਈ ਹਾਈ ਐਂਡ ਦਾ ਕੁਆਲਿਟੀ ਦਾ ਫਰਨੀਚਰ ਤੁਸੀਂ ਲੈਣਾ ਉਹ ਵੀ ਡਿਸਪਲੇ ਕੀਤਾ ਮਿਲੇਗਾ ਤੁਹਾਨੂੰ ਫਾਈਨੈਂਸਿੰਗ ਆਨ ਦੀ ਸਪੋਟ ਡਿਲੀਵਰੀ ਆਨ ਟਾਈਮ 16 ਇੰਟਮੋਲ ਡਰਾਈਵ ਬਰੈਂਪਟਨ 5461 ਹਾਈਵੇ 6 ਨਾਰਥ ਗੋਲਫ ਟੋਪ ਚਾਈਸ ਨੰਬਰ 905-799-0045-7999-0045 ਸਮੋਸਾ ਸਵੀਟਸ ਐਂਡ ਫੈਕਟਰੀ ਵਰਲਡ ਫੇਮਸ ਨਾਮ ਹੋਲਸੇਲ ਦੀਆਂ ਕੀਮਤਾਂ ਤੇ ਸਮੋਸਾਸ ਸਵੀਟਸ ਅਤੇ ਨਾਲ ਦੀ ਨਾਲ ਤੁਸੀਂ ਵਨ ਸੁਵੰਨੀਆਂ ਮਿਠਾਈਆਂ ਭਾਜੀ ਤਿਆਰ ਕਰਾਉਣੀ ਹੈ ਜਿਹੜੀ ਮੂੰਹੋਂ ਨਹੀਂ ਲੈਂਦੀ ਸਮੋਸਾ ਸਵੀਟਸ ਐਂਡ ਫੈਕਟਰੀ 1850 ਆਲਬੇ ਰੋਡ ਯੂਨਿਟ ਨੰਬਰ 6 ਈਟੋਬੀਕੋ 10970 ਏਅਰਪੋਰਟ ਰੋਡ 10615 ਬਰਾਮੀ ਰੋਡ ਬਰੈਂਪਟਨ ਅਤੇ ਹੈੱਡ ਆਫਿਸ 416-213-1165 416-213-1165 ਮਾਲਟਨ ਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਰੰਗਲਾ ਪੰਜਾਬ ਦੇ ਪ੍ਰਾਊਡ ਸਪਾਂਸਰ ਰੈਡੋ ਵੈਚਸ ਡਾਇਮੰਡ ਦੀ ਜੁਵਲਰੀ ਡਾਇਮੰਡ ਰਿੰਗਸ ਡਾਇਮੰਡ ਮੈਂਗਲ ਬਰੈਸਲੇਟ ਡਾਇਮੰਡ ਨੈਕਲੈਸ ਡਾਇਮੰਡ ਏਅਰਿੰਗ ਵੈਡਿੰਗ ਬੈਂਡਸ ਮਰਦਾਨਾ ਜਨਾਨਾ ਕੋਈ ਗਹਿਣਾ ਛਾਪਾਂ ਛੱਲੇ ਮੁੰਦਰੀਆਂ ਔਰ ਰੈਡੋ ਰੋਲਸ ਦੀਆਂ ਘੜੀਆਂ ਅਸ਼ੋਕ ਜਿਲ 7198 ਏਅਰਪੋਰਟ ਰੋਡ ਨੰਬਰ 905-671-4290 ਦੰਦਾਂ ਦੇ ਮਸ਼ਹੂਰ ਡਾਕਟਰ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ ਦੰਦ ਲਗਾਉਣੇ ਪਟਾਉਣੇ ਲਿਸ਼ਕਾਉਣੇ ਜਿਹੜੇ ਨੇ ਤੁਸੀਂ ਇਸ ਤਰ੍ਹਾਂ ਕੋਈ ਜਿਹੜਾ ਹੈ ਕੰਮ ਕਰਾਉਣਾ ਦੰਦਾਂ ਦਾ ਕੋਈ ਬ੍ਰਿਜ ਇੰਪਲਾਂਟ ਰੂਟ ਕਨਾਲ ਟਰੀਟਮੈਂਟ ਲੈਣੀ ਹੈ ਤਾਂ ਸਾਰੀਆਂ ਇਨਸੋਰਸ ਕੰਪਨੀਆਂ ਡੀਲ ਕਰਦੇ ਨੇ ਨਾਰਥ ਅਮਰੀਕਾ ਦਾ ਬਹੁਤ ਵੱਡਾ ਅਦਾਰਾ ਸੰਧੂ ਡੈਂਟਿਸਟੀ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਅਤੇ ਟੀਮ 4550 ਈਬਨਜ਼ ਰੋਡ ਬਰੈਂਪਟਨ 510 ਸ਼ਾਰਲਸ ਬੁਲੇਵਾਰਡ ਬਰੈਂਪਟਨ ਨੰਬਰ 905-794-5657 ਫਿਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਇੰਜਨ ਟਰਾਂਸਮਿਸ਼ਨ ਰੀਬਿਲਡ ਰਿਪੇਅਰ ਡੀਪੀਐਫ ਕਲੀਨਿੰਗ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਸਾਫਟਵੇਅਰ ਸੋਲੂਸ਼ਨ ਏ ਟੂ ਜੈਡ ਸਰਵਿਸ ਲੈਣ ਲਈ ਫਿਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਵੀਰ ਹੈਪੀ ਬੜਿਆਲ ਜੀ ਨੂੰ ਕਾਲ ਕਰੋ ਵਨ ਗੁੱਡ ਮਾਰਕ ਪਲੇਸ ਈਟੋਬੀਕੋ 647-796-5757-7076-9257 ਰੇਟਸ ਫਰਨੀਚਰ ਯੈਸਮੈਨ ਰੋਹਿਤ ਦਾ ਦਾਅਵਾ ਹੈ ਕਿ ਤੁਸੀਂ ਕੁਆਲਿਟੀ ਦਾ ਫਰਨੀਚਰ ਵਾਜਬ ਰੇਟ ਤੇ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਆਓ ਰੇਟਸ ਫਰਨੀਚਰ ਤੇ ਆਓ ਰੇਟਸ ਫਰਨੀਚਰ 5200 ਡਿਕਸੀ ਮੈਥਿਸਨ ਤੇ ਨੇ ਫਾਈਨੈਂਸਿੰਗ ਆਨ ਦੀ ਸਪੋਟ ਡਿਲੀਵਰੀ ਆਨ ਟਾਈਮ ਲੈਣ ਵਾਸਤੇ ਰੇਟਸ ਫਰਨੀਚਰ ਦੇ ਜਨਾਬ ਰੋਹਿਤ ਅਤੇ ਉਨ੍ਹਾਂ ਦੀ ਟੀਮ 905-232-7499 ਅਗਲੇ ਸਾਡੇ ਮਹਿਮਾਨ ਹੋ ਰਹੇ ਨੇ ਸਰਦਾਰ ਜਸਬੀਰ ਸਿੰਘ ਜੀ ਪੱਟੀ ਇਨਫਿਨਿਟੀ ਟੈਂਟ ਐਂਡ ਡਿਕੋ ਟੈਂਟ ਟੇਬਲ ਚੇਅਰ ਐਲ ਡੀ ਡਾਂਸਿੰਗ ਫਲੋਰ 360 ਕੈਮਰਾਜ਼ ਫਲੋਵਰ ਡੈਕੋਰੇਸ਼ਨ ਜੰਪਿੰਗ ਬਲੂਨ ਸਲਾਈਡ ਮੱਚ ਮੱਚ ਮੋਰ ਤੁਹਾਡੇ ਘਰ ਨੂੰ ਫਰੰਟ ਅਤੇ ਬੈਕਯਾਰਡ ਨੂੰ ਹੀ ਇਕ ਬੈਂਕਡ ਹਾਲ ਵਾਂਗੂ ਬਣਾ ਦਿੰਦੇ ਨੇ ਮੀਂਹ ਆਵੇ ਨੇਰੀ ਆਵੇ ਕਣੀਆਂ ਪੈਂਦੀਆਂ ਹੁਣ ਕੋਈ ਗੱਲ ਨਹੀਂ ਤੁਸੀਂ ਆਪਣੇ ਪਰਿਵਾਰ ਦੇ ਫੰਕਸ਼ਨ ਰੀਜ ਨਾ ਕਰੋ ਇਨਫਿਨਿਟੀ ਟੈਂਟ ਐਂਡ ਡਿਕੋਰ ਦਿਲਪ੍ਰੀਤ ਬਲ 647-0079 ਬਾਕਮਾਲ ਸਰਵਿਸ ਦਿੰਦੇ ਨੇ ਆਲਿੰਕ ਟਰੈਵਲ ਦੁਨੀਆਂ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪੂਰੇ ਪ੍ਰਬੰਧਾਂ ਦੇ ਨਾਲ ਆਲਿੰਕ ਟਰੈਵਲ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ ਤੁਸੀਂ ਕਿਸੇ ਸਮੇਂ ਵੀ ਟਿਕਟ ਲੈਣੀ ਹੈ ਜਾਂ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਆਲਿੰਕ ਟਰੈਵਲ ਨੂੰ ਰਾਬਤਾ ਕਾਇਮ ਕਰੋ 78 ਡਰਾਈਵ ਨੰਬਰ 905-457-1100 ਤੇ ਕਾਲ ਕੀਤੀ ਜਾ ਸਕਦੀ ਹੈ ਸੀਰਮਾਰ 320 ਮੀਟਰ ਬੈਂਡ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਇਸ ਵਕਤ ਤੁਸੀਂ ਸੁਣ ਦੇਖ ਰਹੇ ਹੋ ਮੈਂ ਆਪ ਜੀ ਦਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ ਅਗਰ ਤੁਹਾਡਾ ਕੋਈ ਵਪਾਰ ਹੈ ਤੁਸੀਂ ਉਸਦੀ ਫੁੱਲ ਪਲੈਸ ਐਡਵਰਟਾਈਜ਼ਮੈਂਟ ਇਸੇ ਤਰ੍ਹਾਂ ਜਿਵੇਂ ਅਸੀਂ ਕਰਦੇ ਹਾਂ ਕਰਵਾਉਣੀ ਚਾਹੋ ਮੈਨੂੰ ਖੁਸ਼ੀ ਹੋਵੇਗੀ ਨੰਬਰ ਟੂ ਕਾਲ 416-7697-9476-7167-94 ਸਰਦਾਰ ਜਸਬੀਰ ਸਿੰਘ ਜੀ ਪੱਟੀ ਸਾਹਿਬ ਨਾਲ ਗੱਲਬਾਤ ਕਰੀਏ ਇਸ ਹਿੱਸੇ ਨੂੰ ਐਚ ਕੇ ਮੂਵਰਸ ਬਈ ਜਦੋਂ ਅਸੀਂ 1320 ਦਾ ਟਾਵਰ ਮੂਵ ਕਰਨਾ ਸੀ ਤਾਂ ਉਸ ਵਕਤ ਬਹੁਤ ਹੈਵੀ ਅਤੇ ਨਾਜੁਕ ਚੀਜ਼ਾਂ ਹੁੰਦੀਆਂ ਨੇ ਇਹ ਜਿਹੜੀਆਂ ਤੇ ਮੈਂ ਬਾਈ ਹਰਮਿੰਦਰ ਜੀ ਨੂੰ ਗੱਲ ਕੀਤੀ ਤੇ ਕਿਉਂਕਿ ਕੰਪਨੀ ਵਾਲੇ ਕਹਿੰਦੇ ਸੀ ਕਿ ਉਹ ਲਿਆਇਓ ਜਿਹੜੇ ਪ੍ਰੋਫੈਸ਼ਨਲ ਹੋਣ ਕਿਉਂਕਿ ਟਰਾਂਸਮਿਸ਼ਨ ਬਹੁਤ ਭਾਰੀ ਹੈ ਤੇ ਬਹੁਤ ਨਾਜੁਕ ਤੇ ਬੜਾ ਕਾਫੀ ਕੋਸਟਲੀ ਪਤਾ ਹੀ ਨਹੀਂ ਲੱਗਣ ਦਿੱਤਾ ਫੁੱਲਾਂ ਵਾਂਗੂ ਚੁੱਕ ਕੇ ਇੱਕ ਤੋਂ ਦੂਜੀ ਥਾਂ ਤੇ ਇੱਕ ਨਹੀਂ ਦੋ ਟਰਾਂਸਮਿਸ਼ਨ ਲਿਆਂਦੇ ਐਚ ਕੇ ਮੂਵਰਸ ਨੇ ਹੈਵੀ ਡਿਊਟੀ ਕੋਈ ਕਿਸੇ ਤਰ੍ਹਾਂ ਦੀ ਮੂਵ, ਲੌਂਗ ਡਿਸਟੈਂਸ ਮੂਵ, ਲੇਬਰ ਆਉਣ ਲਈ ਸਰਵਿਸ ਚਾਹੀਦੀ ਹੈ, ਰੈਜੀਡੈਂਸ਼ੀਅਲ ਕਮਰਸ਼ੀਅਲ ਮੂਵ, ਸਪੈਸ਼ਲ ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ, ਤਾਂ ਐਚ ਕੇ ਮੂਵਰਸ 140 ਐਡਵਾਂਸ ਬੁਲੇਵਾਰਡ ਰੂਟ ਨੰਬਰ 10, ਨੰਬਰ 416-524-6704, 416-524-6704। ਸ਼ਾਹ ਟਰਾਂਸਪੋਰਟ ਹਾਇਰ ਕਰ ਰਿਹਾ ਜੀ ਇਮੀਜੀਏਟਲੀ ਟੀਮ ਓਨਰ ਓਪਰੇਟਰ ਤੇ ਸੋਲੋ ਡਰਾਈਵਰ। ਟੀਮ ਕੰਪਨੀ ਡਰਾਈਵਰ ਚਾਹੀਦੇ ਨੇ, ਕੰਪਨੀ ਡਰਾਈਵਰ ਦੇ ਨਾਲ ਟੀਮ ਓਨਰ ਓਪਰੇਟਰ ਵੀ ਚਾਹੀਦੇ ਨੇ। ਪੱਕੇ ਰਨ ਨੇ ਲੇਰੈਡੋ ਦੇ, ਟੈਕਸਿਸ ਦੇ, ਸਟੱਡੀ ਮਾਈਲਸ ਦੇ, ਰਿਲਾਇਬਲ ਵਰਕ, ਪੇਮੈਂਟ ਆਨ ਟਾਈਮ। ਸੰਦੀਪ ਜੀ ਨੂੰ 416-903-8390 ਤੇ ਕਾਲ ਕੀਤੀ ਜਾ ਸਕਦੀ ਹੈ। ਹੁਣ ਚਲਦੇ ਆ ਪੰਜਾਬ, ਸਾਡੇ ਨਾਲ ਹਾਜ਼ਰ ਹੋਣਗੇ ਸਾਡੇ ਵੀਰ ਸਰਦਾਰ ਜਸਵੀਰ ਸਿੰਘ ਜੀ ਪੱਟੀ, ਸਪੌਂਸਰ ਬਾਏ ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ। ਦੋਸਤੋ ਨੋਟ ਕਰੋ ਕਿ ਇਹ ਇਕ ਅਜਿਹਾ ਨਾਂ ਹੈ ਜਿੱਥੇ ਤੁਸੀਂ ਬੈਠ ਕੇ ਖਾਣਾ ਖਾ ਸਕਦੇ ਹੋ। ਬਰੈਂਪਟਨ ਦੇ ਵਿਚ ਨਾਨਕਸਰ ਗੁਰਦੁਆਰਾ ਸਾਹਿਬ ਵਾਲੀ ਸਾਈਡ ਤੇ ਜੋ ਪਲਾਜ਼ਾ, ਉਹਦੇ ਵਿਚ ਟਿਫਨ ਲਗਾਉਣਾ, ਭਾਜੀ ਤਿਆਰ ਕਰਾਉਣੀ ਹੈ, ਜਾਂ ਤੁਸੀਂ ਲਾਈਵ ਆਨ ਲੋਕੇਸ਼ਨ ਪ੍ਰਬੰਧ ਕਰਨਾ, ਵੈਜ ਨਾਨ ਵੈਜ ਥਾਲੀ ਪਰੋਸਦੇ ਨੇ, ਬਾਕਮਾਲ ਟੇਸਟੀ ਖਾਣਾ ਹੁੰਦਾ ਹੈ। ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ 905-450-6464 ਤੇ ਕਾਲ ਕੀਤੀ ਜਾ ਸਕਦੀ ਹੈ। ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: Real news, real impact, showing you real world. CJMR 1320. CJMR 1320. The voice of the city.
2: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਪੱਟੀ ਹੁਣਾਂ ਦੇ ਨਾਲ। ਸਰਦਾਰ ਜਸਵੀਰ ਸਿੰਘ ਪੱਟੀ ਹੁਣਾਂ ਦੇ ਨਾਲ।
0: ਸੀ ਜੇ ਐਮ ਆਰ 1320 ਮੀਟਰ ਬੈਂਡ 10:37 ਕੁਝ ਸੈਕਿੰਡ ਹੋਏ ਨੇ। ਅਗਲੇ ਕੁਝ ਪਲ ਅਸੀਂ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਨਾਲ ਗੱਲਬਾਤ ਕਰਾਂਗੇ। ਗੱਲਬਾਤ ਦੇ ਵਿਚ ਤੁਸੀਂ ਉਨ੍ਹਾਂ ਨਾਲ ਕੋਈ ਕੁਸ਼ਚਨ ਕਰਨਾ ਚਾਹੋ, ਯੂਅਰ ਮੋਸਟ ਵੈਲਕਮ ਹੈ ਜੀ। ਨੰਬਰ 905-813-1320-9051-313-2 ਤੇ ਤੁਸੀਂ ਕਾਲ ਕਰ ਸਕੋਗੇ। ਪੱਟੀ ਸਾਹਿਬ ਸਵਾਗਤ ਕਰਾਂਗੇ ਉਨ੍ਹਾਂ ਦਾ ਤੇ ਲੋ ਫਿਰ ਵੈਲਕਮ ਕਰਦੇ ਆ। ਪੱਟੀ ਸਾਹਿਬ ਜੀ ਐਨੂੰ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ।
3: ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ।
0: ਕੀ ਹਾਲ ਚਾਲ, ਠੀਕ ਠਾਕ ਹੋ?
3: ਬੜੀ ਕਿਰਪਾ ਜੀ, ਬੜੀ ਕਿਰਪਾ।
0: 905-813-1320 ਤੇ ਕਾਲ ਕੀਤਾ ਜਾ ਸਕਦਾ। ਕਹਿੰਦਾ ਫਿਰੀ ਰੁੱਤ ਸੁਗੁਫਿਆਂ ਵਾਲੀ ਤੇ ਚਿੜੀਆਂ ਚੁਗਣ ਨੂੰ ਆਈਆਂ, ਇਕਨਾਂ ਨੂੰ ਜੁਰਿਆ ਲੈ ਖਾਦਾ, ਇਕਨਾਂ ਨੂੰ ਫਾਹੀਆਂ ਲਾਈਆਂ। ਫਿਰੀ ਰੁੱਤ ਸ਼ਗੁਫਿਆਂ ਵਾਲੀ ਚਿੜੀਆਂ ਚੁਗਣ ਨੂੰ ਆਈਆਂ, ਇਕਨਾਂ ਨੂੰ ਜੁਰਿਆ ਲੈ ਖਾਦਾ, ਇਕਨਾਂ ਨੂੰ ਫਾਹੀਆਂ ਲਾਈਆਂ, ਇਕਨਾਂ ਨੂੰ ਆਸ ਮੁੜਨ ਦੀ ਆਹੀ, ਇਕ ਸੀਖ ਕਬਾਬ ਚੜਾਈਆਂ। ਬੁੱਲੇ ਸ਼ਾਹ ਕੀ ਬਸ ਉਹਨਾਂ ਦੇ, ਉਹ ਕਿਸਮਤ ਮਾਰ ਵਸਾਈਆਂ, ਕਿਸਮਤ ਮਾਰ ਵਸਾਈਆਂ। ਬੁੱਲੇ ਸ਼ਾਹ ਦੀਆਂ ਨਸਤਰਾਂ ਦੇ ਨਾਲ ਇਕ ਵਾਰੀ ਫਿਰ ਤੋਂ ਸਵਾਗਤ ਕਰਦੇ ਆ। ਅਗਰ ਦੋਸਤੋ ਤੁਹਾਡਾ ਕੋਈ ਕੁਸ਼ਚਨ ਹੈ, 905-813-1320। ਦੇਸ਼ ਵਿਦੇਸ਼ ਦੇ ਵੀ ਤੁਸੀਂ ਸਾਨੂੰ ਜਿਸ ਮਾਧਿਅਮ ਦੇ ਰਾਹੀਂ ਸੁਣ ਰਹੇ ਹੋ, ਜ਼ਰੂਰ ਆਪਣੇ ਵਰਗੇ ਦੋਸਤਾਂ ਮਿੱਤਰਾਂ ਨੂੰ ਦੱਸ ਦਿਆ ਕਰੋ। ਤੁਹਾਡਾ ਜਾਣਾ ਕੁਝ ਨਹੀਂ ਤੇ ਸਾਡਾ ਮਾਣ ਵੱਧ ਜਾਣਾ। 905-813-1320। ਆਤਮ ਹੱਤਿਆ ਗਲੇ ਦੀ ਹੱਡੀ ਬਣ ਗਈ ਆ ਆਮ ਆਦਮੀ ਪਾਰਟੀ ਲਈ। ਉਸ ਆਤਮ ਹੱਤਿਆ ਕਰਨ ਵਾਲੇ ਵੀਰ ਗੁਲਜ਼ਾਰ ਦਾ ਪਿੰਡ ਤੁਰ ਬਜ਼ਾਰਾ ਪੁਲਿਸ ਛਾਉਣੀ ਵਿਚ ਬਦਲਿਆ। ਉੱਥੇ ਕਾਫੀ ਕੁਝ ਸਾਹਮਣੇ ਆ ਰਿਹਾ ਉੱਥੋਂ।
3: ਇਹ ਬੜੀ ਮੰਦਭਾਗੀ ਗੱਲ ਆ। ਅਗਲਿਆਂ ਦਾ ਜੀ ਚਲ ਗਿਆ ਤੇ ਇਹਨਾਂ ਸਾਰਿਆਂ ਨੂੰ ਸਿਆਸਤ ਕਰਨ ਦਾ ਮੌਕਾ ਮਿਲਿਆ।
0: ਬਿਲਕੁਲ ਬਿਲਕੁਲ, ਕੋਈ ਦੋ ਰਾਵਾਂ
3: ਚੋਣ ਤੱਕ ਇਹ ਮੁੱਦੇ ਹੁਣ ਗਰਮ ਰਹਿਣਗੇ। ਹੁਣ ਉਹਦੇ ਘਰ ਦੇ ਜੀ ਵੀ ਕਹਿਣਾ ਸ਼ੁਰੂ ਕਰਤਾ ਜੀ ਸਾਡੇ ਕੋਲ ਤਾਂ ਧੱਕੇ ਨਾਲ ਸੰਸਕਾਰ ਕਰਾਤਾ, ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਵੀ ਇਹ ਆ ਵੀ ਬਿਕਰਮ ਸਿੰਘ ਮਜੀਠੇ ਨੇ ਬਿਆਨ ਦਿੱਤਾ ਭਾਈ 20 ਲੱਖ ਨੀ, ਇਹਨਾਂ ਨੂੰ ਘੱਟੋ ਘੱਟ 1 ਕਰੋੜ ਰੁਪਇਆ ਦਿਓ। ਨੌਕਰੀ ਤੇ ਸਰਕਾਰੀ ਮੰਗੀ ਹੈ। ਐਸ ਆਰ ਲੱਦੜ ਜਿਹੜੇ ਸਾਬਕਾ ਕਮਿਸ਼ਨਰ ਰਹੇ ਨੇ, DC ਵੀ ਰਹੇ ਇੱਥੇ, ਉਹ ਕਹਿੰਦੇ ਵੀ ਕੇਂਦਰ ਸਰਕਾਰ ਦੀ ਪਾਲਿਸੀ ਦੇ ਮੁਤਾਬਕ ਪਰਿਵਾਰ ਦੇ 2 ਬੱਚਿਆਂ ਨੂੰ ਬਕਾਇਦਾ ਤੌਰ ਤੇ ਜਿਹੜੀ BA ਤੱਕ ਉਹਦੀ ਫ੍ਰੀ ਪੜ੍ਹਾਈ ਕਰਾਈ ਜਾ ਸਕਦੀ। ਫ੍ਰੀ ਪੜ੍ਹਾਈ,
0: ਅੱਛਾ,
3: ਕੇਂਦਰ ਸਰਕਾਰ 8 ਲੱਖ ਰੁਪਇਆ ਦਿੰਦੀ ਹੈ ਸੁਸਾਈਡ ਦੇ ਕੇਸ ਦੇ ਵਿੱਚ, ਜੇ ਕਿਤੇ ਇਹ ਰਿਪੋਰਟ ਬਣਾ ਕੇ ਭੇਜਣ, ਤੇ ਜਿਹੜਾ ਡੀਸੀ ਆ ਤੇ ਐਸਪੀ ਆ, ਜਿਹੜਾ ਐਸਡੀਐਮ ਉਹਨਾਂ ਆਪਣੀ ਪ੍ਰੋਪਰ ਜ਼ਿੰਮੇਵਾਰੀ ਉੱਤੇ ਨਹੀਂ ਨਿਭਾਈ। ਜੇ ਉਹ ਨਿਭਾਉਂਦੇ ਤੇ ਹਾਲਾਤ ਕੁਝ ਹੋਰ ਹੁੰਦੇ, ਤੇ ਉਹਨਾਂ ਤਿੱਥੋਂ ਕੀ ਕਹਿਤਾ ਵੀ ਜਿਹੜੇ ਗੈਰ ਜ਼ਿੰਮੇਵਾਰੀਆਂ ਦੇ ਅਫਸਰ ਹੈਗੇ ਉਹਨਾਂ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ। ਕਹਿੰਦਾ ਮੈਂ ਕਮਿਸ਼ਨਰ ਰਿਹਾ ਇੱਥੇ, ਮੈਂ ਡੀਸੀ ਵੀ ਰਿਹਾ ਇੱਥੇ, ਮੈਨੂੰ ਪਤਾ ਇਸ ਗੱਲ ਦਾ। ਜਦੋਂ ਅਗਲੇ ਦੀ ਡਾਇੰਗ ਡੈਕਲੇਰੇਸ਼ਨ ਆ ਗਈ ਆ, ਡਾਇੰਗ ਡੈਕਲੇਰੇਸ਼ਨ ਦੇ ਮੁਤਾਬਕ ਤੁਸੀਂ ਪਰਚਾ ਦਰਜ ਕਰ ਦਿਓ, ਬਾਅਦ ਚ ਇਨਵੈਸਟੀਗੇਸ਼ਨ ਹੁੰਦੀ ਰਹੂਗੀ, ਕੋਈ ਗੱਲ ਨੀ। ਉਹ ਤੁਸੀਂ ਕੀਤਾ ਨੀ ਗਾ, 5 ਬੰਦਿਆਂ ਤੇ ਪਰਚਾ ਕਰਤਾ, 1 ਭਗੌੜਾ ਤੇ 4 ਤੁਸੀਂ ਫੜ ਲਏ। ਹੁਣ ਦਬਾਅ ਪਾਇਆ ਜਾ ਰਿਹਾ ਵੀ ਹਰਪਾਲ ਸਿੰਘ ਚੀਮੇ ਤੇ ਪਰਚਾ ਕਿਉਂ ਦਰਜ ਕੀਤਾ ਜਾ ਰਿਹਾ, ਵੀ ਜੇ ਲਾਲਜੀਤ ਭੁੱਲਰ ਤੇ ਪਰਚਾ ਹੋ ਸਕਦਾ ਫਿਰ ਚੀਮੇ ਤੇ ਕੋਈ ਨਹੀਂ ਹੋ ਸਕਦਾ। ਪਰ ਚਾਵਲਾ ਸਾਹਿਬ ਸਿਚੁਏਸ਼ਨ ਦਾ ਫਰਕ, ਉੱਥੇ ਜਿਸ ਤਰੀਕੇ ਨਾਲ ਲਾਲਜੀਤ ਭੁੱਲਰ ਨੇ ਉਹਨੂੰ ਮਜਬੂਰ ਕੀਤਾ, ਜਿਸ ਤਰੀਕੇ ਦੀ ਕੁੱਟਮਾਰ ਕੀਤੀ, ਜਿਸ ਤਰ੍ਹਾਂ ਉਹਦੇ ਕੰਨ ਤੇ ਪਿਸਤੌਲ ਦੀ ਜਿਹੜੀ ਸੀ ਉਹ ਵੱਟ ਮਾਰਿਆ, ਹੱਥੀ ਮਾਰੀ ਉਹਦੀ, ਉਹ ਫੱਟੜ ਹੋਇਆ, ਉਹਨੇ ਸਭ ਕੁਝ ਆਪਣੀ ਫੇਸਬੁੱਕ ਤੇ ਪਾ ਦਿੱਤਾ। ਤੇ ਜਦੋਂ ਪੜਤਾਲ ਕੀਤੀ ਤਾਂ ਲਾਲਜੀਤ ਭੁੱਲਰ ਦੋਸ਼ੀ ਪਾਇਆ ਗਿਆ, ਜਿਹਦੇ ਕਰਕੇ ਅੱਜ ਵੀ ਉਹ ਵਿਅਕਤੀ ਜੇਲ ਚ ਆ। ਫਰਕ ਸਿਰਫ ਇੰਨਾ ਕੀ ਆ ਵੀ ਜਦੋਂ ਜੇਲ੍ਹ ਮੰਤਰੀ ਸੀ ਜਾਂਦਿਆਂ ਸਲੂਟ ਪੈਂਦਾ ਸੀਗਾ, ਹੁਣ ਹੱਥੜੀ ਲੈ ਕੇ ਲੋਕੀ ਲਾ ਕੇ ਲੈ ਕਹਿੰਦੇ, ਪਰ ਕਹਿੰਦਾ ਜੇਲ੍ਹ ਉਹੀ ਹੈ। ਹੁਣ ਹਰਪਾਲ ਸਿੰਘ ਚੀਮੇ ਦੇ ਗੱਲਾਂ ਮੁਕੱਦਮਾ ਦਰਜ ਕਰਾਉਣ ਵਾਸਤੇ ਅੱਜ ਟੀਮ ਬਕਾਇਦਾ ਤੌਰ ਤੇ ਭਾਜਪਾ ਦੀ ਵੀ ਗਈ ਆ, ਕਾਂਗਰਸ ਦੀ ਵੀ ਗਈ ਆ, ਹੋਰ ਜਿਹੜੀ ਸਮਾਜਿਕ ਜਥੇਬੰਦੀਆਂ ਵੀ ਗਈ ਆ, ਅਕਾਲੀ ਦਲ ਦੀ ਵੀ ਗਈ ਆ। ਜਿਹੜਾ ਇੱਕ ਗੇਟ ਪਿੰਡ ਨੂੰ ਜਾਂਦਾ ਵਾ, ਗੇਟ ਦੇ ਅਗਲੇ ਪਾਸੇ ਜਿਹੜੀ ਹੈਗੀ ਪੁਲਿਸ, ਉਹਨਾਂ ਆਪਣੀਆਂ ਜਿਹੜੀਆਂ ਅਸੀਂ ਉਹ ਗੱਡੀਆਂ ਲਾਤੀਆਂ ਤੇ ਗੇਟ ਬੰਦ ਕਰਤਾ ਵੀ ਅੱਗੇ ਕੋਈ ਜਾ ਨਾ ਸਕੇ। ਉਹ ਡਾਕਟਰ ਜਿਹੜੀ ਆ ਕੇ ਬਾਜਵਾ ਕੀ ਕਹਿ ਰਹੀ ਹੈ, ਉਹ ਕਰੀ ਜੀ ਵੇਖੋ ਜੀ ਅਸੀਂ ਸਿਕਿਉਰਿਟੀ ਤੇ, ਕਾਹਦੀ ਸਿਕਿਉਰਿਟੀ ਬਈ? ਪਹਿਲਾਂ ਤੇ ਸੰਸਕਾਰ ਕਰਨ ਦੇ ਸਮੇਂ ਤੁਸੀਂ ਇੰਨੀ ਕੁ ਉੱਤੇ ਫੋਰਸ ਲਾ ਦਿੱਤੀ ਜਿਵੇਂ ਪਤਾ ਨੀ ਕਿੰਨਾ ਕੁ ਵੱਡਾ ਖਤਰਾ ਵਾ। ਹੁਣ ਤੁਸੀਂ ਜੇ ਉਹ ਟੀਮਾਂ ਮਿਲਣ ਵਾਸਤੇ ਆਈਆਂ ਨੇ, ਉਹਨਾਂ ਦੇ ਪਰਿਵਾਰ ਨਾਲ ਤੁਸੀਂ ਉਹਨਾਂ ਨੂੰ ਰੋਕਣਾ ਸ਼ੁਰੂ ਕਰਤਾ। ਇੱਥੋਂ ਤੱਕ ਚਾਵਲਾ ਸਾਹਿਬ ਵੇਖੋ ਤੁਸੀਂ, ਜਿਹੜੀ ਬਕਾਇਦਾ ਤੌਰ ਤੇ ਇਹਨਾਂ ਦੀ ਟੀਮ ਸੀਗੀ ਬੀਜੇਪੀ ਦੀ, ਉਹਨਾਂ ਦੀ ਟੀਮ ਨੂੰ ਜਿਹੜਾ ਸੀ ਆਪਣੀਆਂ ਗੱਡੀਆਂ ਤੋਂ ਉਤਰ ਕੇ ਤੁਰ ਕੇ ਜਾਣਾ ਪਿਆ। ਤੇ ਹਰਪਾਲ ਸਿੰਘ ਚੀਮੇ ਦੇ ਵੀ 25 ਬੰਦਿਆਂ ਨੇ ਉਹਦੇ ਖਿਲਾਫ ਮੁਰਦਾਬਾਦ ਦੇ ਨਾਰੇ ਲਾਏ, ਉੱਥੇ ਨਾਰੇਬਾਜ਼ੀ ਹੋਈ ਮੁਰਦਾਬਾਦ ਦੀ, ਦੱਸੋ ਕੀ ਕਰੋਗੇ ਤੁਸੀਂ ਉੱਥੇ? ਅਫਸੋਸ ਦੀ ਗੱਲ ਉਦੋਂ ਹੋਈ ਜਦੋਂ ਚਰਨਜੀਤ ਸਿੰਘ ਕੰਨੀ ਜਾਂਦੇ ਤੇ ਉਹਨਾਂ ਦੇ ਘਰ ਜ਼ਿੰਦਾਬਾਦ ਦੇ ਨਾਰੇ ਲੱਗਦੇ ਉੱਥੇ
0: ਜੀ।
3: ਸਭ ਤੋਂ ਘਨੌਣੀ ਹਰਕਤ
0: ਜਾ ਬਿਲਕੁਲ।
3: ਇਸ ਕਰਕੇ ਗੁਲਜ਼ਾਰ ਸਿੰਘ ਦੇ ਵਿਚਾਰੇ ਦੀ ਆਂਦੇ ਹੁੰਦੇ ਵੀ ਚਿੜੀਆਂ ਦੀ ਮੌਤਗੀ ਤੇ ਖਾਣ ਵਾਲੇ ਦੀ ਸਵਾਦ ਨਾ, ਉਹ ਗੱਲ ਬਣੀ ਇੱਥੇ ਵੀ ਉਹਦੇ ਵਿਚਾਰੇ ਘਰ 70 ਵਿਸ਼ੇ ਨੇ, ਅੱਜ ਫੁੱਲ ਚੁਗਣੇ ਸੀ, ਫੁੱਲ ਨਹੀਂ ਚੁਗੇ ਗਏ। ਉਹਨਾਂ ਪਰਿਵਾਰ ਨੇ ਕਹਿਤਾ ਜਿੰਨਾ ਚਿਰ ਜਿਹੜੀ ਪਰਚਾ ਸਹੀ ਤਰੀਕੇ ਨੇ ਕੀਤਾ ਜਾਂ ਚਿਰ ਅਸੀਂ ਬਿਲਕੁਲ ਫੁੱਲ ਨਹੀਂ ਚੁਗਾਂਗੇ, ਅਸੀਂ ਇਹਦਾ ਭੋਗ ਵੀ ਨਹੀਂ ਪਾਵਾਂਗੇ। ਨਵੀਂ ਮੁਸੀਬਤ ਪੈ ਗਈ। ਵੈਸੇ ਵੀ ਬੀਬੀ ਜਿਹੜੀ ਉੱਥੇ ਐਸ ਐਸ ਪੀ ਲਾਈ ਆ ਰਵਜੋਤ ਗਰੇਵਾਲ, ਉਹ ਤੁਹਾਨੂੰ ਪਤਾ ਪਹਿਲਾਂ ਕੰਚਨਪ੍ਰੀਤ ਦੇ ਖਿਲਾਫ਼ ਪਰਚਾ ਦੇਣ ਦੇ ਕੇਸ ਦੇ ਵਿੱਚ ਹਾਈਕੋਰਟ ਤੋਂ ਉਹਦੀ ਬਦਲੀ ਹੋਈ ਸੀ, ਸਸਪੈਂਡ ਕੀਤੀ ਸੀ ਸਰਕਾਰ ਨੇ। ਹੁਣ ਉੱਥੇ ਫਿਰ ਫਸ ਗਈ, ਹੁਣ ਸੰਗਰੂਰ ਲੱਗੀ ਉੱਥੇ ਫਸ ਗਈ ਵਿਚਾਰੀ, ਲੇਕਿਨ ਬੜਾ ਫੂਕ ਫੂਕ ਕੇ ਪੈਰ ਰੱਖ ਰਹੀ ਹੈ। ਲੇਕਿਨ ਅੱਜ ਵੀ ਜਿਸ ਤਰੀਕੇ ਨਾਲ ਉੱਥੇ ਫੋਰਸ ਲਾਈ ਗਈ, ਜਿਹੜੀਆਂ ਟੀਮਾਂ ਗਈ ਉਹਨਾਂ ਨੂੰ ਮਿਲ ਨਹੀਂ ਦਿੱਤਾ, ਆਹ ਜਿਹੜੇ 2 ਬੰਦੇ ਸੀ ਕਾਂਗਰਸੀ ਦੇ, 4-5 ਬੰਦੇ ਤੇ 4-5 ਬੰਦੇ ਜਿਹੜੇ ਸੀ ਬਕਾਇਦਾ ਤੌਰ ਤੇ ਬੀਜੇਪੀ ਵਾਲੇ, ਉਹ ਤੇ ਮਿਲੇ, ਬਾਕੀ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਕਿਸੇ ਨੂੰ ਉਹਨਾਂ ਦੇ ਪਰਿਵਾਰ ਤੱਕ ਨਹੀਂ ਜਾਣ ਦਿੱਤਾ ਗਿਆ। ਇੱਥੋਂ ਤੱਕ ਕਿ ਜਿਹੜੀ ਅਕਾਲੀ ਦਲ ਵਾਲੇ ਸੀ ਉਹਨਾਂ ਨੂੰ ਧਰਨਾ ਲਾ ਕੇ ਬਾਹਰ ਬਣਿਆ ਪਿਆ ਵੀ ਅਸੀਂ ਬੈਠੇ ਹਾਂ, ਜਦੋਂ ਜਾਣ ਦੋ ਚਲ ਜਾਂਗੇ ਅਸੀਂ, ਕੋਈ ਗੱਲ ਨੀ। ਇਹ ਹਾਲਾਤ ਬਣੇ ਨੇ ਉੱਥੋਂ ਦੇ, ਇਹ ਹਾਲਾਤ ਦੇ ਚਾਵਲਾ ਸਾਹਿਬ ਪੰਜਾਬ ਦੇ ਵਿੱਚ ਕੋਈ 2,500 ਸੁਸਾਈਡ ਹੁੰਦੀ ਆ ਹਰ ਸਾਲ, ਪੂਰੇ ਦੇਸ਼ ਦੇ ਵਿੱਚ ਜਿਹੜੀ ਆ 1,71,000 ਤੋਂ ਲੈ ਕੇ ਤੇ 1.5-2 ਲੱਖ ਸੁਸਾਈਡ ਕਰਦੇ ਲੋਕ। ਪੂਰੇ ਭਾਰਤ ਵਿਚ 468 ਤੋਂ ਲੈ ਕੇ 480 ਤੱਕ ਸੂਸਾਈਡ ਹੁੰਦੀਆਂ ਨੇ। ਪੰਜਾਬ ਦੇ ਵਿਚ ਜਿਹੜੀਆਂ ਉਹ 8 ਦੇ ਕਰੀਬ 7-8 ਦੇ ਕਰੀਬ ਸੂਸਾਈਡ ਮਹੀਨੇ ਦੀ ਹੁੰਦੀਆਂ ਨੇ। ਇਹ ਸਿਰਫ ਰਿਕਾਰਡ ਤੇ ਆਉਂਦੀਆਂ ਨੇ, ਬਹੁਤੇ ਤੇ ਰਿਕਾਰਡ ਤੇ ਲਿਆਉਂਦੇ ਹੀ ਨੀ, ਉਹ ਕਹਿੰਦੇ ਅਟਕ ਹੋ ਗਿਆ ਜੀ। ਲੇਕਿਨ ਤੁਹਾਨੂੰ ਪਤਾ ਹੋਏਗਾ ਖੁੱਡੀਆਂ ਪਿੰਡ ਦੇ ਵਿਚ ਇੱਕ ਨੌਜਵਾਨ ਸੂਸਾਈਡ ਕਰ ਲਵੇ, ਜਿਹੜਾ ਉਹਦੀ ਜਾ ਕੇ ਰਿਪੋਰਟਿੰਗ ਕਰਦਾ ਪੱਤਰਕਾਰ, ਉੱਥੇ ਵੀ ਪਰਚਾ ਦਿੱਤਾ ਜਾਂਦਾ ਵਾ ਤੇ ਬਾਕੀ ਨੇ ਪਰਚਾ ਦਿੱਤਾ, ਕਿਉਂਕਿ ਉਹ ਮੰਤਰੀ ਦਾ ਪਿੰਡ ਸੀ, ਜਦੋਂ ਕਿ ਮੰਤਰੀ ਦੇ ਸਿਰ ਚੜ੍ਹ ਕੇ ਉਹਨੇ ਸੂਸਾਈਡ ਕੀਤੀ ਸੀ, ਮੰਤਰੀ ਨੂੰ ਬਖਸ਼ ਦਿੱਤਾ ਗਿਆ। ਉਹਦਾ ਪੋਸਟਮਾਰਟਮ ਵੀ ਨੀ ਮੁੜ ਕੇ ਕਰਾਇਆ, ਜੋ ਪੋਸਟਮਾਰਟਮ ਕਰਾਇਆ ਤੇ ਫਿਰ ਸਜ਼ਾ ਕਿਸੇ ਨੂੰ ਕੀ ਹੋਣੀ ਉਹਦੀ
0: ਜੀ ਜੀ।
3: ਮਤਲਬ ਹਾਲਾਤ ਇਹ ਪੈਦਾ ਹੋ ਰਹੇ ਆ, ਜਾਂ ਤੇ ਇਹ ਬੰਦੇ ਅਨਾੜੀ, ਇਹਨਾਂ ਨੂੰ ਕੰਮ ਕਰਨਾ ਨੀ ਆਉਂਦਾ, ਤੇ ਜਾਂ ਮੈਂ ਨਕਲੀ ਜੋ ਕਿਸਮ ਮਾੜੀ ਹੋਵੇ ਨਾ, ਤੁਸੀਂ ਆਪ ਹੀ ਕਹਿੰਦੇ ਹੋ ਊਠ ਦੇ ਪਿੱਛੇ ਨੂੰ ਕੁੱਤਾ ਖੜ ਜਾਂਦਾ।
0: ਬਿਲਕੁਲ ਜੀ, ਗੱਲ ਪੱਟੀ ਸਾਹਿਬ ਇਹ ਆ ਕਿ ਇਹਨਾਂ ਦੇ ਵਿਚ ਨਾ ਮਾਫ਼ ਕਰਨਾ ਸ਼ਬਦ ਈਗੋ ਬੜੀ ਆ ਗਈ, ਸਾਡੀ ਗੱਲ ਨੂੰ ਹੀ ਘੱਟ ਨਹੀਂ ਸਕਦੇ, ਸਾਨੂੰ ਕੋਈ ਸਵਾਲ ਨਹੀਂ ਪੁੱਛ ਸਕਦੇ, ਸਾਨੂੰ ਤੁਸੀਂ ਕੁਐਸਚਨ ਨਹੀਂ ਕਰ ਸਕਦੇ, ਸਾਡਾ ਤੁਸੀਂ ਵਿਰੋਧ ਨਹੀਂ ਕਰ ਸਕਦੇ। ਜਿਹੜੀ ਪਾਰਟੀ ਸਟਿੰਗ ਓਪਰੇਸ਼ਨ ਦੇ ਵਿੱਚ ਆਈ, ਜਿਹੜੀ ਕਹਿੰਦੀ ਸੀ ਅਸੀਂ ਲੋਕਾਂ ਦੇ ਮੂੰਹ ਚ ਜ਼ਬਾਨਾਂ ਪਾਤੀਆਂ ਸਵਾਲ ਪੁੱਛਣ ਦਾ, ਅਸੀਂ ਵੀ ਇਹਨਾਂ ਦੇ ਮਤਲਬ ਕਹਿ ਲਓ ਕਿ ਕੀ ਕਹਿ ਲਈਏ ਹੁਣ, ਕਿ ਇਹ ਵਾਕਿਆ ਚਲੋ ਕੋਈ ਨਵਾਂ ਦੇਖਣਗੇ, ਨਵਾਂ ਕਰਨਗੇ। ਇਹ ਨਹੀਂ ਕਿ ਪਹਿਲੀਆਂ ਪਾਰਟੀਆਂ ਦੁੱਧ ਧੋਤੀਆਂ ਨੇ, ਮੈਂ ਤੁਹਾਨੂੰ ਯਾਦ ਕਰਾਂਦਾ ਕਾਂਗਰਸ ਦੇ ਵੇਲੇ ਵੀ ਬਹੁਤ ਵੱਡਾ ਜਿਹੜਾ ਵਾ ਉਹ ਛਲੀਆਂ ਵਾਂਗ ਕੁੱਟੇ ਗਏ ਤੇ ਮਰੇ ਵੀ ਲੋਕ, ਤੇ ਉੱਥੇ ਵੀ ਇਹਨਾਂ ਨੇ ਉਹ ਧਰਨੇ ਵਗੈਰਾ ਲੱਗੇ, ਉਹਨਾਂ ਨੂੰ ਵੀ ਇਨਸਾਫ ਦਵਾਉਂਦੀਆਂ ਗੱਲਾਂ ਚੱਲੀਆਂ। ਬਾਦਲ ਸਾਹਿਬ ਨੇ ਇੱਥੋਂ ਤੱਕ ਕਹਿਤਾ ਸੀਗਾ ਕਿ ਜੇ ਕੋਈ ਕਿਸਾਨ ਖੁਦਕੁਸ਼ੀ ਕਰਦਾ ਤੇ ਅਸੀਂ ਉਹਨੂੰ 2 ਲੱਖ ਰੁਪਇਆ ਤੇ ਜੋਬ, ਹਨਾ। ਤੇ ਤੁਹਾਨੂੰ ਪਤਾ ਹੋਊਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵੇਲੇ ਜਿਵੇਂ ਗੁਰਦਾਸਪੁਰ ਦੇ ਵਿਚ ਨਾ ਭੁੱਲ ਗਿਆ ਨੌਜਵਾਨ ਦਾ ਚੁਣ ਚੁਣ ਕੇ ਉਹਨਾਂ ਨੂੰ ਮਾਰਿਆ ਗਿਆ, ਇੱਕ ਬਜੁਰਗ ਦੀ ਹੱਤਿਆ ਹੋਈ ਸੀਗੀ, ਤੁਹਾਨੂੰ ਯਾਦ ਹੋਊਗਾ, ਉਹ ਸ਼ਹੀਦ ਹੋਇਆ ਸੀਗਾ ਗੁਰਦਾਸਪੁਰ ਦੇ ਵਿਚ ਚੌੜ ਸਿੱਧਵਾ, ਕਿਹੜਾ ਜੀ,
3: ਜਸਪਾਲ ਜਸਪਾਲ ਜੀ,
0: ਤੇ ਉਹ ਨੌਜਵਾਨ ਕਿਹਦੇ ਰਾਜ ਦੇ ਵਿਚ ਮਰਿਆ ਸੀਗਾ, ਉਦੋਂ ਪੁਲਿਸ ਦੀ ਭੂਮਿਕਾ ਕੀ ਸੀ, ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਕੀ ਸੀਗੀ, ਉਦੋਂ ਬੀਜੇਪੀ ਦੀ ਭੂਮਿਕਾ ਕੀ ਸੀ। ਅੱਜ ਢਾਵਾਂ ਕਿ ਅਸੀਂ ਗੁਲਜ਼ਾਰ ਦੀ ਜਿਸ ਤਰੀਕੇ ਦੇ ਨਾਲ ਉਹਨੇ ਸੁਸਾਈਡ ਕੀਤੀ, ਆਮ ਆਦਮੀ ਪਾਰਟੀ ਦੇ ਇਕ ਵੱਡੇ ਨੇਤਾ ਦਾ ਨਾਲਿਆ, ਤੇ ਆ ਹੁਣ ਕੇਜਰੀਵਾਲ ਦਾ ਬਿਆਨ ਆ ਗਿਆ ਜਿਹਦਾ ਕੋਈ ਲੈਣਾ ਦੇਣਾ ਨੀ ਗਾ, ਲਾਲਾ ਜੀ ਦੇ ਕਹਿਣ ਦੇ ਨਾਲ ਇਹ ਕੰਮ ਥੋੜੀ ਹੋ ਜਾਣਾ ਵੀ ਤੁਸੀਂ ਇਕ ਬਿਆਨ ਦੇਤਾ ਤੇ ਤੁਹਾਡੇ ਨਾਲ ਬਿਆਨ ਦੇ ਨਾਲ ਜਿਹੜਾ ਵਾ ਉਹ ਪਾਣੀ ਫਿਰ ਗਿਆ, ਉਤੋਂ ਦੀ ਸਾਫ਼ ਹੋ ਗਿਆ, ਸਾਰਾ ਕੁਝ ਦੁੱਧ ਧੋਤਾ ਹੋ ਗਿਆ ਤੁਹਾਡਾ ਨੇਤਾ। ਇਹ ਰਾਜਨੀਤਿਕ ਲੋਕ ਜਿਹੜੇ ਨੇ ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹਨਾਂ ਦਾ ਕੰਮ ਇਵੇਂ ਹੀ ਆ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿਚ ਵੀ ਤਾਂ ਹਾਲਾਤ ਇਹੋ ਜਿਹੇ ਨੇ। ਪਰ ਮਾੜੀ ਗੱਲ ਹੈ, ਇਹਨਾਂ ਤੋਂ ਲੋਕਾਂ ਨੇ ਬੜੀ ਆਸ ਲਾਈ ਸੀ, ਪਰ ਇਹਨਾਂ ਨੇ ਉਸ ਆਸ ਦੇ ਉੱਤੇ ਪਾਣੀ ਫੇਰਨ ਚ ਕੋਈ ਕਸਰ ਨਹੀਂ ਛੱਡੀ। 9058131320 9051313 1320। ਅੱਜ ਕੱਲ ਵੀ ਗੱਲ ਕੀਤੀ ਸੀ, ਹੁਣ ਬੀਜੇਪੀ ਵਾਲੇ ਰੱਥ ਯਾਤਰਾ ਕਰਦੇ ਪਏ ਨੇ, ਇਹਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਇੱਕ ਢੰਡੋਰਾ ਪਿੱਟਿਆ, ਜਿਹੜਾ ਕਿ ਐਨ ਗੋਂਗਲਵਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ ਬਸ। ਹਾਂਜੀ, ਹਾਥੀ ਦੇ ਦੰਦ ਖਾਣ ਨੂੰ ਕੁਝ ਹੋਰ, ਵਿਖਾਉਣ ਨੂੰ ਕੁਝ ਹੋਰ, ਤੇ ਨਸ਼ਿਆਂ ਤੇ ਸਵਾਲ ਨਹੀਂ ਕਰ ਸਕਦੇ। ਨਸ਼ਿਆਂ ਤੇ ਤੁਸੀਂ ਸਵਾਲ ਕਰਦੇ ਹੋ ਤੇ ਆਹ ਹਾਲਾਤ ਨੇ, ਤੁਹਾਡੇ ਪੀੜੀ ਥੱਲੇ ਸੋਟਾ ਜ਼ਰੂਰ ਮਾਰਨਾ ਪਵੇਗਾ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ, ਸੁਪਰੀਮ ਕੋਰਟ ਵਿਚ ਆਪਣਾ ਕੇਸ 8 ਦਿਨਾਂ ਵਿਚ ਪੈਰਵਾਈ ਕਰੋ, ਕੀ ਕਹਿਣਾ ਚਾਹੋਗੇ?
3: ਮੁਲਾਜ਼ਮਾਂ ਨੇ ਇੱਕ ਇਹਨਾਂ ਦੇ ਖਿਲਾਫ ਕੰਟੈਂਪਟ ਪਾਈ ਸੀ ਵੀ ਇਹਨਾਂ ਨੇ ਹਾਈਕੋਰਟ ਦੇ ਹੁਕਮਾਂ ਨੂੰ ਨਹੀਂ ਮੰਨਿਆ। ਇਹਨਾਂ ਅੱਜ ਕਿਹਾ ਜੀ ਅਸੀਂ ਪਟੀਸ਼ਨ ਪਾਈ ਹੈ ਹਾਈਕੋਰਟ ਦੇ ਵਿੱਚ, ਉਹਨਾਂ ਕਿਹਾ ਪਾਈਏ ਤੇ ਫਿਰ ਅਸੀਂ ਦੱਸੋ ਕੀ ਕਰੀਏ, ਕੋਈ ਸਟੇਅ ਦਿਓ ਕੋਈ ਨਾ ਕੋਈ। ਫਿਰ ਵੀ ਹਾਈਕੋਰਟ ਨੇ ਇਹਨਾਂ ਨੂੰ ਬੇਕਾਇਦਾ ਤੌਰ ਤੇ ਸਮਾਂ ਦਿੱਤਾ ਇੱਕ ਹਫ਼ਤੇ ਦਾ, ਵੀ 8 ਦਿਨ ਦਾ ਟਾਈਮ ਦਿੱਤਾ ਵਾ ਜਿਹੜੀ ਤੁਸੀਂ ਆਪਣੇ ਕੇਸ ਦੀ ਪੈਰਵੀ ਕਰ ਲਓ, ਨਹੀਂ ਤੇ ਫਿਰ ਅਸੀਂ ਆਪਣੇ ਤਰੀਕੇ ਨਾਲ ਕਾਰਵਾਈ ਕਰਾਂਗੇ। ਇਹਨਾਂ ਦਾ ਹੱਕ ਤੁਸੀਂ ਮੁਲਾਜ਼ਮਾਂ ਦਾ ਮਾਰ ਨਹੀਂ ਸਕਦੇ, ਨਾ ਤੁਸੀਂ ਰੱਖ ਸਕਦੇ, ਸਰਕਾਰ ਦੇਣ ਲਈ ਤਿਆਰ ਨਹੀਂ। ਜੇ ਉਹ 8 ਦਿਨਾਂ ਬਾਅਦ ਜਾਂਦੇ ਨੇ, ਇੱਕ ਡੇਟ ਹੋਰ ਲੈ ਲੈਣਗੇ, ਪਹਿਲਾਂ ਜਿਹੜੀਆਂ ਉਹ ਕਮੀਆਂ ਸੀ ਉਹ ਜਾਣ ਕੇ ਛੱਡੀਆਂ ਸੀ,
0: ਬਿਲਕੁਲ
3: ਹੁਣ ਕਮੀਆਂ
0: ਪੂਰੀ ਕਰਨਗੇ, ਜਾਣ ਬੁਝ ਕੇ ਫੇਰ ਕਮੀ ਪਾ ਦੇਣਗੇ ਜੀ, ਆ ਤੁਸੀਂ ਫਾਈਲ ਸੁਧਾਰ ਕੇ ਲਿਆਓ, ਜਦ ਤੱਕ ਇਲੈਕਸ਼ਨ ਜਿਹੜਾ ਵਾ ਅਨਾਉਂਸ ਹੋ ਜਾਣੀ ਹੈ, ਹੋਵੇਗੀ ਆਲਰੇਡੀ, ਤਦ ਤੱਕ ਪੰਚਾਂ ਦਾ ਕੇ ਸਿਰ ਮੱਥੇ ਪਰਨਾਲਾ, ਉੱਥੇ ਦਾ ਉੱਥੇ ਜਦੋਂ ਨਵੀਂ ਸਰਕਾਰ ਕਿਹੜੀ ਬਣਦੀ ਆ, ਉਹ ਮਰਿਆ ਸੱਪ ਉਹਦੇ ਗੱਲ ਚ ਪੈ ਜਾਣਾ।
3: ਕੇਜਰੀਵਾਲ ਨੇ ਬਿਆਨ ਦਿੱਤਾ ਸੀਗਾ ਵੀ ਪੰਜਾਬ ਦੇ ਵਿਚ ਇਲੈਕਸ਼ਨ ਜਿਹੜੀ ਆ ਨਵੰਬਰ ਚ ਹੋ ਜਾਏਗੀ, ਇਹਨਾਂ ਨੂੰ ਆਸ ਸੀ ਵੀ ਨਵੰਬਰ ਚ ਇਲੈਕਸ਼ਨ ਹੋ ਜਾਣੀ ਆ, ਆ ਸਤੰਬਰ ਦੇ ਅਖੀਰ ਚ ਕੋਰਟ ਆਫ ਕਲੈਕਟ ਲੱਗ ਜੂਗਾ ਤੇ ਸਾਡਾ ਬਚਾਅ ਹੋ ਜੂਗਾ। ਲੇਕਿਨ ਉਹ ਨਵੰਬਰ ਚ ਹੁੰਦਾ ਕਾਰਨ ਕੀ ਸੀਗਾ, ਜਿਹੜੀ ਮਰਦਮਸ਼ੁਮਾਰੀ 1 ਫਰਵਰੀ ਤੋਂ ਲੈ ਕੇ 28 ਫਰਵਰੀ ਤੱਕ ਹੋਣੀ ਸੀ ਪੰਜਾਬ ਦੇ ਵਿੱਚ, ਫਰਵਰੀ ਚੋਣ ਤੇ ਮਰਦਮਸ਼ੁਮਾਰੀ ਇਕੱਠੀ ਨਹੀਂ ਹੋ ਸਕਦੀ ਕਿ ਮੁਲਾਜ਼ਮ ਉਹੀ ਜਿਹਨਾਂ ਕਰਾਉਣੀ ਆ। ਹੁਣ ਉਹ ਜਿਹੜੀ ਮਰਦਮਸ਼ੁਮਾਰੀ ਆ ਉਹ 1 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ ਖਤਮ ਹੋਣੀ, ਇਸ ਕਰਕੇ ਚੋਣਾਂ ਜਿਹੜੀਆਂ ਫਰਵਰੀ ਚਲੀਆਂ, ਜਿਹਦੇ ਕਰਕੇ ਇਹਨਾਂ ਦਾ ਕੰਮ ਲੇਟ ਹੋ ਗਿਆ। ਨਹੀਂ ਤੇ ਇਹ ਮਹਿਸੂਸ ਇਹੋ ਹੀ ਕਰਦੇ ਸੀ ਕਿ ਸਰਕਾਰ ਤਾਂ ਸਾਡੀ ਫਰਵਰੀ ਤੱਕ ਚੱਲੂਗੀ ਕੋਈ ਗੱਲ ਨੀ, ਲੇਕਿਨ ਪਹਿਲਾਂ ਇਲੈਕਸ਼ਨ ਹੋ ਜਾਏਗੀ ਸਾਡੇ ਗੱਲ ਨੂੰ ਬੜਾਵਾ ਲੈ ਜੂ, ਲੇਕਿਨ ਜਿਹੜਾ ਗੱਲ ਗਲਾਵਾ ਫਿਰ ਪੈ ਗਿਆ ਇਹਨਾਂ ਦਾ।
0: ਜੀ ਅਗੇ 9051313209058131320 ਤੇ ਤੁਸੀਂ ਸਾਨੂੰ ਸੁਣ ਰਹੇ ਹੋ ਵੱਖ ਵੱਖ ਕੰਟਰੀਜ਼ ਦੇ ਵਿੱਚ, ਅਸੀਂ ਤਹਿ ਦਿਲ ਤੋਂ ਧੰਨਵਾਦੀ ਹਾਂ ਜੀ। ਇਸ ਵਕਤ ਅਮਰੀਕਾ ਦੇ ਵਿੱਚ ਔਰ ਯੂਨਾਈਟਿਡ ਕਿੰਗਡਮ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਵੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਡਾਇਲ ਕਰਕੇ ਸੁਣ ਰਹੇ ਨੇ, ਐਪ ਤੇ ਸੁਣ ਰਹੇ ਹੋ, ਯੂਟਿਊਬ ਫੇਸਬੁੱਕ ਦੇ ਰਾਹੀਂ ਸੁਣ ਰਹੇ ਹੋ, ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ। ਇੱਥੋਂ ਸਾਡੀ ਜਿਹੜੀ ਆ ਨਾ ਲਿਸਨਰਸ਼ਿਪ ਬੜੀ ਕਮਜ਼ੋਰ ਹੈ, ਢਿੱਲੇ ਹਾਂ ਅਸੀਂ ਕਿ ਗੂਠਾ ਹੀ ਦੱਬਣਾ, ਸ਼ੇਅਰ ਕਰਨ ਵਾਸਤੇ ਜਾਣਾ ਤੇ ਕੁਛ ਨਹੀਂ, ਤੁਹਾਡਾ ਸਾਡਾ ਮਾਣ ਬਣ ਜਾਣਾ। ਸਬਸਕ੍ਰਾਈਬ ਜ਼ਰੂਰ ਕਰੋ, ਬੈਲ ਬਟਨ ਆਨ ਕਰੋ, ਤੈ ਦਿਲ ਤੋਂ ਧੰਨਵਾਦੀ ਹੋਵਾਂਗੇ। ਤੁਸੀਂ ਇਹਦੇ ਨਾਲ ਵੀ ਸਾਡਾ ਜਿਹੜਾ ਹੈ ਸਪੋਰਟਰ ਬਣ ਸਕਦੇ ਹੋ। ਚੰਨੀ ਸਾਹਿਬ ਚਰਚਾ ਦੇ ਵਿਚ ਨੇ, ਇੱਕ ਤਾਂ ਉਹਨੇ ਗੁਲਜ਼ਾਰ ਆਤਮ ਹੱਤਿਆ ਦੇ ਮਾਮਲੇ ਦੇ ਵਿਚ ਜਿਹੜੀ ਸੀਬੀਆਈ ਦੀ ਜਾਂਚ ਮੰਗੀ, ਦੂਜੇ ਪਾਸੇ ਕਹਿੰਦੇ 200 ਕਰੋੜ ਦੀ ਪੇਸ਼ਕਸ਼ ਹੋਈ ਹੈ ਇਹਨਾਂ ਨੂੰ ਪਾਰਟੀ ਬਣਾਉਣ ਵਾਸਤੇ।
3: ਵੇਖੋ ਚੰਨੀ ਸਾਹਿਬ ਦੇ ਮੰਗ ਕਰਦੇ ਆ ਤੇ ਚੰਗੀ ਗੱਲ, ਪੰਜਾਬ ਦੇ ਵਿਚ ਚੰਨੀ ਸਾਹਿਬ ਨੂੰ ਚਿਹਰਾ ਬਣਾ ਕੇ ਇਲੈਕਸ਼ਨ ਨਹੀਂ ਲੜੀ ਜਾਊ, ਕਿਉਂ ਨੀ ਲੜੀ ਜਾਊ? ਜਿਹੜੀ ਕੇਂਦਰ ਚ ਬੈਠੇ ਹੁੰਦੇ ਲੀਡਰ ਨਾ ਉਹ ਧਰਾਤਲ ਨੀ ਵੇਖਦੇ ਆ ਕੇ, ਉੱਥੇ ਬੈਠੇ ਗਿਣਤੀਆਂ ਮਿੰਟੀਆਂ ਲਾਉਂਦੇ ਆ। ਗਿਣਤੀਆਂ ਮਿੰਟੀਆਂ ਉਹਨਾਂ ਨੇ ਕੀ ਲਾਈਆਂ? ਗਿਣਤੀਆਂ ਮਿੰਟੀਆਂ ਉਹਨਾਂ ਨੇ ਲਾਈਆਂ ਵੀ 2017 ਦੇ ਤੈਨੂੰ 58% ਵੋਟਾਂ ਮਿਲੀਆਂ ਸੀ ਤੇ 2019 ਸਾਨੂੰ 40.12% ਵੋਟਾਂ ਮਿਲੀਆਂ ਸੀ ਤੇ 2022 ਚ ਘੱਟ ਕੇ ਜਦੋਂ ਚੰਨੀ ਸਾਹਿਬ ਦੀ ਕਮਾਂਡ ਸੀ ਉਦੋਂ 22.98%, ਮਤਲਬ 23% ਮਿਲੀਆਂ ਸਾਨੂੰ। 2024 ਚ 26.48% ਵੋਟਾਂ ਮਿਲੀਆਂ ਸੀ, ਵੱਧ ਗਿਆ 3%, 4%। ਹੁਣ ਚੰਨੀ ਸਾਹਿਬ ਨੂੰ ਵੇਖਦੇ ਵੀ ਇੱਥੇ ਜੱਟ ਡੋਮੀਨੇਟ ਸਟੇਟ ਆ ਤੇ ਜੱਟ ਭਾਈ ਜਿਹੜੀ ਗਿਣਤੀ ਜ਼ਿਆਦੀ ਤੇ ਕਿਉਂ ਨਾ ਜਿਹੜੀ ਚੋਣ ਆ ਉਹ ਜੱਟ ਭਾਈ ਦੇ ਕਿਸੇ ਪ੍ਰਧਾਨ ਦੀ ਕਮਾਂਡ ਲੜੀਆਂ ਜਾਣ, ਉਹਨਾਂ ਨੂੰ ਇਸ ਵੇਲੇ ਇੱਥੋਂ ਦੀ ਸਿਚੁਏਸ਼ਨ ਨੀ ਪਤਾ, ਸਿਚੁਏਸ਼ਨ ਕੀ ਹੋਈ। ਉਹਨਾਂ ਨੂੰ ਸਮਝਾ ਵੀ ਚੁੱਕੇ ਵੀ ਇਸ ਵੇਲੇ ਜਿਹੜਾ ਪੂਰਾ ਬਕਾਇਦਾ ਤੌਰ ਤੇ ਨਾਂ ਚੰਨੀ ਸਾਹਿਬ ਦਾ ਬਹੁਤ ਚੱਲਦਾ। ਹੁਣ ਚੰਨੀ ਸਾਹਿਬ ਦੇ ਨਾਂ ਚੰਨੀ ਸਾਹਿਬ ਨੇ ਭਾਜਪਾ ਤੋਂ ਜਾਣ ਤੋਂ ਇਨਕਾਰ ਕਰਤਾ, ਵਾਰਸ ਪੰਜਾਬ ਜਾਣ ਤੋਂ ਇਨਕਾਰ ਕਰਤਾ। ਉਹਨਾਂ ਵੀ ਪਹੁੰਚ ਕੀਤੀ ਸੀਗੀ ਵੀ ਚੰਨੀ ਸਾਹਿਬ ਤੁਸੀਂ ਆ ਜਾਓ ਤੇ ਤੁਸੀਂ ਇੱਕ ਵੱਖਰੀ ਪਾਰਟੀ ਬਣਾਓ ਪਰ ਰਲ ਕੇ ਚੋਣ ਲੜਦੇ, ਲੇਕਿਨ ਤੁਹਾਨੂੰ ਅਸੀਂ ਸੀਐਮ ਡਿਕਲੇਅਰ ਨਹੀਂ ਕਰ ਸਕਦੇ ਕਿ ਅਸੀਂ ਆਪਣਾ ਸੀਐਮ ਡਿਕਲੇਅਰ ਕਰ ਚੁੱਕੇ ਹਾਂ ਪਹਿਲਾਂ। ਉਹ ਕਹਿੰਦੇ ਮੈਂ ਕੀ ਲਵਾਂ ਤੁਹਾਡੇ ਕੋਲ ਜੀ। ਭਾਜਪਾ ਦੇ ਰਾਹੀਂ ਕਾਂਗਰਸ ਤੋਂ ਵੱਖ ਕਰਨ ਵਾਸਤੇ ਪ੍ਰਸ਼ਾਂਤ ਕਿਸ਼ੋਰ ਦੀ ਡਿਊਟੀ ਲਾਈ ਗਈ ਆ ਵੀ ਭਾਈ ਤੁਹਾਨੂੰ 200 ਕਰੋੜ ਰੁਪਇਆ ਮੈਂ ਦੇ ਦਿੰਦਾ, ਤੁਸੀਂ ਵੱਖਰੀ ਪਾਰਟੀ ਬਣਾਓ ਤੇ ਤੁਹਾਨੂੰ ਮੈਂ ਜਿਤਾਊਂਗਾ ਵੀ ਤੇ ਮੁੱਖ ਮੰਤਰੀ ਵੀ ਬਣਾਓਗੇ ਤੁਹਾਨੂੰ। ਉਹਦੇ ਕੋਲੇ ਪਤਾ ਨੀ ਕਿਹੜੀ ਬਾਬੇ ਦਾ ਝੁਰੂ ਆ, ਆਪ ਤਾਂ ਕੋਈ ਚੋਣ ਹਾਰ ਗਏ ਬਿਹਾਰ ਦੇ ਵਿੱਚ, ਆਪਣੀ ਵੀ ਸੀਟ ਹਾਰ ਗਈਆਂ ਜਨਰਲ ਇਲੈਕਸ਼ਨ ਦੇ ਵਿੱਚ, 22 ਇਲੈਕਸ਼ਨ ਜਿੱਤੀਆਂ ਤੇ ਵੱਖਰੀ ਗੱਲ ਆ,
0: ਬਿਲਕੁਲ।
3: ਇਹ ਸਿਰਫ ਬੀਜੇਪੀ ਦੀ ਚਾਲ ਆ ਵੀ ਚੰਨੀ ਇੱਕ ਮਜ਼ਬੂਤ ਤੇਰਾ ਉਹਨੂੰ ਕਿਸ ਤਰੀਕੇ ਨਾਲ ਤੋੜਿਆ ਜਾਵੇ
0: ਜੀ, ਉਹ ਕੋਈ ਨਾ ਕੋਈ ਸ਼ਗੁਫਤਾ ਕੋਈ ਨਾ ਕੋਈ ਸ਼ਗੁਫਾ ਜਿਹੜਾ ਉਹ ਦੇ ਦੂਗਾ, ਜਿਵੇਂ ਥੋਕਣਾ ਬੜੇ ਪਕਾਏ ਸੀਗੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਸੀਗਾ, ਗੁੜਕਾ ਸਾਹਿਬ ਵਾਲਾ ਕੁਝ ਇਹੋ ਜਿਹਾ ਦੇ ਦੂਗਾ, ਕੁਝ ਮਤਲਬ ਕੱਢ ਲਿਆਊਗਾ ਸੱਪ ਕੋਈ ਪਿਆ ਪ੍ਰਚਾਰ ਦੋ, ਅਸੀਂ ਉਹੋ ਜਿਹੇ ਹੈਗੇ ਆ। ਆ ਲਾਲਾ ਜੀ ਹੁਣ ਕਹਿੰਦੇ ਨੇ ਕਿ ਕੇਜਰੀਵਾਲ ਦਾ ਬਿਆਨ ਆ ਕਿ ਕਿਸੇ ਨੇ ਕਿਸੇ ਮੰਤਰੀ ਜਾਂ ਵਿਧਾਇਕ ਦਾ ਗੁਲਜ਼ਾਰ ਦੀ ਮੌਤ ਨਾਲ ਕੁਝ ਵੀ ਲੈਣਾ ਦੇਣਾ ਨਹੀਂ। ਲਾਲਾ ਜੀ ਇੱਕ ਦਿੱਲੀ ਦੇ ਵਿਚ ਕੋਈ ਬੰਦਾ ਮਰਿਆ ਹੁੰਦਾ ਨਾ ਏਦਾਂ ਤੇ ਫਿਰ ਪਤਾ ਉਦੋਂ ਲੱਗਣਾ ਸੀ, ਹੇਠਲੀ ਉੱਤੇ ਆਈ ਹੋਣੀ ਸੀ, ਕਿਉਂ ਜੀ?
3: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
0: ਜੇ ਤੁਹਾਡੇ ਕਿਸੇ ਐਮ ਐਲ ਏ ਦੇ ਨਾਲ ਇਸ ਤਰ੍ਹਾਂ ਦਾ ਬਿਆਨ ਦੇ ਕੇ ਕੋਈ ਮੌਤ ਹੋਈ ਹੁੰਦੀ ਤੇ ਹੁਣ ਤੱਕ ਪਤਾ ਲੱਗ ਜਾਣਾ ਸੀ ਲਾਲਾ ਜੀ ਤੁਹਾਨੂੰ, ਕਿਉਂਕਿ ਇਹ ਮਾਤੜ ਪਰਿਵਾਰ ਦਾ ਬੰਦਾ ਇਸ ਕਰਕੇ ਤੁਸੀਂ ਸੱਚਾਈ ਤੇ ਖੜੋ, ਕੁਝ ਨਾ ਕੁਝ ਤੇ ਤੈਅ ਕਰੋ, ਰੱਬ ਨੂੰ ਜਾਣ ਦੇਣੀ ਆ। ਪਹਿਲਾ ਕਾਲਰ ਨੇ
3: ਇੱਥੋਂ ਤੱਕ
0: ਜੀ, ਵੈਲਕਮ ਜੀ।
4: ਹੈਲੋ
0: ਜੀ, ਤੁਸੀਂ ਏਅਰ ਤੇ ਹੋ ਜੀ।
4: ਚਾਵਲਾ ਸਾਹਿਬ ਸਤਿ ਸ੍ਰੀ ਅਕਾਲ, ਬਹੁਤ ਦਸਾਂਜ ਬੋਲ
0: ਜੀ। ਦਸਾਂਜ ਸਾਹਿਬ ਵੈਲਕਮ, ਸਵਾਗਤ ਜੀ ਇਹਨੂੰ।
4: ਖਬਰਾਂ ਬਹੁਤ ਵਧੀਆ ਚੱਲ ਰਹੀ, ਮੈਂ ਤਾਂ ਮੁਬਾਰਕਾਂ ਦੇਣ ਨੂੰ ਫੋਨ ਕੀਤਾ ਕਿ ਮੋਰਨਿੰਗ ਸਾਈਡ 401 ਤੇ ਸਕਾਰਬਰੋ ਆ ਤੇ 1320 ਟੱਲੀਆਂ ਨੂੰ ਟਲਕਦਾ
0: ਪੂਰਾ
4: ਪੂਰਾ ਪੂਰਾ ਐਨ ਕਲੀਅਰ ਹੈ। ਤੇ ਮੈਂ ਕਿਹਾ ਬਈ ਮੈਨੂੰ ਮੇਰਾ ਜੀ ਨਹੀਂ ਕਰਦਾ ਖਬਰਾਂ ਤੁਹਾਡੀਆਂ, ਮੈਂ ਜੋ ਬਹੁਤ ਵਧੀਆ ਖਬਰਾਂ ਪੇਸ਼ ਕਰ ਰਹੇ ਉਹਦੇ ਵਿਚ ਕਾਲ ਕਰਾਂ, ਬਟ ਕਰਨੀ ਬਣਦੀ ਸੀ।
0: ਮੋਰ ਲੱਗ ਗਈ ਟੱਲੀ ਵਾਂਗੂ ਟਣਕਦਾ, ਬਹੁਤ ਦਸਾਂਝ ਸਾਡੇ ਯਾਰਾਂ ਦੇ ਯਾਰ ਨੇ। ਚਲੋ ਵਧਾਈ ਦੇ ਨਾਲ, ਤੁਸੀਂ ਬਹੁਤ ਕੁਝ ਹੋਰ ਨਾਲ ਲੈ ਕੇ ਸਕਾਰਬਰੋ ਦੇ ਵਿਚ ਮੋਰਨਿੰਗ ਸਾਈਡ ਹੈ,
4: ਮੋਰਨਿੰਗ ਸਾਈਡ ਤੇ 401 ਤੇ ਕੋਈ ਇੰਟਰਪਸ਼ਨ ਨੀ, ਵੈਰੀ ਕਲੀਅਰ ਐਨ ਖੜਕਦਾ ਪੂਰਾ। ਮੈਂ ਕਿਹਾ ਮੈਂ ਕਾਲ ਜਰੂਰ ਕਰਾਂ। ਚਾਲੋ ਸਾਹਿਬ,
0: ਲਵ ਯੂ, ਯੂ ਮੇਕ ਮਾਈ ਡੇ। ਪਾਰਟੀ ਪੱਕੀ, ਚਾਹ ਪੱਕੀ ਦੁਪਹਿਰ ਦੀ।
4: ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇੱਕ ਵਾਰੀ ਫੇਰ, ਤੇ ਸਾਰਿਆਂ ਨੂੰ ਤੁਹਾਨੂੰ ਬਹੁਤ ਮੁਬਾਰਕਾਂ।
0: ਲੰਚ ਕਰਨਾ ਕਿ ਚਾਹ ਪਿਉਣੀ?
4: ਲੰਚ ਤੁਹਾਡੇ ਸਰ ਹੋਇਆ।
0: ਲਵ ਯੂ, ਥੈਂਕ ਯੂ। ਇਹ ਸਰ ਸਾਡੇ ਵੀਰ ਬਹੁਤ ਸਾਂਝੀ ਮੀਡੀਆ ਦੇ ਨਾਲ ਜਾਣੀ ਪਹਿਚਾਣੀ ਸ਼ਖਸੀਅਤ ਤੇ ਰਾਜਨੀਤੀ ਦੇ ਵਿਚ ਵੀ ਬਹੁਤ ਵੱਡਾ ਨਾਮ। ਹਾਂਜੀ,
3: ਚਾਵਲਾ ਸਾਹਿਬ, ਇੱਕ ਡਾਕਟਰ ਦਿਓਲ ਨੇ
0: ਜੀ,
3: ਉਹਨਾਂ ਦਾ ਮੈਨੂੰ ਅੱਜ ਸਵੇਰੇ ਫੋਨ ਆਉਂਦਾ, ਮੈਨੂੰ ਇਹ ਗੱਲ ਕਹਿੰਦੇ ਵੀ ਤੁਹਾਡੀਆਂ ਖਬਰਾਂ ਨੀ ਆ ਰਹੀਆਂ ਅੱਜ ਕੱਲ, ਤੁਸੀਂ ਕੰਮ ਕਰ ਨਹੀਂ ਰਹੇ ਉਹਦੇ ਤੇ ਆਪਣੇ ਤੇ ਅਗਲਾ ਜਬ ਤੇ? ਮੈਂ ਕਿਹਾ ਜੀ ਕਰ ਰਹੇ, ਇਹ ਤੁਹਾਡੀਆਂ ਖਬਰਾਂ ਨੀ ਆ ਰਹੀਆਂ ਉਹਦੇ ਤੇ, ਮੈਂ ਤੁਹਾਡੀਆਂ ਖਬਰਾਂ ਬੜੀ ਸ਼ਿੱਦਤ ਨਾਲ ਸੁਣਦਾ।
0: ਨਹੀਂ, ਉਹ ਚੈਨਲ ਦਾ ਨਾਂ ਨੀ ਅਸੀਂ ਲੈਣਾ ਜੀ, ਸਾਡੀ ਉਸ ਚੈਨਲ ਤੇ ਜਿੰਨੀ ਕੁ ਚੋਗ ਸੀਗੀ ਸਾਨੂੰ ਉੱਥੇ ਖਿੜੇ ਮੱਥੇ ਸਵੀਕਾਰ ਕੀਤਾ ਗਿਆ, ਅਸੀਂ ਧੰਨਵਾਦੀ ਸੰਧੂ ਸਾਹਿਬ ਦੇ। ਤੇ ਹੁਣ ਅਸੀਂ 1320 ਤੇ ਆਪਣੇ ਪੁਰਾਣੇ ਘਰ ਚ ਮੂਵ ਹੋ ਗਏ ਹਾਂ। ਅਜੇ ਕੁਝ ਇੱਕ ਸਾਡੇ ਵਿਚ ਵੀ ਕਮਜ਼ੋਰੀ ਹੋ ਸਕਦੀ ਹੈ, ਅਸੀਂ ਪ੍ਰਮੋਸ਼ਨ ਪੂਰੀ ਨਹੀਂ ਕਰ ਸਕੇ, ਹੌਲੀ ਹੌਲੀ ਹੋ ਜਾਵੇਗਾ ਸਭ ਕੁਝ। ਆ ਰਹੀਆਂ ਨੇ ਜੀ ਖਬਰਾਂ, ਉਨ੍ਹਾਂ ਨੂੰ ਦੱਸ ਦੇਣਾ ਸੀ ਤੁਸੀਂ, ਹਨਾ?
3: ਮੈਂ ਦੱਸਦਾ ਉਹਨਾਂ ਨੂੰ ਜੀ, ਮੈਂ ਟਾਈਮ ਚੇਂਜ ਹੋ ਗਿਆ ਵਾ, ਡਾਕਟਰ ਦਿਓ ਜਿਹੜੇ ਦੇ ਲੈਣਾ ਦੇ ਇਆਲੀ ਪਿੰਡ ਦੇ ਰਹਿਣ ਵਾਲੇ।
0: ਅੱਛਾ ਅੱਛਾ ਜੀ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ।
3: ਉਹਨਾਂ ਨੇ ਕਿਹਾ ਠੀਕ ਹੈ ਜੀ, ਮੈਂ ਨੋਟ ਕਰ ਲਿਆ, ਮੈਂ ਹੁਣ ਜ਼ਰੂਰ ਲਿਖੂਗਾ ਜੀ।
0: ਅੱਛਾ, ਆਖਰੀ ਕੁਐਸਚਨ ਦਾ, ਭਾਵੇਂ ਜੰਤਰ ਮੰਤਰ ਵਾਲਾ ਕਾਫੀ ਮਾਮਲਾ ਕਰਵਾਇਆ ਰਿਹਾ, ਮੁਜ਼ਾਹਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਪੁਲਿਸ ਵੱਲੋਂ ਨੋਟਿਸ ਜਾਰੀ ਕਰਨ ਦਾ ਸੁਪਰੀਮ ਕੋਰਟ ਨੇ ਲਿਆ ਸਖ਼ਤ ਨੋਟਿਸ, ਕੀ ਕਹਿਣਾ ਚਾਹੋਗੇ?
3: ਬਿਲਕੁਲ, ਸੁਪਰੀਮ ਕੋਰਟ ਤੇ ਪਹਿਲਾਂ ਕਹਿ ਚੁੱਕੀ ਹੈ ਕਿ ਮੁਜ਼ਾਹਰਾ ਕਰਨਾ ਜਾਂ ਆਪਣੀਆਂ ਹਮਕਾਂ ਦੇ ਵਿੱਚ ਧਰਨਾ ਦੇਣਾ ਹਰ ਜਿਹੜਾ ਵਿਅਕਤੀ ਦਾ ਹੱਕ ਆ, ਤੁਸੀਂ ਨੋਟਿਸ ਕਿਵੇਂ ਜਾਰੀ ਕਰ ਦਿੱਤੇ? ਉਹਨਾਂ ਨੇ ਦਿੱਲੀ ਸਰਕਾਰ ਨੇ ਬਕਾਇਦਾ ਤੌਰ ਤੇ ਕਮਿਸ਼ਨ ਨੂੰ ਤਲਬ ਕਰ ਲਿਆ, ਇਹ ਨੋਟਿਸ ਨੀ ਵਾਪਸ ਨੂੰ ਜਵਾਬ ਦੇ, ਤੁਸੀਂ ਨੋਟਿਸ ਜਾਰੀ ਕਿਵੇਂ ਕਰਦੇ? ਇਹ ਸੰਵਿਧਾਨ ਦੀ ਲੰਘਣਾ ਵਾ, ਡੈਮੋਕਰੇਸੀ ਦੀ ਲੰਘਣਾ ਵਾ, ਇਹ ਬੜੀ ਵੱਡੀ ਗੱਲ। ਮੈਂ ਸੋਚਿਆ ਵੀ ਸੁਪਰੀਮ ਕੋਰਟ ਨੇ ਐਕਸ਼ਨ ਲਿਆ ਤੇ ਘੱਟੋ ਘੱਟ ਬਾਕੀ ਦੇ ਕੰਮ ਹੋ ਜਾਣੇ, ਕਹਿੰਦੇ ਵੀ ਜੇ ਅਸੀਂ ਕਿਸੇ ਨੂੰ ਰੋਕਿਆ ਧਰਨੇ ਮੁਜ਼ਾਹਰੇ ਤੋਂ ਤੇ ਫਿਰ ਸਾਡੇ ਖਿਲਾਫ਼ ਵੀ ਕਾਰਵਾਈ ਹੋ ਸਕਦੀ ਹੈ।
0: ਜੀ ਜੀ ਜੀ ਜੀ। ਅੱਛਾ, ਜਿਹੜਾ ਕੇਜਰੀਵਾਲ ਸਾਹਿਬ ਨੇ ਗੋਂਗਲੂਆਂ ਤੋਂ ਮਿੱਟੀ ਝਾੜੀ ਹੈ, ਤੁਸੀਂ ਇੱਥੇ ਟਿੱਪਣੀ ਨਹੀਂ ਕੀਤੀ? ਵੈਸੇ ਮੈਂ ਤੇ ਚਲੋ ਕੀਤੀ ਹੈ ਕਿ
3: ਕੇਜਰੀਵਾਲ ਸਾਹਿਬ ਤੇ ਉਹੀ ਗੱਲ ਕਹਿਤੀ ਵੀ ਜਿੰਨਾ ਨਸ਼ਿਆਂ ਵਿਰੁੱਧ ਕੰਮ ਪੰਜਾਬ ਦੇ ਰਿਹਾ ਦੁਨੀਆਂ ਚ ਕਿਤੇ ਨਹੀਂ ਹੋ ਰਿਹਾ, ਬਾਕੀ ਕੀ ਹੋ ਰਿਹਾ ਕੀ?
0: ਮੈਂ ਲਾਲਾ ਜੀ ਦਿੱਲੀ ਤੋਂ ਨਾ ਹੁਣ ਤੁਸੀਂ ਕਿਤੇ ਜਿਹੜੀ ਟ੍ਰੇਨ ਕਿਤੇ ਬੰਦੇ ਮਾਤਰਮ ਦਾ ਜੁਦੀ ਚੀਜ਼ ਛੱਡ ਕੇ ਜਹਾਜ਼ ਛੱਡ ਕੇ ਤੇ ਜਿਹੜੀ ਟ੍ਰੇਨ ਤੇ ਪਹਿਲਾਂ ਆਉਂਦੇ ਸੀ ਮਫਲਰ ਪਾ ਕੇ ਕਿਤੇ ਉੱਤੇ ਬਹਿ ਕੇ ਆਓ, ਤਿਆਰ ਨਾ ਬੈਠੇ ਹੋਏ ਨਾ ਵੀ ਕਿਤੇ ਉਹ ਸਿਰੇ ਜੀ ਦੀ ਸੂਈ ਜਿਹੜੀ ਆ ਤੁਹਾਡੇ ਹੀ ਕਿਤੇ ਚੁੱਭ ਜਾਵੇ, ਹਨਾ? ਇੰਨਾ ਬੁਰਾ ਹਾਲ ਆ, ਹਾਲਾਤ ਇੰਨੇ ਨਾਜ਼ੁਕ ਹੋਏ ਨੇ। ਕੱਲ ਆਪਣੇ ਪ੍ਰਗਟ ਸਿੰਘ ਹੁਣੀ ਸੂਈਆਂ ਇਕੱਠੀਆਂ ਕਰਦੇ ਸੀ ਭਿੱਖੀ ਪਿੰਡ ਵਾਲੇ ਪਾਸਿਓ, ਹਾਂਜੀ, ਤੇ ਉੱਤੋਂ ਉੱਤੋਂ ਕਹਿ ਦੇਣਾ ਕਿ ਮਤਲਬ ਨਸ਼ਾ ਖਤਮ ਹੋ ਗਿਆ। ਨਸ਼ਾ ਉੱਥੇ ਦਾ ਉੱਥੇ ਹੀ ਆ, ਅਸੀਂ ਇਹ ਨੀ ਕਹਿੰਦੇ ਕਿ ਪਹਿਲਾਂ ਨਾਲੋਂ ਵੱਧ ਗਿਆ ਹੋਊਗਾ ਜਾਂ ਪਹਿਲਾਂ ਨਾਲੋਂ ਘੱਟ ਗਿਆ ਹੋਊਗਾ, ਮਹਿੰਗਾ ਜ਼ਰੂਰ ਹੋਇਆ। ਜਿਨ੍ਹਾਂ ਦੇ ਘਰ ਸੱਥਰ ਵਿਛੇ ਨੇ, ਜਾ ਕੇ ਉੱਥੇ ਵੇਖੋ, ਉਹਨਾਂ ਨੂੰ ਪੁੱਛ ਕੇ ਵੇਖੋ, ਫਿਰ ਪਤਾ ਲੱਗੂਗਾ।
5: This is CJMR, the voice of the city, part of White Oaks Communications Group, your trusted local radio provider for more than 70 years.
0: ਧੰਨਵਾਦ ਤੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਨੂੰ ਬਹੁਤ ਸਾਰੀਆਂ ਫੋਨ ਕਾਲਸ ਕੀਤੀਆਂ ਨੇ। ਨੈਗਰਾਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬ੍ਰੈਂਪਟਨ, ਬੈਰੀ ਵਾਲੇ ਪਾਸਿਓਂ ਵੀ ਕਾਲਸ ਆਈਆਂ ਨੇ। ਇਸ ਤੋਂ ਇਲਾਵਾ ਤੁਸੀਂ ਮਾਰਕਮ ਸਕਾਰਬਰੋ ਦਾ ਹੁਣ ਤੁਸੀਂ ਪਰੂਫ ਦੇਖ ਲਿਆ ਕਿ ਸਾਡੇ ਵੀਰ ਬਹੁਤ ਸਾਂਝੀ ਦੀ ਕਾਲ ਆਈ ਹੈ, ਔਰ ਟੋਰਾਂਟੋ ਡਾਊਨ ਟਾਊਨ ਸੀ ਐਨ ਟਾਵਰ ਦੇ ਬਿਲਕੁਲ ਲਾਗੇ, ਔਰ ਇਸ ਤੋਂ ਇਲਾਵਾ ਟੋਰਾਂਟੋ ਦੇ ਅੰਦਰਲੇ ਹਿੱਸਿਆਂ ਦੇ ਵਿਚ ਵੀ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਸਕਦੇ ਹੋ। ਜੇ ਕਿਸੇ ਹੋਰ ਵੀ ਸ਼ਹਿਰ ਦੇ ਵਿਚ ਤੁਸੀਂ ਸਾਨੂੰ ਸੁਣ ਰਹੇ ਹੋ, ਪਲੀਜ਼ ਆਪਣੀ ਫੀਡਬੈਕ ਜ਼ਰੂਰ ਭੇਜੋ। ਜੇ ਸਾਨੂੰ ਤੁਸੀਂ ਮਾੜੇ ਜਿਹਾ ਕਲਿੱਪ ਵੀਡੀਓ ਬਣਾ ਕੇ ਭੇਜ ਸਕੋ ਤਾਂ ਉਹ ਵੀ ਧੰਨਵਾਦੀ ਹੈ। ਜੇ ਕਿਤੇ ਕੋਈ ਡਿਸਟਰਬੈਂਸ ਆ ਰਹੀ ਹੈ ਤਾਂ ਉਸ ਬਾਰੇ ਵੀ ਦਸਿਆ ਜਾਵੇ, ਧੰਨਵਾਦੀ ਹੋਵਾਂਗੇ। ਤੇ ਲਓ ਹੁਣ ਏਸ਼ੀਅਨ ਵਿਜ਼ਨ ਤੁਸੀਂ ਸੁਣੋਗੇ, ਮੇਰੇ ਕੋਲੋਂ ਹੋਈਆਂ ਭੁਲਾਂ ਚੁੱਕਾਂ ਦੀ ਮਾਫੀ ਦਿਓ। ਛੁੱਟੀਆਂ, ਰੱਬ ਰਾਖਾ, ਸਤਿ ਸ੍ਰੀ ਅਕਾਲ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।

0: 8886 या 416-474-6836. Oracle Construction, strong foundations, lasting results.
1: इलेक्ट्रॉनिक्स दी मार्केट दे विच मशहूर नाम टॉप चॉइस इलेक्ट्रॉनिक्स। इत्थे तुसी हर कंपनी दे हर साइज दा टेलीविजन, फ्रिज, स्टोव, डिशवाशर, लॉन्ड्री लई वाशर एंड ड्रायर दे नाल अगर तुसी अपने घर दे विच होम थिएटर सिस्टम सेटअप करना है या फिर घर दी किचन दे विच आलीशान अप्लायंसेस लगवाना चाहुंदे हो, डिलीवरी ऑन टाइम लैण लई चेती रखो। टॉप चॉइस इलेक्ट्रॉनिक्स, 16 इंटरमल ड्राइव एट एयरपोर्ट रोड इन ब्रैम्पटन। नंबर 905-799-0045 0045। टॉप चॉइस इलेक्ट्रॉनिक्स। ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 416-740-5555 ਟਾਟਾ ਆਟੋ ਇਲੈਕਟ੍ਰਿਕ।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi.
2: ਨੁੜਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਜ, ਖਿੜਕੀਆਂ, ਦਰਵਾਜੇ ਆਦਿ ਰਹਿਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 905-796-2555-905-7-95-2555। ਇਫ ਯੂ ਨੀਡ ਯੂਰ ਹੋਮ ਫਿਕਸ, ਕਾਲ ਹੋਮ ਫਿਕਸ।
3: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ?
4: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ?
5: ਤਾਜ਼ੇ ਸਵਾਦਲੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਈਟੋਬੀਕੋ। ਫੋਨ ਨੰਬਰ 416-749-8333, ਯਾਨੀ 416-749-8333। ਜੇ ਵਧੀਆ ਸਵਾਦਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।
6: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ।
7: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
8: ਸਿਆਣੇ ਕਹਿੰਦੇ ਨੇ ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ।
9: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
10: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ।
11: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ।
10: ਜਾਂ ਅੱਜ ਹੀ ਪਹੁੰਚੋ 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 427, 416-679-9191।
12: ਕਟਾਰੀਆ ਟੂਰਸ ਐਂਡ ਟ੍ਰੈਵਲ, ਦੁਨੀਆਂ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟ੍ਰੈਵਲ, 2883 ਡੈਡ ਰੋਡ ਐਟ ਏਅਰਪੋਰਟ ਰੋਡ, 4550 ਈਵਨਸ ਰੋਡ, ਜੂਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ 905-678-1200, 905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ।
13: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
14: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ।
13: ਸੱਚੀ?
14: ਓ ਮੁੱਚੀ,
13: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟਰਾਂਸਮਿਸ਼ਨ ਰੀਬਿਲਡ, ਰਿਪੇਅਰ

0: DPF Cleaning and Repair, Electrical Repair, Software Solutions A to Z Service karke denge.
1: Ina kola salna da tajarba.
2: Ohan address bhi likha.
1: Le likhla. One Good Mark Place, Etobicoke, Unit 5.
0: Call 647-706-9257. 647-706-9257.
3: Intezaar hun khatam hoya. Remax Gold Realty de Gordy Kumar leke aaye han South Caledon vich premium retail ate office space khareedan da ik hor sunehra mauka. Pesh hai Caledon Commercial Center, Highway 10 ate Highway 410 de prime intersection te 15 acre vich ban reha ik nava commercial development. Retail ate office units hun sale layi available han. Caledon di is navi commercial destination vich apni space ajj hi pakki karo. Apni unit ajj hi book karan layi saadi team naal contact karo.
4: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 Lotus Funeral Home
5: Punjabi Dil Angrezi Vibe CJMR is back alive CJMR 1320 Aa gaya oye cha gaya oye
6: Oh Punjabi aa gaya
7: Tusi sun rahe ho Asian Vision Arsh Chawla de naal

0: CJMR 1300 VAM ਸੁਣਨ ਜਾ ਰਹੇ ਵੇਖਣ ਜਾ ਰਹੇ ਸਾਰੇ ਹੀ ਮੇਰੇ ਰੱਬ ਅੱਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਭਲਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀਆਂ ਦਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ ਅ ਵੈਰੀ ਵੈਰੀ ਗੁੱਡ ਮਾਰਨਿੰਗ 11:10 ਹੋ ਚੁੱਕੇ ਨੇ ਤੇ ਪ੍ਰੋਗਰਾਮ ਏਸ਼ੀਅਨ ਵਿਜ਼ਨ ਰੰਗਲਾ ਪੰਜਾਬ ਦੀ ਸਵੇਰ ਦੀ ਮਹਿਫਲ ਦੇ ਵਿਚ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੀ ਮੰਜ਼ਿਲ ਵੱਲ ਸਹੀ ਸਲਾਮਤ ਜਾ ਰਹੇ ਹੋ ਪਹੁੰਚ ਚੁੱਕੇ ਹੋ ਬੱਚਿਆਂ ਨੂੰ ਸਕੂਲ ਛੱਡ ਕੇ ਆਪਣੀ ਮੰਜ਼ਿਲ ਵੱਲ ਜਾ ਰਹੇ ਹੋ ਜਿੱਥੇ ਤੁਸੀਂ ਜਾ ਰਹੇ ਹੋ ਜੀ ਪਲੀਜ਼ ਪੇ ਅਟੈਨਸ਼ਨ ਔਨ ਦਾ ਰੋਡ ਐਂਡ ਆਲਵੇਜ਼ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਕਹਿੰਦਾ ਹੁੰਦਾ ਕਿ ਪਲੀਜ਼ ਡੂ ਨਾਟ ਡਰਿੰਕ ਐਂਡ ਡਰਾਈਵ 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਇਹਨਾਂ ਕੁਛ ਇੱਕ ਪਲਾਂ ਦੇ ਵਿਚ ਮਿੰਟਾਂ ਦੇ ਵਿਚ ਘੰਟਿਆਂ ਦੇ ਵਿਚ ਦੁਨੀਆਂ ਭਰ ਦੀਆਂ ਭਰਪੂਰ ਖ਼ਬਰਾਂ ਸਾਡੀ ਟੀਮ ਤੁਸੀਂ ਸੁਣ ਕੇ ਹਟਿਓ ਜੀ ਨਾ ਕਹੋ ਸੇ ਦੋਸਤੀ ਨਾ ਕਹੋ ਸੇ ਬੈਰ ਅਧੀਨ ਚੋਣਵੀਆਂ ਖਾਸ ਖ਼ਬਰਾਂ ਪੰਜਾਬ ਤੋਂ ਸਰਦਾਰ ਜਸਬੀਰ ਸਿੰਘ ਪੱਟੀ ਸਾਹਿਬ ਆਪਣੇ ਨਵੇਖਲੇ ਅੰਦਾਜ਼ ਦੇ ਨਾਲ ਹਾਜ਼ਰ ਹੋਏ ਹੁਣ ਦਾਸ ਅਰਸ਼ ਚਾਵਲਾ ਦੀ ਵਾਰੀ ਜਿਸ ਦੇ ਵਿਚ ਲੋਕਲ ਨਿਊਜ਼ ਕਵਰ ਕੀਤੇ ਜਾਣਗੀਆਂ ਪੰਜਾਬ ਤੋਂ ਰੀਮਾ ਜੀ ਹਾਜ਼ਰ ਨੇ ਤੇ ਫਿਰ ਜਗਰਾਉਂ ਸ਼ਹਿਰ ਤੋਂ ਸਮਾਪਤੀ ਕਰਾਂਗੇ ਜੀ ਸਰਦਾਰ ਰਣਜੀਤ ਸਿੰਘ ਜੀ ਰਾਣਾ ਜੀ ਸਾਡੇ ਪ੍ਰੋਗਰਾਮ ਦੇ ਵਿਚ ਹਾਜ਼ਰ ਹੋਣਗੇ ਉਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ ਜੀ ਪੰਜਾਬ ਦੀਆਂ ਬ੍ਰੇਕਿੰਗ ਨਿਊਜ਼ ਦੇ ਬਾਰੇ ਤੁਸੀਂ ਅਗਰ ਕੋਈ ਵੀ ਆਨ ਏਅਰ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 905-813-1320 ਫੇਸਬੁੱਕ ਅਤੇ ਯੂਟਿਊਬ ਤੇ ਰੰਗਲਾ ਪੰਜਾਬ ਦਾ ਪੇਜ ਹੈ ਜ਼ਰੂਰ ਲਾਈਕ ਸ਼ੇਅਰ ਦੇ ਨਾਲ ਸਬਸਕ੍ਰਾਈਬ ਕਰਦੇ ਕਰੋ ਲੰਬੇ ਰੂਟਾਂ ਤੇ ਜਾ ਰਹੇ ਹੋ ਤੁਹਾਡੇ ਵਾਸਤੇ ਕਾਫੀ ਅਸੀਂ ਅਦਾਰੇ ਤੁਹਾਡੇ ਵਾਸਤੇ ਤਿਆਰ ਕੀਤੇ ਨੇ ਇੱਕ ਤਾਂ ਲੋਕਲ ਨੰਬਰ ਹੈ ਜੀ ਤੁਸੀਂ ਲੋਕਲ ਨੰਬਰ ਦੇ ਥਰੂ ਸਾਨੂੰ ਸੁਣ ਸਕਦੇ ਹੋ 6479101320 6479-910-1320 ਅਮੈਰੀਕਾ ਦਾ ਨੰਬਰ 6417411919 ਤੇ ਡਾਇਲ ਕਰਕੇ ਸੁਣਿਆ ਜਾ ਸਕਦਾ ਅਗਰ ਤੁਸੀਂ ਟੈਸਲਾ ਦੀਆਂ ਗੱਡੀਆਂ ਦੇ ਵਿਚ ਚਲਾ ਰਹੇ ਹੋ ਤਾਂ ਤੁਸੀਂ ਕਾਫੀ ਪਲੇਟਫਾਰਮਸ ਨੇ ਜੋ ਤੁਸੀਂ ਯੂਜ਼ ਕਰ ਸਕਦੇ ਹੋ ਇੱਕ ਤਾਂ ਆਈ ਹਾਰਟ ਰੇਡੀਓ ਨੂੰ ਡਾਊਨਲੋਡ ਕਰਕੇ ਕਾਫੀ ਗੱਡੀਆਂ ਦੇ ਵਿਚ ਆਲਰੇਡੀ ਇਹ ਪ੍ਰੀ ਇੰਸਟਾਲਡ ਨੇ ਤੁਸੀਂ 1320 ਨੂੰ ਸਰਚ ਕਰਕੇ ਉਥੇ ਵੀ ਸੁਣ ਸਕਦੇ ਹੋ CJMR ਦਾ ਐਪ ਡਾਊਨਲੋਡ ਵੀ ਕਰ ਸਕਦੇ ਹੋ ਟੈਸਲਾ ਦੀ ਗੱਡੀਆਂ ਦੇ ਵਿਚ ਰੰਗਲਾ ਪੰਜਾਬ ਦਾ ਵੀ ਖੁਦ ਦਾ ਐਪ ਡਾਊਨਲੋਡ ਕਰ ਸਕਦੇ ਹੋ ਤੁਸੀਂ ਕਾਰਾਂ ਦੇ ਵਿਚ ਐਂਡ ਅਗਰ ਤੁਸੀਂ ਫੇਸਬੁੱਕ ਅਤੇ ਯੂਟਿਊਬ ਤੇ ਹੋ ਤੁਸੀਂ ਜ਼ਰੂਰ ਲਾਈਕ ਸ਼ੇਅਰ ਦੇ ਨਾਲ ਸਬਸਕ੍ਰਾਈਬ ਕਰਦੇ ਕਰੋ ਵੱਖ ਵੱਖ IPTV ਸਰਵਰਾਂ ਤੇ ਡਿਫਰੈਂਟ ਪੇਜਿਸ ਦੇ ਉੱਤੇ ਤੁਸੀਂ ਰੰਗਲਾ ਪੰਜਾਬ ਨੂੰ ਆਪਣੇ ਫੇਵਰੇਟਸ ਚ ਐਡ ਜ਼ਰੂਰ ਕਰ ਲੈਣਾ ਸਟੂਡੀਓ ਦੇ ਵਿਚ ਕੋਈ ਵੀ ਗੱਲਬਾਤ ਆਨ ਏਅਰ ਕਰਨਾ ਚਾਹੁੰਦੇ ਹੋ ਤਾਂ 905-813-1320 905-813-1320 ਟੈਕਸਟ ਮੈਸੇਜ ਤੁਸੀਂ 416-303-1515 ਤੇ ਡਾਇਰੈਕਟਲੀ ਸਾਡੇ ਨਾਲ ਕਰ ਸਕਦੇ ਹੋ ਪਹਿਲਾਂ ਪੰਜਾਬ ਤੋਂ ਚੋਣਵੀਆਂ ਖਾਸ ਖ਼ਬਰਾਂ ਲੈ ਕੇ ਹਾਜ਼ਰ ਨੇ ਰੀਮਾ ਜੀ ਤੇ ਕਾਫੀ ਬ੍ਰੇਕਿੰਗ ਨਿਊਜ਼ ਲੋਕਲ ਸਾਡੇ ਸ਼ਹਿਰ ਦੇ ਵਿਚ ਜੋ ਹੁਣੀ ਹੁਣੀ ਆਈਆਂ ਨੇ ਜੀ ਖਾਸ ਕਰਕੇ ਇਸ ਟੈਰਿਫ ਨੂੰ ਲੈ ਕੇ ਬਹੁਤ ਵੱਡਾ ਇੱਕ ਪੰਜਾਬੀ ਦੇ ਵਿਚ ਕਿਹਾ ਪੰਗਾ ਪੈ ਗਿਆ ਜੀ ਸੋ ਓਨਟੇਰੀਓਨਸ ਨੇ ਐਂਡ ਸਰਕਾਰਾਂ ਨੇ ਕੁਛ ਇੱਕ ਸਪੋਰਟ ਪ੍ਰੋਗਰਾਮਸ ਤੁਹਾਡੇ ਵਾਸਤੇ ਕ੍ਰੀਏਟ ਕੀਤੇ ਨੇ ਜੀ ਜੋ US ਦੀ ਡਿਊਟੀਜ਼ ਇੰਪੋਰਟ ਅਤੇ ਐਕਸਪੋਰਟ ਦੇ ਵਿਚ ਲਗਾਈਆਂ ਜਾ ਰਹੀਆਂ ਨੇ ਜੀ ਜਿਸ ਦੇ ਵਿਚ ਸਟੀਲ ਡੇਅਰੀ ਅਲਕੋਹਲ ਤੇ ਫਰਨੀਚਰ ਦੇ ਵਿਚ ਕਾਫੀ ਵੱਡਾ ਕਹਿ ਲਓ ਕਿ ਅਪ ਐਂਡ ਡਾਊਨ ਮਾਰਕੀਟ ਹੋਣ ਜਾ ਰਹੀ ਹੈ ਜੀ ਉਸ ਦੇ ਮਾਮਲੇ ਦੇ ਵਿਚ ਉਸ ਦੇ ਸੰਦਰਭ ਦੇ ਵਿਚ ਕੈਨੇਡੀਅਨ ਅਤੇ ਓਨਟੇਰੀਓਸ ਨੂੰ ਕੁਛ ਇੱਕ ਟੈਰਿਫ ਰਿਲੀਫ ਪ੍ਰੋਗਰਾਮਸ ਵੀ ਪ੍ਰੋਵਾਈਡ ਕੀਤੇ ਜਾ ਰਹੇ ਨੇ ਜੀ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਟੋਰਾਂਟੋ ਅਤੇ GTA ਦੇ ਗੈਸ ਪ੍ਰਾਈਸਿਸ 8 ਸੈਂਟ ਡਰੋਪ ਹੋਣ ਜਾ ਰਹੇ ਨੇ ਕੱਲ ਨੂੰ ਸੋ ਤੁਸੀਂ 12 ਵਜੇ ਤੋਂ ਬਾਅਦ ਅਗਰ ਤੁਸੀਂ ਤੇਲ ਪਵਾ ਰਹੇ ਹੋ ਗੱਡੀਆਂ ਦੇ ਵਿਚ ਤਾਂ ਥੋੜਾ ਜਿਹਾ ਰੋਕ ਲਓ 8 ਸੈਂਟਸ ਡਰੋਪ ਫਰਾਈਡੇ ਵਾਲੇ ਦਿਨ ਤੁਹਾਨੂੰ ਨਜ਼ਰ ਆ ਸਕਦਾ ਹੈ ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਆਓ ਫਿਰ ਪਹਿਲੋ ਪੰਜਾਬ ਉਸ ਤੋਂ ਬਾਅਦ ਲੈ ਕੇ ਹਾਜ਼ਰ ਹੋਵਾਂਗੇ ਜੀ ਜਗਰਾਉਂ ਸ਼ਹਿਰ ਤੋਂ ਰਣਜੀਤ ਸਿੰਘ ਜੀ ਰਾਣਾ ਜੀ ਨੂੰ ਤੁਸੀਂ ਵੀ ਆਪਣੇ ਦੋਸਤਾਂ ਨੂੰ ਆਪਣੇ ਫੈਮਿਲੀ ਮੈਂਬਰਸ ਨੂੰ ਦੱਸ ਦੋ ਕਿ 1300 ਵੀ ਇੱਕ ਵਾਰੀ ਫਿਰ ਤੋਂ ਮੁੜ ਵਾਪਸ ਆ ਚੁੱਕਾ ਜੀ ਵੱਡੇ ਪੱਧਰ ਤੇ ਪ੍ਰਮੋਸ਼ਨਾਂ ਇਹਦੀਆਂ ਸ਼ੁਰੂ ਹੋਣੀਆਂ ਨੇ ਜੀ ਵੱਖ ਵੱਖ ਇੰਟਰਸੈਕਸ਼ਨ ਤੇ ਵੱਖ ਵੱਖ ਬੱਸਿਸ ਦੇ ਉੱਤੇ ਤੁਹਾਨੂੰ ਵੱਡੇ ਲੈਵਲ ਤੇ 1320 ਦਾ ਲੋਗੋ ਵੀ ਤੁਹਾਨੂੰ ਨਜ਼ਰ ਆਵੇਗਾ ਜੀ ਸੋ ਅਸੀਂ ਬਸ ਹਾਲੇ ਦੂਜਾ ਹਫ਼ਤਾ ਜੀ ਆਗੇ ਆਗੇ ਦੇਖੋ ਹੋਤਾ ਹੈ ਕਿਆ ਕਹਿੰਦੇ ਨਾ ਕਿ ਦਿਲ ਥਾਮ ਕੇ ਬੈਠੀਏ ਕਿ ਅਬ ਹਮਾਰੀ ਵਾਰੀ ਹੈ ਸੋ ਵਾਰੀ ਲੈ ਕੇ ਅਸੀਂ ਆ ਰਹੇ ਹਾਂ ਤੁਹਾਡੇ ਵਾਸਤੇ ਤੁਸੀਂ ਅਗਰ ਕੋਈ ਆਪਣਾ ਵਪਾਰ ਬਿਜ਼ਨਸ 24 ਘੰਟੇ 7 ਦਿਨ ਤੁਸੀਂ ਇਸ ਚੈਨਲ ਦੇ ਉੱਤੇ ਆਪਣਾ ਪ੍ਰੋਗਰਾਮਿੰਗ ਸਟਾਰਟ ਕਰਨਾ ਚਾਹੁੰਦੇ ਤੇ ਮੇਰੇ ਨਾਲ ਗੱਲਬਾਤ ਕਰ ਲਓ 416-303-1515 ਪੰਜਾਬ ਤੋਂ ਲੈ ਕੇ ਹਾਜ਼ਰ ਨੇ ਖ਼ਬਰਾਂ ਦਾ ਵਿਸ਼ੇਸ਼ ਬੁਲੇਟਿਨ ਰੀਮਾ ਗੁਗਲਾਨੀ ਜੀ
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
2: ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਮੈਂ ਹਰੀਮਾ, ਆਓ ਸੁਣਦੇ ਹਾਂ ਖਾਸ ਖਾਸ ਖਬਰਾਂ। ਪੰਜਾਬ ਚ ਯੂਨੀਅਨ ਬੈਂਕ ਚ ਦਿਨ ਦਿਹਾੜੇ ਲੁੱਟ ਦੀ ਕੋਸ਼ਿਸ਼, ਗਾਰਡ ਦੀ ਹਿੰਮਤ ਦੇ ਅੱਗੇ ਹਾਰੇ ਬਦਮਾਸ਼। ਗੁਲਜ਼ਾਰ ਸਿੰਘ ਕੇਸ ਦੇ ਵਿਚ ਤੂਰ ਬੰਜਾਰਾ ਚ ਪੀੜਤ ਪਰਿਵਾਰ ਨੂੰ ਮਿਲਣਗੇ ਬੀਜੇਪੀ ਆਗੂ। ਪੰਜਾਬ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਵੱਡਾ ਕਦਮ, ਮੁੱਖ ਮੰਤਰੀ ਮਾਨ ਤੇ ਚੀਮਾ ਸਿਆਸੀ ਮਾਮਲਿਆਂ ਦੀ ਕਮੇਟੀ ਚ ਸ਼ਾਮਲ। ਨਸ਼ਾ ਮੁਕਤ ਪੰਜਾਬ ਯਾਤਰਾ ਚ ਨਾਲ ਨਾਲ ਚੱਲਣਗੇ ਆਮ ਆਦਮੀ ਪਾਰਟੀ ਤੋਂ ਆਏ ਸੰਸਦ ਮੈਂਬਰ। ਹੁਣ ਖਬਰਾਂ ਵਿਸਥਾਰ ਦੇ ਨਾਲ। ਜਲੰਧਰ ਦੇ ਕਾਮੰਡੀ ਚੌਕ ਨੇੜੇ ਯੂਨੀਅਨ ਬੈਂਕ ਦੇ ਵਿਚ ਦਿਨ ਦਿਹਾੜੇ ਪੰਜ ਨਕਾਬਪੋਸ਼ ਲੁਟੇਰਿਆਂ ਵੱਲੋਂ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਪਰ ਬੈਂਕ ਦੇ ਸਿਕਿਉਰਿਟੀ ਗਾਰਡ ਨੇ ਹਿੰਮਤ ਦਿਖਾਈ ਤੇ ਬੈਂਕ ਲੁੱਟਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਗਾਰਡ ਵੱਲੋਂ ਤੁਰੰਤ ਕੀਤੀ ਕਾਰਵਾਈ ਕਾਰਨ ਲੁਟੇਰੇ ਬਿਨਾਂ ਕੋਈ ਲੁੱਟ ਕੀਤਿਆਂ ਮੌਕੇ ਤੋਂ ਫਰਾਰ ਹੋ ਗਏ, ਜਿਸ ਦੇ ਨਾਲ ਬੈਂਕ ਚ ਵੱਡੀ ਵਾਰਦਾਤ ਹੋਣੋਂ ਟਲ ਗਈ। ਇਸ ਸਬੰਧੀ ਮੈਨੇਜਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੈਂਕ ਚ ਰੋਜ਼ਾਨਾ ਵਾਂਗ ਬੈਂਕਿੰਗ ਦਾ ਕੰਮ ਚੱਲ ਰਿਹਾ ਸੀ। ਕਰੀਬ ਸਵੇਰੇ 11:15 ਚਾਰ ਨਕਾਬਪੋਸ਼ ਨੌਜਵਾਨ ਬੈਂਕ ਚ ਦਾਖਲ ਹੋਏ, ਗਾਹਕਾਂ ਵਾਲੀ ਕਤਾਰ ਚ ਬੈਠ ਕੇ ਤੇ ਵਾਊਚਰ ਭਰਨ ਲੱਗ ਗਏ। ਸਿਕਿਉਰਿਟੀ ਗਾਰਡ ਵੱਲੋਂ ਜਦੋਂ ਉਨ੍ਹਾਂ ਨੂੰ ਮੂੰਹ ਤੋਂ ਮਾਸਕ ਹਟਾਉਣ ਲਈ ਕਿਹਾ ਗਿਆ ਤਾਂ ਇਸੇ ਦੌਰਾਨ ਇਕ ਹੋਰ ਵਿਅਕਤੀ ਬੈਂਕ ਚ ਦਾਖਲ ਹੋਇਆ, ਜਿਸ ਵੇਲੇ ਗਾਰਡ ਦੇ ਪਿੱਛੇ ਆ ਕੇ ਮੂੰਹ ਤੇ ਕੋਈ ਸਪਰੇ ਛਿੜਕ ਦਿੱਤੀ। ਸਪਰੇ ਕੀਤੇ ਜਾਣ ਦੇ ਬਾਵਜੂਦ ਸਿਕਿਉਰਿਟੀ ਗਾਰਡ ਨੇ ਹਿੰਮਤ ਨਹੀਂ ਹਾਰੀ, ਤੁਰੰਤ ਆਪਣੀ ਰਾਈਫਲ ਚੱਕੀ। ਗਾਰਡ ਵੱਲੋਂ ਰਾਈਫਲ ਚੁੱਕਦੇ ਸਾਰੇ ਲੁਟੇਰੇ ਘਬਰਾ ਕੇ ਬੈਂਕ ਚੋਂ ਬਾਹਰ ਦੌੜ ਗਏ। ਇਸ ਤਰ੍ਹਾਂ ਬੈਂਕ ਦੇ ਵਿਚ ਕਿਸੇ ਵੀ ਤਰ੍ਹਾਂ ਦਾ ਮਾਲੀ ਨੁਕਸਾਨ ਹੋਣੋਂ ਬਚ ਗਿਆ। ਬੀਜੇਪੀ ਚੋਂ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਅੱਧੇ ਦਰਜਨ ਸੰਸਦ ਮੈਂਬਰ ਪੰਜਾਬ ਬੀਜੇਪੀ ਦੀ ਨਸ਼ਾ ਮੁਕਤ ਯਾਤਰਾ ਦਾ ਚਿਹਰਾ ਬਣਨਗੇ। ਭਾਜਪਾ ਇਨ੍ਹਾਂ ਸੰਸਦ ਮੈਂਬਰਾਂ ਨੂੰ ਯਾਤਰਾ ਚ ਅਹਿਮ ਭੂਮਿਕਾ ਦੇਵੇਗੀ, ਕਿਉਂਕਿ ਇਹ ਨੇਤਾ ਪਿਛਲੀ ਵਿਧਾਨ ਸਭਾ ਚੋਣਾਂ ਚ ਸਭ ਤੋਂ ਵੱਡੀ ਜ਼ਿੰਮੇਵਾਰੀ ਬਤੌਰ ਆਗੂ ਨਿਭਾ ਚੁੱਕੇ ਨੇ। ਅੱਜ ਪਹਿਲੀ ਵਾਰ ਪੰਜਾਬ ਬੀਜੇਪੀ ਦੀ ਮੀਟਿੰਗ ਦੇ ਵਿਚ 6 ਸੰਸਦ ਮੈਂਬਰ ਸ਼ਾਮਲ ਹੋਏ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਬੀਜੇਪੀ ਚ ਸ਼ਮੂਲੀਅਤ ਕੀਤੀ ਸੀ। ਆਮ ਆਦਮੀ ਪਾਰਟੀ ਦੇ ਮੁੱਢਲੇ ਮੈਂਬਰ ਰਹਿ ਚੁੱਕੇ ਤੇ ਪਾਰਲੀਮੈਂਟ ਚ ਪਹੁੰਚੇ ਸੰਸਦ ਮੈਂਬਰ ਰਾਘਵ ਚੱਡਾ ਤੇ ਸੰਦੀਪ ਪਾਠਕ ਬੀਜੇਪੀ ਦੀ ਮੀਟਿੰਗ ਚ ਸ਼ਾਮਲ ਹੋਏ। ਭਾਜਪਾ ਹੀ ਬਣੇ ਸੰਸਦ ਮੈਂਬਰ ਰਾਘਵ ਚੱਡਾ ਤੇ ਸੰਦੀਪ ਪਾਠਕ ਤੋਂ ਇਲਾਵਾ ਵਿਕਰਮਜੀਤ ਸਿੰਘ ਸਾਨੀ, ਹਰਭਜਨ ਸਿੰਘ, ਰਜਿੰਦਰ ਗੁਪਤਾ, ਅਸ਼ੋਕ ਮਿੱਤਲ ਵੀ ਭਾਜਪਾ ਦੀ ਮੀਟਿੰਗ ਚ ਸ਼ਾਮਲ ਹੋਏ। ਪਹਿਲੀ ਵਾਰ ਇਹ ਕਿ ਗਰੁੱਪ ਦੇ ਰੂਪ ਦੇ ਵਿਚ ਭਾਜਪਾ ਦੀ ਮੀਟਿੰਗ ਚ ਪਹੁੰਚੇ ਨੇ। ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਤਿਆਰੀ ਬਾਰੇ ਮੀਟਿੰਗਾਂ ਦਾ ਦੌਰ ਚੱਲ ਰਿਹਾ। ਰਾਘਵ ਚੱਡਾ ਦਾ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਪੰਜਾਬ ਦਾ ਇਹ ਦੂਜਾ ਦੌਰ ਹੈ। ਉਹ ਪਹਿਲਾਂ ਲੁਧਿਆਣਾ ਦੀ ਮੀਟਿੰਗ ਚ ਆ ਚੁੱਕੇ ਨੇ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-316-1515 4163031515। ਜ਼ਿਲ੍ਹਾ ਸੰਗਰੂਰ ਦੇ ਪਿੰਡ ਤੂਰ ਬੰਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ਚ ਨਵਾਂ ਮੋੜ ਆ ਗਿਆ, ਜਦ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਨੇ ਸਰਕਾਰੀ ਦਾਅਵੇ ਰੱਦ ਕਰ ਦਿੱਤੇ। ਵੀਡੀਓ ਜਾਰੀ ਕਰਕੇ ਮ੍ਰਿਤਕ ਗੁਲਜ਼ਾਰ ਸਿੰਘ ਦੇ ਤਿੰਨ ਲੜਕੇ ਤੇ ਮ੍ਰਿਤਕ ਦੀ ਪਤਨੀ ਨੇ ਇਹ ਕਿਹਾ ਕਿ ਪ੍ਰਸ਼ਾਸਨ ਨੇ ਦਬਾਅ ਪਾਇਆ ਤੇ ਅਸੀਂ ਸੰਸਕਾਰ ਕੀਤਾ। ਉਨ੍ਹਾਂ ਨੇ ਪ੍ਰਸ਼ਾਸਨ ਦੇ ਉਪਰ ਇਲਜ਼ਾਮ ਲਾਏ। ਚੇਤੇ ਰਹੇ ਕਿ ਮਜ਼ਦੂਰ ਗੁਲਜ਼ਾਰ ਸਿੰਘ ਦਾ ਸਖ਼ਤ ਪੁਲਿਸ ਪਹਿਰੇ ਹੇਠ ਸੰਸਕਾਰ ਹੋਇਆ ਸੀ ਤੇ ਇਸ ਮੌਕੇ ਤੇ ਵੀ ਵਿਵਾਦ ਭਖਿਆ ਸੀ। ਮ੍ਰਿਤਕ ਗੁਲਜ਼ਾਰ ਦੇ ਪਰਿਵਾਰ ਨੇ ਵੀਡੀਓ ਚ ਦਾਅਵਾ ਕੀਤਾ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੇ ਭਾਰੀ ਦਬਾਅ ਬਣਾਇਆ, ਜਿਸ ਕਾਰਨ ਉਨ੍ਹਾਂ ਨੂੰ ਜਲਦਬਾਜ਼ੀ ਚ ਸੰਸਕਾਰ ਕਰਨਾ ਪਿਆ। ਪਰਿਵਾਰ ਨੇ ਐਲਾਨ ਕੀਤਾ ਕਿ ਜਦ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਤਦ ਤੱਕ ਨਾ ਤਾਂ ਫੁੱਲ ਚੁੱਕੇ ਜਾਣਗੇ ਨਾ ਹੀ ਭੋਗ ਪਾਇਆ ਜਾਵੇਗਾ। ਉਧਰ ਇਸ ਮਾਮਲੇ ਦੇ ਵਿਚ ਬੀਜੇਪੀ ਦੀ ਐਂਟਰੀ ਹੋ ਗਈ ਹੈ। ਪੰਜਾਬ ਬੀਜੇਪੀ ਦਾ ਵਫਦ ਪਾਰਟੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਚ ਦੜਿੱਬਾ ਦੇ ਪਿੰਡ ਤੂਰ ਬੰਜਾਰਾ ਚ ਮ੍ਰਿਤਕ ਗੁਲਜ਼ਾਰ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰੇਗਾ। ਇਸ ਵਫਦ ਦੇ ਵਿਚ ਪਾਰਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਅਸ਼ਵਨੀ ਸ਼ਰਮਾ ਵੀ ਸ਼ਾਮਲ ਨੇ। ਦੱਸ ਦਈਏ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਮੁੱਦਾ ਕਾਫੀ ਪੱਕਿਆ ਹੋਇਆ। ਆਮ ਆਦਮੀ ਪਾਰਟੀ ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਪਾਰਟੀ ਦੀ ਅਹਿਮ 10 ਮੈਂਬਰੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਚ ਸ਼ਾਮਲ ਕੀਤਾ। ਵਿੱਤ ਮੰਤਰੀ ਹਰਪਾਲ ਚੀਮਾ ਜੋ ਇਸ ਵੇਲੇ ਵਿਵਾਦਾਂ ਚ ਘਿਰੇ ਹੋਏ ਨੇ, ਉਨ੍ਹਾਂ ਨੂੰ PSC ਚ ਸ਼ਾਮਲ ਕਰਕੇ ਪਾਰਟੀ ਦੇ ਪੰਜਾਬ ਦੇ ਨੰਬਰ 2 ਦੇ ਆਗੂ ਹੋਣ ਦਾ ਸੁਨੇਹਾ ਦਿੱਤਾ ਤੇ ਪਾਰਟੀ ਦੀ ਅਹਿਮ ਬਾਡੀ ਚ ਦਲਿਤ ਭਾਈਚਾਰੇ ਨੂੰ ਪ੍ਰਤੀਨਿਧਤਾ ਦਿੱਤੀ ਹੈ। ਦਿੱਲੀ ਦੇ ਸਾਬਕਾ ਮੰਤਰੀ ਤੇ ਪੰਜਾਬ ਦੇ ਪਾਰਟੀਆਂ ਦੇ ਮਾਮਲਿਆਂ ਦੇ ਸਹਿ ਇੰਚਾਰਜ ਸਤਿੰਦਰ ਜੈਨ ਨੂੰ ਵੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਜਲੰਧਰ ਦੇ ਵਿਚ ਜੁੱਤੀਆਂ ਦੀ ਮਾਲਾ ਦੇ ਨਾਲ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਵ ਅੰਬੇਦਕਰ ਦੀ ਮੂਰਤੀ ਦਾ ਅਪਮਾਨ ਕੀਤਾ ਗਿਆ, ਬੇਅਦਬੀ ਕੀਤੀ ਗਈ। ਇਸ ਮਾਮਲੇ ਚ ਦਲਿਤ ਸਮਾਜ ਵੱਲੋਂ ਅੱਜ 10 ਸਤੰਬਰ ਜਲੰਧਰ ਤੇ ਹੁਸ਼ਿਆਰਪੁਰ ਬੰਦ ਕੀਤਾ ਗਿਆ। ਜਲੰਧਰ ਚ ਸਵੇਰ ਤੋਂ ਹੀ ਬਾਜ਼ਾਰਾਂ ਚ ਜ਼ਿਆਦਾਤਰ ਦੁਕਾਨਾਂ ਤੇ ਬੈਂਕ ਬੰਦ ਰਹੇ। ਉਥੇ ਹੁਸ਼ਿਆਰਪੁਰ ਦੇ ਵਿਚ ਵੀ ਪ੍ਰਦਰਸ਼ਨਕਾਰੀਆਂ ਨੇ ਬਾਜ਼ਾਰ ਬੰਦ ਕਰਵਾਏ। ਪ੍ਰਦਰਸ਼ਨਕਾਰੀ ਵਾਲਮੀਕਿ ਚੌਂਕ ਚ ਇਕਜੁੱਟ ਹੋਏ ਤੇ ਰੈਲੀ ਕੱਢ ਕੇ ਡਾਕਟਰ ਭੀਮ ਰਾਵ ਅੰਬੇਦਕਰ ਚੌਂਕ ਪਹੁੰਚੇ ਤੇ ਖੁੱਲੀਆਂ ਹੋਈਆਂ ਦੁਕਾਨਾਂ ਨੂੰ ਹੀ ਬੰਦ ਕਰਵਾਇਆ। ਪ੍ਰਦਰਸ਼ਨ ਦੇ ਚਲਦਿਆਂ ਜੋਤੀ ਚੌਂਕ ਚ ਇਕ ਐਂਬੂਲੈਂਸ ਵੀ ਫਸ ਗਈ, ਹਾਲਾਂਕਿ ਕੁਝ ਦੇਰ ਬਾਅਦ ਇਸ ਨੂੰ ਕੱਢ ਦਿੱਤਾ ਗਿਆ। ਕੰਪਨੀ ਬਾਗ ਚੌਂਕ ਦੇ ਕੋਲ ਪ੍ਰਦਰਸ਼ਨਕਾਰੀਆਂ ਨੇ ਸ਼ਰਾਬ ਦੇ ਠੇਕੇ ਵੀ ਬੰਦ ਕਰਵਾ ਦਿੱਤੇ। ਇਸ ਦੇ ਨਾਲ ਪੰਜਾਬ ਦੇ ਜਲੰਧਰ ਤੇ ਹੁਸ਼ਿਆਰਪੁਰ ਦੇ ਵਿਚ ਬੰਦ ਦਾ ਕਾਫੀ ਅਸਰ ਰਿਹਾ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।

0: स्वीट महल वालों का ब्रांड न्यू प्रेसिडेंट कन्वेंशन सेंटर 100 तो लेके 700 की कैपेसिटी, डिलीशियस फूड, खुली डुली पार्किंग, ब्यूटीफुल एम्बियंस, मीटिंग, ब्याह, बर्थडे पार्टी, एनिवर्सरी होवे या कोई भी फंक्शन, भुलियो ना स्वीट महल वालों का प्रेसिडेंट कन्वेंशन सेंटर 1133 क्रेडिट स्टोन रोड वॉन। फॉर बुकिंग कॉल 416-433-9191।
1: प्रेसिडेंट कन्वेंशन सेंटर।
2: इंतजार हुण खत्म होया। रीमैक्स गोल्ड रियल्टी दे गोल्डी खुमान लेके आए हन साउथ कैल्डन विच प्रीमियम रिटेल अते ऑफिस स्पेस खरीदण दा एक होर सुनहरा मौका। पेश है कैल्डन कमर्शियल सेंटर, हाईवे 10 अते हाईवे 410 दे प्राइम इंटरसेक्शन ते 15 एकड़ विच बन रहा एक नवा कमर्शियल डिवेलपमेंट। रिटेल अते ऑफिस यूनिट्स हुण सेल लई अवेलेबल हन। कैल्डन दी इस नवी कमर्शियल डेस्टिनेशन विच अपनी स्पेस अज ही पक्की करो। अपनी यूनिट अज ही बुक करन लई साडी टीम नाल कॉन्टैक्ट करो।
3: पील रीजनल कौंसिल दी 26 अक्टूबर नू हो रही इलेक्शन मौके ब्रैम्पटन दे वार्ड 9 अते 10 तों उम्मीदवार सतपाल सिंह जौल दा नाम याद रखना जरूरी है। स्कूल बोर्ड दे ट्रस्टी वजों सतपाल सिंह जौल दियां मिसाली सेवावां तों लोकां दे मना विच तसल्ली दी लहर है, जिस करके वार्ड 9 ते 10 दे वसनीक रीजनल कौंसलर वजों सतपाल सिंह जौल दी जित यकीनी बना रहे हन। लोकां दियां समस्यावां हल करन लई सतपाल सिंह जौल वालों लगातार तत्परता नाल काम किया जाता है। उना दी कैंपेन नाल संपर्क करन लई कॉल करो 416-895-3784 ते 416-895-3784।
4: सत श्री अकाल जी, मेरा नाम है गया गुरदीप सिंह ननुआ। आई एम अ लॉयर एट ननुआ एंड यूएफए लॉयर्स।
5: If you are involved in a motor vehicle accident, a slip and fall, or any kind of accident that results in personal injury, please let us know. We can help.
4: Sanu contact karo. Our phone number hai 647-793-6889.
6: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੁਆੜਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ, ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ, ਲਾਇਸੈਂਸਡ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ 7920 ਹਿਊਰ ਅੰਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5556, ਦੈਟਸ 905-790-5656. Jay Kaloti, tried, trusted, most effective.
7: HK Movers, home, offices, apartments and delivery, big or small, we move it all.
8: HK Movers,
7: local and long distance, we also ship cars, Kailor Transport and moving services.
8: For service with a smile, give us a call.
7: Call Mr. Harminder 416-524-6704.
8: 416-524-6704.
7: Visit 140 Advance Boulevard, Unit Number 10, Brampton.
9: Long distance moving specialist,
7: HK Movers.
10: HK Movers.
11: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ। ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ, ਪਰਿਵਾਰਾਂ ਸਮੇਤ ਕੇਸੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
12: Real news, real impact, showing you real world. CJMR 1320, the voice of the city.
13: ਵਿਸ਼ਵਾਸ ਪ੍ਰਤੀਕ ਨਾਲ ਰਵੀ ਗੁਲਾਟੀ ਹੁਣ ਨਵੇਂ ਅੰਦਾਜ਼ ਵਿੱਚ। ਰਵੀ ਗੁਲਾਟੀ ਲਾਅ ਆਫਿਸ, ਲੀਗਲ ਸੇਵਾਵਾਂ ਦਾ ਕੰਮ ਹੋ ਗਿਆ ਜੇ ਸੌਖਾ। ਮਾਰੋ ਇੱਕ ਆਵਾਜ਼ ਅਜਿਹੇ ਕੰਮਾਂ ਵਾਸਤੇ। ਰੀਅਲ ਇਸਟੇਟ ਕਲੋਜ਼ਿੰਗ, ਨੋਟਰਾਈਜ਼ੇਸ਼ਨ, ਐਫੀਡੈਵਿਟਸ, ਡੈਕਲੇਰੇਸ਼ਨ ਜਾਂ ਸਪਾਂਸਰਸ਼ਿਪ ਲੈਟਰਸ, ਪਾਵਰ ਆਫ ਅਟਰਨੀਜ਼, ਬੱਚਿਆਂ ਲਈ ਕੰਸੈਂਟ ਲੈਟਰਸ, ਬੈਰਿਸਟਰ, ਸੋਲੀਸਿਟਰ, ਨੋਟਰੀ ਪਬਲਿਕ। ਰਵਿੰਦਰ ਪਾਲ ਸਿੰਘ ਗੁਲਾਟੀ, 905-232-8700, 905-232-8700. ਅਪਾਇੰਟਮੈਂਟ ਵਾਸਤੇ ਲੌਗਇਨ ਕਰੋ notaryhelp.ca। ਰਵੀ ਗੁਲਾਟੀ ਲਾਅ ਆਫਿਸ, ਠੀਕ ਸਲਾਹ, ਬੱਲੇ ਹੀ ਬੱਲੇ।
14: ਸੁਣ ਕੇ ਪਈ
10: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਬ੍ਰੇਕ ਤੋਂ ਬਾਅਦ 11:25 ਹੋ ਚੁੱਕੇ ਨੇ ਤੇ ਇਸ ਸੈਗਮੈਂਟ ਨੂੰ ਕਟਾਰੀਆ ਟੂਰਸ ਐਂਡ ਟਰੈਵਲ ਤੋਂ ਵੱਡੇ ਵੀਰ ਅਵਤਾਰ ਕਟਾਰੀਆ ਜੀ ਹੁਣਾਂ ਵੱਲੋਂ ਸਪਾਂਸਰ ਕੀਤੀਆਂ ਜਾ ਰਹੀਆਂ ਨੇ ਜੀ ਓਸੀਆਈ ਪੀਆਰ ਕਾਰਡ ਪਾਸਪੋਰਟ ਰਿਨਿਊਅਲ ਸਿਟੀਜ਼ਨਸ਼ਿਪ ਕਿਸੇ ਵੀ ਮੁਲਕ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ਤਾਂ ਕਟਾਰੀਆ ਟੂਰ ਐਂਡ ਟਰੈਵਲ ਇਜ਼ ਦਾ ਨੇਮ ਟੂ ਰਿਮੈਂਬਰ ਬਹੁਤ ਸਾਰੀਆਂ ਡੀਲਸ ਕਟਾਰੀ ਸਾਹਿਬ ਨੇ ਪੇਸ਼ ਕੀਤੀਆਂ ਨੇ ਜਿਸ ਦੇ ਵਿਚ ਤੁਸੀਂ ਅਗਰ ਇੰਡੀਆ ਜਾਣਾ ਚਾਹੁੰਦੇ ਹੋ ਪਾਕਿਸਤਾਨ ਜਾਣਾ ਚਾਹੁੰਦੇ ਹੋ ਆਲ ਇਨਕਲੂਸਿਵ ਪੈਕੇਜਸ ਬੁੱਕ ਕਰਨਾ ਚਾਹੁੰਦੇ ਹੋ ਇੱਕੋ ਛੱਤ ਥੱਲੇ ਤੁਹਾਡੇ ਵਾਸਤੇ ਸਾਰੀਆਂ ਸਹੂਲਤਾਂ ਤੁਹਾਨੂੰ ਮਿਲ ਜਾਣਗੀਆਂ ਜੀ ਕਟਾਰੀਆ ਟੂਰ ਐਂਡ ਟਰੈਵਲ ਨੂੰ ਕਾਲ ਕਰ ਸਕਦੇ ਹੋ 9056781200 ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਵੀਰ ਹਰਪਾਲ ਜੀ ਉਨ੍ਹਾਂ ਵੱਲੋਂ ਸਪਾਂਸਰ ਕੀਤੀਆਂ ਜਾ ਰਹੀਆਂ ਨੇ ਜੀ ਅਗਰ ਤੁਸੀਂ ਆਪਣੇ ਘਰ ਦੇ ਵਿਚ ਕਹਿ ਲਓ ਕਿ ਕੋਈ ਫੰਕਸ਼ਨ ਹੈ ਵਿਆਹ ਸ਼ਾਦੀ ਦੀ ਭਾਜੀ ਤਿਆਰ ਕਰਾਉਣੀ ਹੋਵੇ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਇਜ਼ ਦਾ ਨੇਮ ਟੂ ਰਿਮੈਂਬਰ ਆਓ ਫਿਰ ਹੁਣ ਸਾਡੀ ਤਾਰ ਜੁੜ ਚੁੱਕੀ ਹੈ ਜੀ ਜਗਰਾਉਂ ਸ਼ਹਿਰ ਜਿੱਥੇ ਪੱਤਰਕਾਰੀ ਦੇ ਬਾਬਾ ਬੋਰਡ ਰਣਜੀਤ ਸਿੰਘ ਜੀ ਰਾਣਾ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਤੁਸੀਂ ਵੀ ਕੋਈ ਸਵਾਲ ਕਰਨਾ ਚਾਹੁੰਦੇ ਹੋ ਰਾਣਾ ਜੀ ਦੇ ਨਾਲ ਤਾਂ ਨੰਬਰ ਟੂ ਕਾਲ ਵੈਰੀ ਵੈਰੀ ਸਿੰਪਲ 905 813 1300 ਫੇਸਬੁੱਕ ਤੇ ਅਸੀਂ ਲਾਈਵ ਆ ਯੂਟਿਊਬ ਤੇ ਅਸੀਂ ਲਾਈਵ ਆ ਵੱਖ ਵੱਖ ਆਈ ਪੀ ਟੀ ਵੀ ਸਰਵਰਾਂ ਤੇ ਲਾਈਵ ਆ ਲਾਈਵ ਸਾਨੂੰ ਫੋਨ ਦੇ ਜ਼ਰੀਏ ਸੁਣਨਾ ਚਾਹੁੰਦੇ ਹੋ ਤਾਂ 647 1300 20 647 910 1320 ਤੇ ਕਾਲ ਕਰਕੇ ਤੁਸੀਂ ਲਾਈਵ ਆਨ ਦੀ ਏਅਰ ਸੁਣ ਸਕਦੇ 1320 ਦੀ ਖੂਬਸੂਰਤ ਫ੍ਰੀਕੁਐਂਸੀ ਦੇ ਉੱਤੇ ਜੋ ਕਿ ਵੱਖ ਵੱਖ ਏਰੀਆਜ਼ ਦੇ ਵਿੱਚ ਮਾਰਕਮ ਸਕਾਰਬਰੋ ਕੇਮਬ੍ਰਿਜ ਕਿਚਨਰ ਵਾਟਰਲੂ ਟੋਰਾਂਟੋ ਡਾਊਨਟਾਊਨ ਮਿਸਿਸਾਗਾ ਬ੍ਰੈਂਪਟਨ ਓਕਵਿਲ ਮਿਲਟਨ ਦੇ ਵਿੱਚ ਸੁਣਾਈ ਦਿੱਤਾ ਜਾਂਦਾ ਹੈ ਤੇ ਆਓ ਫਿਰ ਹੁਣ ਲੈ ਚੱਲੀਏ ਤੁਹਾਨੂੰ ਜਗਰਾਓਂ ਜਿੱਥੇ ਵੀਰ ਰਣਜੀਤ ਸਿੰਘ ਰਾਣਾ ਸਾਡੇ ਨਾਲ ਜੁੜ ਚੁੱਕੇ ਨੇ ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿੱਚ ਸਤਿ ਸ੍ਰੀ ਅਕਾਲ
14: ਸਤਿ ਸ੍ਰੀ ਅਕਾਲ ਅਸ਼ਪਾ ਜੀ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ
10: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਠੀਕ ਠਾਕ ਹੋ
14: ਬਿਲਕੁਲ ਤੰਦਰੁਸਤ ਆ ਜਿੰਨੇ ਸਵਾਸ ਗੁਰੂ ਰਾਮਦਾਸ ਜੀ ਨੇ ਦਿੱਤੇ ਹੋਏ ਚੜ੍ਹਦੀ ਕਲਾ ਦੇ ਵਿਚ
10: ਆਓ ਫਿਰ ਕੁਛ ਚੋਣਵੀਆਂ ਖਾਸ ਖਬਰਾਂ ਰਾਣਾ ਜੀ ਦੀ ਜ਼ਬਾਨੀ ਸੁਣੀਏ ਜੀ ਐਂਡ ਤੁਸੀਂ ਵੀ ਵਿਚ ਵਿਚਾਲ ਜੀ ਆਪਣਾ ਟਿੱਪਣੀ ਜਾਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ 905 813 1300 20 ਪਹਿਲਾਂ ਤਾਂ ਆਪਾਂ ਗੱਲਬਾਤ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਜੀ ਦੀ ਉਥੋਂ ਫਿਰ ਆਪਾਂ ਗਾਂਹ ਤੋਰਦੇ ਹਾਂ ਤੇ ਸੁਖਬੀਰ ਸਿੰਘ ਬਾਦਲ ਦੀਆਂ ਕਹਿ ਲਓ ਕਿ ਵੱਡੀਆਂ ਮੁਸ਼ਕਲਾਵਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਕਿਹੜੀਆਂ ਕਿਹੜੀਆਂ ਮੁਸ਼ਕਲਾਵਾਂ ਨੇ ਰਾਣਾ ਜੀ ਜੋ ਬਾਦਲ ਸਾਹਿਬ ਨੂੰ ਸਾਹਮਣੇ ਕਰਨੇ ਪੈ ਰਹੇ ਨੇ ਜੀ
14: ਬਿਲਕੁਲ ਬਿਲਕੁਲ ਅਰਸ਼ ਭਾਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿੱਥੇ ਕਿ ਹੁਣ ਇਸ ਟਾਈਮ ਆਪਣੇ ਚੋਣਾਂ ਨੂੰ ਲੈ ਕੇ ਸਮਾਗਮਾਂ ਦੇ ਵਿੱਚ ਵੱਡੇ ਵੱਡੇ ਪ੍ਰਚਾਰ ਕਰਦੇ ਪਏ ਆ ਉੱਥੇ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਦਾ ਵਾਧਾ ਤਾਂ ਹੋ ਗਿਆ ਕਿਉਂਕਿ ਸੈੱਟ ਵੱਲੋਂ ਆਪਾਂ ਨੂੰ ਪਤਾ ਕਿ ਗੋਟਕਪੁਰਾ ਗੋਲੀ ਕਾਂਡ ਤੇ ਬਾਈਬਲ ਗੋਲੀ ਕਾਂਡ ਦੇ ਵਿੱਚ ਉਦੋਂ ਸ਼੍ਰੋਮਣੀ ਅਕਾਲੀ ਦਲ 2015 ਦੇ ਵਿੱਚ ਸਰਕਾਰ ਸੀ ਸ਼੍ਰੋਮਣੀ ਅਕਾਲੀ ਦਲ ਦੀ ਉਸ ਟਾਈਮ ਇਹ ਜਿਹੜਾ ਬਾਈਬਲ ਕਾਂਡ ਹੋਇਆ ਸੀ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਇਹ ਸਾਰੇ ਇਲਜ਼ਾਮ ਉਹਨਾਂ ਤੇ ਲੱਗੇ ਸੀ ਕਿ ਸ਼ਰੇ ਆਮ ਜਿਹੜੀਆਂ ਗੋਲੀਆਂ ਚੱਲੀਆਂ ਉਹ ਸਰਕਾਰ ਦੇ ਹੁਕਮਾਂ ਦੇ ਕਹਿਣ ਤੇ ਚੱਲੀਆਂ ਸੀ ਤੇ ਉਸ ਤੋਂ ਬਾਅਦ ਇੱਕ ਸੈੱਟ ਬੈਠਾ ਹੋਇਆ ਸੈੱਟ ਦੇ ਵਿੱਚ ਉਹਨਾਂ ਨੂੰ ਵਾਰ ਵਾਰ ਬੁਲਾਇਆ ਜਾਂਦਾ ਹੁਣ ਫਿਰ ਇੱਕ ਵਾਰ ਫਿਰ ਤੋਂ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਦੇ ਵਿੱਚ ਤਾਂ ਵਾਧਾ ਹੋ ਗਿਆ ਕਿ ਇੱਕ ਵਾਰ ਫਿਰ ਤੋਂ ਸੈੱਟ ਨੇ ਉਹਨਾਂ ਨੂੰ ਤਲਬ ਕਰ ਲਿਆ 11 ਤਰੀਕ ਤੱਕ
10: ਅੱਛਾ
14: 11 ਤਰੀਕ ਤੱਕ ਸੈੱਟ ਨੇ ਉਹਨਾਂ ਨੂੰ ਤਲਬ ਕਰ ਲਿਆ ਕਿ ਉਹ ਕਦੇ ਵੀ ਵਿਦੇਸ਼ ਨਹੀਂ ਕਿਤੇ ਵੀ ਦੂਰ ਜਾਂ ਵਿਦੇਸ਼ ਲਈ ਯਾਤਰਾ ਨਹੀਂ ਕਰ ਸਕਦੇ ਜਿੰਨਾ ਚਿਰ ਇਹ ਸੈੱਟ ਦੀ ਟੀਮ ਉਹਨਾਂ ਨੂੰ ਕਦੇ ਵੀ ਬੁਲਾ ਸਕਦੀ ਆ ਕਦੇ ਵੀ ਕਿਸੇ ਕੰਮ ਲਈ ਉਹਨਾਂ ਨੂੰ ਇੱਥੇ ਗਵਾਹੀ ਦੇਣੀ ਪੈ ਸਕਦੀ ਆ ਜਾਂ ਉਹਨਾਂ ਨੂੰ ਇਸ ਪਰਪਲ ਦੇ ਵਿੱਚ ਇਸ ਮੈਟਰ ਦੇ ਵਿੱਚ ਕਿਤੇ ਵੀ ਕੋਈ ਇਨਵੋਲਵਮੈਂਟ ਮਿਲਦੀ ਆ ਤਾਂ ਉਸਨੇ 11 ਤਰੀਕ ਤੇ ਤਲਬ ਕੀਤਾ ਹੋਇਆ ਸੁਖਬੀਰ ਬਾਦਲ ਪਰ ਅਸ਼ਪਾ ਜੀ ਜਿਵੇਂ ਜਿਵੇਂ ਚੋਣਾਂ ਆ ਰਹੀਆਂ ਉਵੇਂ ਉਵੇਂ ਹਰ ਪਾਰਟੀ ਨਾ ਕਿਤੇ ਕਿਸੇ ਵੀ ਮੁਸ਼ਕਲਾਂ ਦੇ ਵਿੱਚ ਫਸਦੀ ਆਪਾਂ ਨੂੰ ਨਜ਼ਰ ਆ ਰਹੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀਤੇ ਦਿਨੀ ਹੀ ਆਪਾਂ ਕੱਲ ਗੱਲ ਕਰਕੇ ਹਟੇ ਕਿ ਧਰਮਕੋਟ ਦੇ ਵਿੱਚ ਇੱਕ ਵੱਡਾ ਸਮਾਗਮ ਕੀਤਾ ਜਿਸ ਦੇ ਵਿੱਚ ਠਾਠਾ ਮਾਰਦਾ ਇਕੱਠ ਦਿਖਾਇਆ ਗਿਆ ਸੁਖਬੀਰ ਸਿੰਘ ਬਾਦਲ ਵੱਲੋਂ ਤੇ ਔਰ ਵੱਡੀ ਗੱਲ ਇਹ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਰਡੇ ਨੂੰ ਉੱਪਰ ਚੁੱਕਣ ਲਈ ਉਸਨੇ ਵਿਰੋਧੀ ਪਾਰਟੀਆਂ ਤੇ ਨਿਸ਼ਾਨੇ ਵੀ ਤਿੱਖੇ ਤਿੱਖੇ ਕਸੇ ਚਾਹੇ ਉਹ ਬਾਰਸ ਪੰਜਾਬ ਦੀ ਸੀ ਚਾਹੇ ਆਮ ਆਦਮੀ ਪਾਰਟੀ ਸੀ ਤੇ ਚਾਹੇ ਕਾਂਗਰਸ ਪਾਰਟੀ ਸੀ ਤਿੱਖੇ ਨਿਸ਼ਾਨੇ ਕਸਣ ਤੋਂ ਬਾਅਦ ਜਦੋਂ ਸਵੇਰੇ ਸੁਖਬੀਰ ਬਾਦਲ ਨੂੰ ਇਹ ਨੋਟਿਸ ਮਿਲਦਾ ਕਿ 11 ਤਰੀਕ ਤੱਕ ਉਹਨਾਂ ਨੂੰ ਤਲਬ ਕੀਤਾ ਗਿਆ ਵਾ ਇਸ ਚੀਜ਼ ਲਈ ਸੈੱਟ ਵੱਲੋਂ ਤੇ ਕਦੋਂ ਕਿਸੇ ਵੀ ਟਾਈਮ ਉਸਨੂੰ ਬੁਲਾ ਸਕਦੇ ਆ ਤੇ ਉਸਦੀਆਂ ਗਵਾਹੀਆਂ ਲੈ ਸਕਦੇ ਆ ਇਸ ਕਰਕੇ ਫਿਰ ਸੁਖਬੀਰ ਬਾਦਲ ਨੇ ਹੁਣ ਇਹ ਆਪਣੀ ਜਿਹੜੀ ਸੈੱਟ ਦੀ ਟੀਮ ਆ ਉਹਨਾਂ ਨੂੰ ਜਾ ਕੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਚੋਣਾਂ ਤੋਂ ਬਾਅਦ ਦਾ ਇਹ ਮਿਸ਼ਨ ਰੱਖਿਆ ਜਾਵੇ ਕਿਉਂਕਿ ਚੋਣਾਂ ਇਸ ਜਿਹੜੇ ਉਸਾਰ ਲਾਏ ਜਾ ਰਹੇ ਆ ਕਿ ਜਨਵਰੀ ਜਾਂ ਫਰਵਰੀ ਦੇ ਵਿੱਚ ਚੋਣਾਂ ਹੋਣਗੀਆਂ ਜਾਂ ਦਸੰਬਰ ਦੇ ਵਿੱਚ ਹੋਣਗੀਆਂ ਪਰ ਚੋਣ ਜਾਬਤਾ ਲੱਗਣ ਤੇ ਬਿਲਕੁਲ ਅਵਸਾਰ ਨੇੜੇ ਆ ਰਹੇ ਆ ਤੇ ਇਸ ਤਰੀਕੇ ਨਾਲ ਉਹਨਾਂ ਨੂੰ ਹੁਣ ਵਾਰ ਵਾਰ ਕਿਤੇ ਸਮਾਗਮਾਂ ਤੇ ਵੀ ਜਾਣਾ ਪੈਂਦਾ, ਆਪਣੀ ਪਾਰਟੀ ਨੂੰ ਉੱਪਰ ਚੁੱਕਣ ਵਾਸਤੇ ਵਾਰ ਵਾਰ ਰੈਲੀਆਂ ਵੀ ਕਰਨੀਆਂ ਪੈਂਦੀਆਂ ਤੇ ਐਸੇ ਸਮੇਂ ਦੇ ਵਿੱਚ ਮੁਸ਼ਕਲਾਂ ਦਾ ਵਾਧਾ ਹੋਣਾ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਪੈ ਸਕਦਾ।
10: 905-813-1320 ਜੇ ਆਪਾਂ ਗੱਲਬਾਤ ਕਰੀਏ ਰਾਣਾ ਜੀ, ਭਾਈ ਜਗਤਾਰ ਸਿੰਘ ਹਵਾਰਾ ਦੇ ਪਰੋਲ ਨੂੰ ਲੈ ਕੇ ਕੀ ਕੁਛ ਨਿਊਜ਼ ਆ ਰਹੀ ਹੈ ਜੀ? ਜਦੋਂ ਵੀ ਅਸੀਂ ਇਸ ਟੌਪਿਕ ਬਾਰੇ ਗੱਲਬਾਤ ਕਰਦੇ ਹਾਂ ਤੇ ਕੋਈ ਨਾ ਕੋਈ ਨਵੀਂ ਟਿੱਪਣੀ ਸੁਣਨ ਨੂੰ ਮਿਲਦੀ ਹੈ ਜੀ, ਕੀ ਲੱਗਦਾ ਹੈ ਕਿ ਉਹਨਾਂ ਨੂੰ ਪਰੋਲ ਦਿੱਤੀ ਜਾਵੇਗੀ?
14: ਅਰਸ਼ ਭਾਜੀ, ਪਹਿਲਾਂ ਤਾਂ 12 ਅਗਸਤ ਨੂੰ ਇੱਕ ਰੌਲਾ ਪੈ ਜਾਂਦਾ, ਚਰਚਾ ਛੱਡ ਜਾਂਦੀ ਹੈ ਕਿ ਭਾਈ ਜਗਤਾਰ ਸਿੰਘ ਹਵਾਰੇ ਦੀ ਪਰੋਲ ਨੂੰ ਮਿਲ ਚੁੱਕੀ ਆ ਤੇ ਕੁਛ ਹੀ ਦਿਨਾਂ ਦੇ ਵਿੱਚ ਆਪਣੀ ਮਾਤਾ ਜਿਹੜੀ ਬਜ਼ੁਰਗ ਮਾਤਾ ਉਹਨਾਂ ਦੀ ਹਾਲਤ ਵਿਗੜੀ ਹੋਈ, ਸਿਹਤ ਦੀ ਹਾਲਤ ਵਿਗੜੀ ਹੋਈ, ਇਸ ਕਰਕੇ ਉਹਨਾਂ ਦਾ ਪਤਾ ਲੈਣ ਕੁਛ ਵੀ ਦਿਨਾਂ ਦੇ ਵਿੱਚ ਆ ਸਕਦੇ ਆ। ਇਹ ਰੌਲਾ ਪੂਰੇ ਜ਼ੋਰਾਂ ਤੇ ਪਿਆ ਹੋਇਆ ਸੀ, ਪਰ ਇਸ ਤੋਂ ਬਾਅਦ ਪਤਾ ਨੀ ਕੀ ਕਾਰਨ ਹੋਇਆ, ਬਲਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੇ ਵੱਲੋਂ ਇਹ ਕਹਿ ਦਿੱਤਾ ਸੀ ਕਿ ਮੈਂ ਮਨਜ਼ੂਰੀ ਦਿੱਤੀ, ਮੈਂ ਕਮਿਸ਼ਨ ਨੂੰ ਰਾਸ਼ਟਰਪਤੀ ਨੂੰ ਚਿੱਠੀ ਪਾ ਚੁੱਕਿਆ ਆਪਣੇ ਵੱਲੋਂ ਕਿ ਸਾਨੂੰ ਪੰਜਾਬ ਸਰਕਾਰ ਨੂੰ ਕੋਈ ਵੀ ਇਤਰਾਜ਼ ਨਹੀਂ
10: ਜੀ।
14: ਤੇ ਭਗਵੰਤ ਮਾਨ ਨੇ ਵੀ ਬੜੇ ਹੱਲੇ ਨਾਲ ਕਿਹਾ ਕਿ ਜਲਦੀ ਹੀ ਪਰੋਲ ਤੇ ਆ ਸਕਦੇ ਆ ਭਾਈ ਜਗਤਾਰ ਸਿੰਘ ਹਵਾਰਾ। ਪਰ ਉਸ ਤੋਂ ਬਾਅਦ ਪਤਾ ਨੀ ਇਹ ਗੱਲ ਕੀ ਹੋਈ, ਆਸਾਰ ਵੀ ਲੱਗ ਗਏ, ਵੀਡੀਓ ਵੀ ਵਾਇਰਲ ਹੋ ਗਈਆਂ, ਉਸ ਤੋਂ ਬਾਅਦ ਪਤਾ ਨੀ ਗੱਲ ਕੀ ਹੋਈ ਕਿ ਸਾਰੀ ਦੀ ਸਾਰਾ ਮਾਮਲਾ ਹੀ ਆਪਾਂ ਨੂੰ ਪਤਾ ਇੱਕ ਠੰਡੇ ਬਸ ਦੇ ਵਿੱਚ ਜਾ ਕੇ ਡਿੱਗ ਪਿਆ। ਉਸ ਤੋਂ ਬਾਅਦ ਕਿਸੇ ਸਰਕਾਰ ਨੇ ਨੀ ਗੱਲ ਕੀਤੀ, ਕਿਸੇ ਲੀਡਰ ਨੇ ਨੀ ਗੱਲ ਕੀਤੀ, ਕਿਸੇ ਵੀ ਜਿਹੜੇ ਬੰਦੀ ਸਿੰਘ ਆ ਉਹਨਾਂ ਨੇ ਕਿਸੇ ਨੇ ਕੋਈ ਗੱਲ ਨੀ ਕੀਤੀ ਕਿ ਭਾਈ ਜਗਤਾਰ ਸਿੰਘ ਹਵਾਰਾ ਕਿਸ ਤਰੀਕੇ ਨੂੰ ਬਾਹਰ ਆਏ ਆ, ਕਿਸ ਤਰੀਕੇ ਨੂੰ ਉਸਦੀ ਪਰੋਲ ਆ ਜਿਹੜੀ ਉਹ ਮਨਜ਼ੂਰ ਹੋਵੇਗੀ। ਪਰ ਅੱਜ ਬਲਦੇਵ ਸਿੰਘ ਜਿਹੜਾ ਬਡਾਲਾ ਉਹਨਾਂ ਨੇ ਆਪਣੇ ਪੇਜ ਤੇ ਪੋਸਟ ਪਾ ਕੇ ਇੱਕ ਫਿਰ ਤੋਂ ਪੰਜਾਬ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ, ਤਾਂ ਉਹਨਾਂ ਨੇ ਫਿਰ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਕੁਝ ਹੀ ਦਿਨਾਂ ਦੇ ਵਿੱਚ ਪਰੋਲ ਤੇ ਫਿਰ ਬਾਹਰ ਆ ਰਹੇ ਆ, ਕਿਉਂਕਿ ਜਿੱਥੇ ਇਹ ਸਾਰਾ ਮਾਮਲਾ ਇੱਕ ਠੰਡੇ ਬਸਤੇ ਵਿੱਚ ਪਿਆ ਸੀ, ਅੱਜ ਫਿਰ ਤੋਂ ਪੰਜਾਬ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਪਰੋਲ ਮਨਜ਼ੂਰ ਹੋ ਚੁੱਕੀ ਆ। ਪਰ ਅਰਸ਼ ਭਾਜੀ, ਆਪਾਂ ਦੇਖਦੇ ਹਾਂ ਕਿ ਬਹੁਤ ਵਾਰੀ ਪੋਸਟਾਂ ਹੀ ਪੈ ਜਾਂਦੀਆਂ, ਪਰ ਇਹ ਪੋਸਟਾਂ ਦੀ ਅਸੀਂ ਆਪਣੇ ਚੈਨਲ ਦੇ ਰਾਹੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕੋਈ ਪੋਸਟ ਹੀ ਨਹੀਂ ਕਰ ਰਹੇ, ਚਾਹੇ ਬਲਦੇਵ ਸਿੰਘ ਬਡਾਲਾ ਨੇ ਆਪਣੇ ਪੇਜ ਤੇ ਅਕਾਊਂਟ ਤੇ ਸਾਂਝੀ ਕੀਤੀ ਹੋਈ ਪੋਸਟ, ਪਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕੋਈ ਪੋਸਟ ਹੀ ਨਹੀਂ ਕਰਾਂਗੇ ਕਿ ਜਗਤਾਰ ਸਿੰਘ ਹਵਾਰਾ ਕਿੰਨੀ ਤਰੀਕ ਨੂੰ ਬਾਹਰ ਆਣਗੇ, ਕਿੰਨੇ ਦਿਨਾਂ ਦੀ ਪਰੋਲ ਹੋਏਗੀ ਤੇ ਕਦੋਂ ਉਹਨਾਂ ਨੂੰ ਮਿਲਿਆ ਜਾ ਸਕਦਾ, ਇਸ ਜਿਹਦੀ ਅਸੀਂ ਪੋਸਟ ਹੀ ਨਹੀਂ ਕਰਾਂਗੇ ਜਿੰਨਾ ਤੱਕ ਪੂਰੇ ਆਸਾਰ ਨਹੀਂ ਹੁੰਦੇ। ਪਰ ਚਰਚਾ ਇੱਕ ਵਾਰ ਫਿਰ ਤੋਂ ਸੜ ਚੁੱਕੀ, ਪਰ ਜੇਕਰ ਦੇਖੀਏ ਜਿਵੇਂ ਮਨੁੱਖੀ ਅਧਿਕਾਰਾਂ ਦੀ ਲੈ ਕੇ, ਤਾਂ ਅਰਸ਼ ਭਾਜੀ ਜਿੱਥੇ ਇੱਕ ਬਲਾਤਕਾਰ ਦੀ ਸਾਧ ਨੂੰ ਬਾਰ ਬਾਰ ਪਰੋਲ ਦਿੱਤੀ ਜਾਂਦੀ ਆ, ਬਾਰ ਬਾਰ ਫਰਲੋ ਮਿਲ ਜਾਂਦੀ ਆ, ਬਾਰ ਬਾਰ ਫਰਲੋ ਮਿਲ ਜਾਂਦੀ ਆ, ਤੇ ਜਿੱਥੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਨੂੰ ਆਪਣੇ ਪਰਿਵਾਰ ਨੂੰ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ, ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ, ਕੋਈ ਦੁੱਖ ਤਕਲੀਫ਼ ਦੇ ਵਿੱਚ ਨਹੀਂ, ਬਲਕਿ ਇੱਕ ਜੇਕਰ ਮਨੁੱਖੀ ਅਧਿਕਾਰਾਂ ਦੀ ਸਥਿਤੀ ਦੇਖੀਏ ਤਾਂ ਇੱਕ ਜਿਹੜੇ ਕੈਦੀ ਹੁੰਦੇ, ਕੈਦੀਆਂ ਦੇ ਕੁਝ ਆਪਣੇ ਜਿਹੜੇ ਰਝੇਵੇਂ ਹੁੰਦੇ ਆ, ਉਹਨਾਂ ਨੂੰ ਕਾਨੂੰਨ ਪਾਸ ਕਰਤਾ, ਉਹਨਾਂ ਲਈ ਕਾਨੂੰਨ ਪਾਸ ਹੈ, ਉਹ ਆਪਣੇ ਨਿੱਜੀ ਰਝੇਵਿਆਂ ਨੂੰ ਲੈ ਕੇ ਕਦੋਂ ਵੀ ਆਪਣੇ ਪਰਿਵਾਰ ਨੂੰ ਮਿਲ ਸਕਦੇ ਆ, ਜੇ ਕੋਈ ਪਰਿਵਾਰ ਦੇ ਵਿੱਚ ਢਿੱਲ ਮਿਸ ਹੋ ਜਾਂਦੀ ਆ, ਜੇ ਕੋਈ ਕਿਸੇ ਦੀ ਪਰਮਾਤਮਾ ਨਾ ਕਰੇ ਕੋਈ ਪਰਿਵਾਰ ਮੈਂਬਰ ਦੀ ਡੈਥ ਹੋ ਜਾਂਦੀ ਆ, ਤਾਂ ਜਿਹੜੇ ਕੈਦੀ ਆ ਉਹ ਆ ਜਾ ਸਕਦੇ ਆ, ਆਪਣੇ ਪਰਿਵਾਰ ਨੂੰ ਮਿਲ ਜਲ ਸਕਦੇ ਆ, ਜਾਂ ਕਿਸੇ ਵੀ ਜਿਹੜੇ ਖੁਸ਼ੀ ਦੇ ਸਮਾਗਮ ਦਾ ਦੁੱਖ ਦੇ ਸਮਾਗਮ ਤੇ ਆ ਸਕਦੇ। ਪਰ ਜਿਹੜੇ ਬੰਦੀ ਸਿੰਘ ਆ ਇਹਨਾਂ ਨਾਲ ਵਰਤਾਓ ਵੱਖਰਾ, ਬਲਕਿ ਸਜਾਵਾਂ ਪੂਰੀਆਂ ਹੋ ਚੁੱਕੀਆਂ, ਇਹ ਪੂਰੇ ਵਰਲਡ ਦੇ ਵਿੱਚ ਇੱਕ ਪਹਿਲਾ ਕਾਨੂੰਨ ਆ ਭਾਰਤ ਦੇ ਵਿੱਚ ਜਿੱਥੇ ਕਿ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਬੰਦਿਆਂ ਨੂੰ ਨਹੀਂ ਛੱਡਿਆ ਜਾ ਰਿਹਾ, ਜਿੱਥੇ ਕਿ ਇੱਕ ਬਲਾਤਕਾਰ ਜਿਨ੍ਹਾਂ ਤੇ ਬਲਾਤਕਾਰ ਇਲਜ਼ਾਮ ਨਹੀਂ ਲੱਗੇ, ਇਲਜ਼ਾਮ ਸਾਬਤ ਵੀ ਹੋਏ, ਜਿਨ੍ਹਾਂ ਦੇ ਜਦੋਂ ਜਿਨ੍ਹਾਂ ਨੂੰ ਅਰੈਸਟ ਪਾਈ ਗਈ, ਜਿੱਥੇ 33-34 ਮੌਤਾਂ ਹੋਈਆਂ, ਜਦੋਂ ਆਪਾਂ ਨੂੰ ਪਤਾ ਕਿ ਸਰਸੇ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਪੰਚਕੂਲੇ ਤੋਂ, ਤਾਂ ਉੱਥੇ ਹੰਗਾਮਾ ਹੋਇਆ ਸੀ, ਕਿੰਨੇ ਦਿਨ ਹੰਗਾਮਾ ਹੁੰਦਾ ਰਿਹਾ, ਜਿਸ ਦੇ ਵਿੱਚ 33-34 ਮੌਤਾਂ ਵੀ ਹੋਈਆਂ, ਉਹਨਾਂ ਦੇ ਮੌਤਾਂ ਦੇ ਜ਼ਿੰਮੇਵਾਰ ਵੀ ਇਹੀ ਦੱਸਿਆ ਗਿਆ ਸੀ ਕਿ ਜਿਹੜਾ ਬਲਾਤਕਾਰੀ ਸਾਧ ਆ ਉਹਨਾਂ ਦਾ ਜ਼ਿੰਮੇਵਾਰ ਵੀ ਇਹ ਆ, ਤੇ 300 ਬੰਦੇ ਦੀ ਨਸ ਪੁਸਕੀ ਕਰਾਣੀ, ਜਿਹੜੀ ਇੱਕ ਮਰਦ ਤੋਂ ਮਰਦ ਬਣਾ ਦੇਣਾ, ਉਹ ਵੀ ਇਹਨਾਂ ਤੇ ਇਲਜ਼ਾਮ ਲੱਗੇ ਹੋਏ ਸੀ, ਉਹ ਵੀ ਸਾਬਤ ਹੋ ਚੁੱਕੇ ਆ, ਉਹ ਵੀ ਵਿੱਚ ਹੀ ਸਜਾਵਾਂ ਮਿਲ ਰਹੀਆਂ, ਉਹਨਾਂ ਦੇ ਵੀ ਮੁਕੱਦਮੇਦਾਰ ਸੀ, ਬਲਾਤਕਾਰ ਦੇ ਪਰਚੇ ਦਰਜ ਸੀ, ਤੇ ਹੁਣ ਇਹ ਗੱਲ ਆ ਕਿ ਇਸ ਬੰਦੇ ਨੂੰ ਬਾਰ ਬਾਰ ਪਰੋਲ ਮਿਲ ਜਾਂਦੀ, ਬਾਰ ਬਾਰ ਫਰਲੋ ਮਿਲ ਜਾਂਦੀ ਆ, ਇੱਕ ਬੰਦੇ ਨੇ ਜਿਸਨੇ ਆਪਣੇ ਕੌਮ ਲਈ, ਪਰ ਵੱਡੀ ਗੱਲ ਇਹ ਕਿ ਸੋਚਿਆ ਜਾਵੇ ਕਿ ਜੇਕਰ ਭਾਈ ਜਗਤਾਰ ਸਿੰਘ ਹਵਾਰਾ ਐਸੇ ਪਰਿਵਾਰ ਰਿਚ ਫੈਮਿਲੀ ਚੋਂ ਆ ਜਿਨ੍ਹਾਂ ਦੀ 100 ਏਕੜ ਲੈਂਡ ਆ, ਤੁਸੀਂ ਆਪ ਦੇਖੋ ਵੀ ਉਹ ਕੋਈ ਇਸ ਤਰੀਕੇ ਨਾਲ ਨੀ ਗਾ ਵੀ ਕੋਈ ਸਥਿਤੀ ਡਾਵਾਡੋਲ ਆ, ਪਰਿਵਾਰ ਦੀ ਸਥਿਤੀ ਡਾਵਾਡੋਲ ਆ, ਬਿਲਕੁਲ ਰਿਚ ਫੈਮਿਲੀ ਚੋਂ ਆ, ਜਿਸਨੇ ਕੌਮ ਲਈ ਕੁਛ ਕੀਤਾ, ਕੌਮ ਲਈ, ਜਿਨ੍ਹਾਂ ਦੇ ਹਿਰਦੇ ਚ ਸੀ ਕੌਮ ਲਈ, ਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸ੍ਰੀ ਦਰਬਾਰ ਸਾਹਿਬ ਨੂੰ ਢਾਇਆ ਗਿਆ, ਜਿਨ੍ਹਾਂ ਤੋਂ ਇਹ ਨਹੀਂ ਬਰਦਾਸ਼ਤ ਚੀਜ਼ਾਂ ਹੋਈਆਂ, ਉਹਨਾਂ ਨੇ ਆਪਣੀ ਕੌਮ ਲਈ ਕੁਛ ਕੀਤਾ
10: ਜੀ, ਜੀ.
14: ਚਲੋ ਜੇ ਕੌਮ ਲਈ ਕੀਤਾ ਤਾਂ ਉਹਨਾਂ ਨੂੰ ਸਜ਼ਾ ਮਿਲੀ, ਤੇ ਜੇਕਰ ਉਹਨਾਂ ਨੂੰ ਸਜ਼ਾ ਮਿਲ ਗਈ, ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ 9-9 ਸਾਲ ਹਲੇ ਵੀ ਅੰਦਰ ਹੋ ਗਏ, ਉਹਨਾਂ ਦੇ ਡਬਲ ਸਾਲ ਹੋ ਗਿਆ ਉੱਪਰ, ਪਰ ਫਿਰ ਵੀ ਉਹਨਾਂ ਨੂੰ ਕੋਈ ਪਰੋਲ ਨੀ, ਕੋਈ ਪਰਿਵਾਰ ਮੈਂਬਰਾਂ ਨਾਲ ਬੈਠ ਕੇ ਰਾਬਤਾ ਕਾਇਮ ਨੀ ਕਰ ਦਿੱਤਾ ਜਾਂਦਾ. ਇੱਕ ਨਾਰਮਲ ਕੈਦੀ ਵਾਂਗੂ ਮੁਲਾਕਾਤ ਹੁੰਦੀ ਹੈ, ਔਰ ਉਹਨਾਂ ਨੂੰ ਬੇੜੀਆਂ ਦੇ ਵਿੱਚ ਜਕੜ ਕੇ ਪੇਸ਼ ਕੀਤਾ ਜਾਂਦਾ, ਜਦੋਂ ਕਿਤੇ ਕੋਰਟ ਕਚਹਿਰੀ ਦੇ ਵਿੱਚ ਲਿਆਂਦਾ ਜਾਂਦਾ, ਸੰਗਲ ਪੈਰਾਂ ਦੇ ਵਿੱਚ ਪਾ ਕੇ, ਤੇ ਇਸ ਤਰੀਕੇ ਨਾਲ ਵਾਰ ਵਾਰ ਉਹਨਾਂ ਨੂੰ ਪਰੋਲ ਦੇ ਜਿਹੜੇ ਆਹ ਚਰਚੇ ਉੱਡ ਰਹੇ ਆ, ਪਰ ਇਹਨਾਂ ਦੀ ਹਾਲੇ ਤੱਕ ਅਸੀਂ ਕਿਸੇ ਪੋਸਟ ਹੀ ਆਪਣੇ ਚੈਨਲ ਰਾਹੀਂ ਕੋਈ ਨੀ, ਬਲਦੇਵ ਸਿੰਘ ਵਡਾਲਾ ਨੇ ਇੱਕ ਪੋਸਟ ਪਾ ਕੇ ਸਾਂਝੀ ਜ਼ਰੂਰ ਕਰ ਦਿੱਤੀ, ਪਰ ਉਸ ਪੋਸਟ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਚਰਚਾ ਛੇੜ ਦਿੱਤੀ ਆ, ਜਿੱਥੇ ਸਾਰੇ ਦਾ ਸਾਰਾ ਮਾਮਲਾ ਇੱਕ ਠੰਡੇ ਬੈਗ ਵਿੱਚ
10: 905-813-1320 ਨੰਬਰ ਹੈ ਸਟੂਡੀਓ, ਤੁਸੀਂ ਕੋਈ ਆਪਣੇ ਹੁਣ ਵਿਚਾਰ ਰੱਖਣਾ ਚਾਹੁੰਦੇ ਹੋ, ਲਾਈਨਸ ਅਸੀਂ ਓਪਨ ਕਰ ਚੁੱਕੇ ਹਾਂ, ਤੁਸੀਂ ਆਪਣੇ ਆਉਣੇ ਰਾਣ ਕੇ ਸਵਾਲ ਰਾਣਾ ਜੀ ਨੂੰ ਪੁੱਛ ਸਕਦੇ ਹੋ। ਰਾਣਾ ਜੀ ਗੱਲਬਾਤ ਕਰਦੇ ਹਾਂ ਕਿ ਮੈਂ ਤਾਂ ਹੈਰਾਨ ਹਾਂ ਜੀ, ਕੱਲ ਦੇ ਉਸ ਗੱਲਬਾਤ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਮੁੜ ਉਹੀ ਖਬਰ ਬਟ ਇੱਕ ਵੱਖਰੇ ਅੰਦਾਜ਼ ਦੇ ਨਾਲ ਸਾਹਮਣੇ ਆਈ ਹੈ, ਇੱਕ ਹੋਰ ਮੁਰਦੇ ਬੰਦੇ ਦੀ ਲਾਸ਼ ਦੇ ਨਾਲ ਛੇੜਛਾਨੀ ਕੀਤੀ ਹੋਈ।
14: ਬਿਲਕੁਲ ਬਿਲਕੁਲ ਅਰਸ਼ ਭਾਜੀ, ਆਪਾਂ ਨਾ ਬਹੁਤ ਵਾਰੀ 2 ਦਿਨਾਂ ਤੋਂ ਖਬਰ ਸਾਂਝੀ ਕੀਤੀ ਸੀ, ਜਿਹਦੇ ਵਿੱਚ ਆਪਾਂ ਇਹ ਕਿਹਾ ਸੀ ਕਿ ਮੁਰਦੇ ਪੰਜਾਬ ਦੇ ਵਿੱਚ ਜਿੱਥੇ ਇਨਸਾਨ ਜਿਉਂਦੇ ਜਿੰਦਾ ਜਾਗਦੇ ਨਹੀਂ ਸੇਫ, ਉੱਥੇ ਮੈਨੂੰ ਇੰਜ ਲੱਗਦਾ ਪਿਆ ਸੀ, ਆਪਾਂ ਬਹੁਤ ਵਾਰੀ ਕਿਹਾ ਕਿ ਇੱਥੇ ਹੁਣ ਮੁਰਦੇ ਵੀ ਨਹੀਂ ਸੇਫ। ਹੁਣ ਇੱਕ ਨਵੀਂ ਘਟਨਾ ਆਈ ਆ ਬਠਿੰਡੇ ਦੇ ਨੇੜਲੇ ਸ਼ਹਿਰ ਦੀ, ਜਿੱਥੇ ਕਿ ਜਦੋਂ ਡੈਡ ਬੋਡੀ ਬੰਦਾ ਦੀ ਮੌਤ ਹੋ ਜਾਂਦੀ, ਉਸ ਨੂੰ ਸੰਸਕਾਰ ਕੀਤਾ ਜਾਂਦਾ, ਤਾਂ ਅੱਜ ਕੱਲ ਅਰਸ਼ ਭਾਜੀ ਇਹ ਆ ਵੀ ਗੋਡੇ ਪਵਾਏ ਜਾਂਦੇ, ਆਪਾਂ ਨੂੰ ਸਭ ਨੂੰ ਪਤਾ ਕਿ ਜਦੋਂ ਬਜ਼ੁਰਗ ਹੋ ਜਾਂਦਾ ਤਾਂ ਉਹਦੇ ਗੋਡੇ ਪਵਾਏ ਜਾਂਦੇ ਆ, ਤੇ ਜਦੋਂ ਡੈਡ ਬੋਡੀ ਦਾ ਸੰਸਕਾਰ ਕਰਕੇ ਹਲੇ ਘਰੇ ਨੀ ਪਹੁੰਚੇ ਤਾਂ ਉਸਨੂੰ ਸ਼ਮਸ਼ਾਨ ਸਿਮਿਆਂ ਨੂੰ ਹਿਲਾ ਕੇ ਤਾਂ ਉਹਦੇ ਗੋਡੇ ਕੱਢ ਲਏ ਆ, ਕਿਉਂਕਿ ਕੀ ਉਹ ਗੋਡੇ ਜਿਹੜੇ ਪਵਾਏ ਸੀ ਉਹ ਪਲੇਟਾਂ ਪਲੂਟਾਂ ਪਾਉਂਦੇ ਆ ਜਿਹੜੇ ਚਿੱਟੇ ਵਾਲੇ ਆ ਨਸ਼ੇ ਦੇ ਜਿਹਨਾਂ ਸੇਵਨ ਕਰਦੇ ਆ, ਤੇ ਉਹਨਾਂ ਨੂੰ ਐਸਾ ਹੁੰਦਾ ਵੀ ਅਸੀਂ ਕੋਈ ਕੱਢ ਕੇ ਵਿੱਚੋਂ ਵੇਚ ਦਾਂਗੇ। ਜਦੋਂ ਦੂਸਰੇ ਦਿਨ ਫੁੱਲ ਚੋਗਣ ਪਹੁੰਚਦੇ ਆ ਤਾਂ ਉਹਨਾਂ ਨੂੰ ਵੇਖਿਆ ਕਿ ਇੱਥੇ ਫੁੱਲ ਹੀ ਹੈ ਨੀ, ਇੱਥੇ ਤਾਂ ਕੋਈ ਸਮੱਗਰੀ ਹੈ ਨੀ ਇਹਨਾਂ ਦੀ ਜਿਹੜੀ ਪਈ ਸੀਗੀ, ਤਾਂ ਉਹ ਪਤਾ ਕੀਤਾ ਉਹਨਾਂ ਨੇ ਆਸੇ ਪਾਸੇ ਦੇਖ ਕੇ ਪਤਾ ਕੀਤਾ ਵੀ ਕੌਣ ਬੰਦੇ ਆਈ, ਉਹਨਾਂ ਨੇ ਫਿਰ ਦੱਸਿਆ ਕਿ ਅਸੀਂ ਬਜ਼ੁਰਗ ਦੇ ਗੋਡੇ ਪਵਾਏ ਸੀ 2-3 ਸਾਲ ਪਹਿਲਾਂ, ਬਜ਼ੁਰਗ ਦੀ ਮੌਤ ਤੋਂ ਪਹਿਲਾਂ ਗੋਡੇ ਪਵਾਏ ਸੀ। ਜੇਕਰ ਉਹ ਗੋਡੇ ਪਵਾਏ ਸੀ ਤਾਂ ਜੋ ਵੀ ਗੋਡੇ ਦੀਆਂ ਪਲੇਟਾਂ ਪਲੂਟਾਂ ਜੋ ਸਰਜਰੀ ਕੀਤੀ ਸੀ ਜੋ ਵੀ ਸੀ, ਚਾਹੇ ਉਹ ਸਕਰੂ ਲੱਗਦੇ ਆ, ਪਰ ਉਹ ਵਿੱਚ ਤਾਂ ਹੋਣੇ ਚਾਹੀਦੇ ਸੀ। ਬਾਅਦ ਦੇ ਵਿੱਚ ਸੀਸੀਟੀਵੀ ਕੈਮਰੇ ਆਸੇ ਪਾਸੇ ਪਤਾ ਕੀਤਾ ਤਾਂ ਪਤਾ ਕੀਤਾ ਕਿ ਕੁਛ ਨਸ਼ੜਈ ਬੰਦੇ ਉਸ ਸ਼ਮਸ਼ਾਨ ਘਾਟ ਨਾਲ ਛੇੜ ਹਰਕਤਾਂ ਕਰ ਰਹੇ ਆ, ਤੇ ਸ਼ਮਸ਼ਾਨ ਘਾਟ ਦੇ ਵਿੱਚੋਂ ਮੁਰਦੇ ਦੇ ਜਿਹੜੇ ਗੋਡੇ ਗਾਡੇ ਸੀ ਉਹ ਚੱਕ ਕੇ ਲੈ ਗਏ। ਦੇਖੋ ਸਮਾਜ ਕਿੱਥੋਂ ਤੋਂ ਕਿੱਥੇ ਵਿਗੜਾ ਗਿਆ, ਕੀ ਕਰੇ ਬੰਦਾ ਇਸ ਸਮਾਜ ਦੇ ਵਿੱਚ, ਕਿਵੇਂ ਪੰਜਾਬ ਦਾ ਆਉਣ ਵਾਲਾ ਭਵਿੱਖ ਕਿਹੋ ਜਿਹਾ ਹੋਊਗਾ, ਸਾਡੇ ਬੱਚਿਆਂ ਦਾ ਭਵਿੱਖ ਕਿਹੋ ਜਿਹਾ ਹੋਊਗਾ, ਇਹ ਅੱਜ ਦੇ ਸਮੇਂ ਦੇ ਵਿੱਚ ਵੱਡਾ ਸਵਾਲ ਖੜਾ ਕਰਦਾ। ਤੁਸੀਂ ਆਪਣੇ ਬੱਚਿਆਂ ਨੂੰ ਕਾਰਾਂ ਲੈ ਕੇ ਦਿੱਤੀਆਂ, ਤੁਸੀਂ ਆਪਣੇ ਬੱਚਿਆਂ ਨੂੰ ਪ੍ਰਾਪਰਟੀਆਂ ਲੈ ਕੇ ਦਿੱਤੀਆਂ, ਤੁਸੀਂ ਕੋਠੀਆਂ ਜਾਇਦਾਦਾਂ ਲੈਤੀਆਂ, ਪਰ ਤੁਸੀਂ ਆਪਣੇ ਬੱਚੇ ਦਾ ਭਵਿੱਖ ਦੇਖ ਕੇ ਚੱਲੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਬੱਚਾ ਕਿਵੇਂ ਸੇਫ ਰਹਿ ਸਕਦਾ, ਇਸ ਭਵਿੱਖ ਦੇ ਵਿੱਚ ਐਸੇ ਸਮੇਂ ਦੇ ਵਿੱਚ ਐਸੇ ਹਾਲਾਤ ਦੇ ਵਿੱਚ ਜਿੱਥੇ ਜਿਉਂਦਾ ਇਨਸਾਨ ਸੇਫ ਨਹੀਂ ਉੱਥੇ ਅੱਜ ਮੁਰਦਾ ਵੀ ਸੇਫ ਨਹੀਂ। ਇਹ ਸਿਰਫ ਅਰਸ਼ ਭਾਜੀ ਰਾਜਨੀਤੀ ਸਟੰਟ ਆ, ਕਿਤੇ ਨਾ ਕਿਤੇ ਤਰ੍ਹਾਂ ਇਸ ਤਰੀਕੇ ਨਾਲ ਐਸੀ ਸਰਕਾਰ ਆਪਣੀ ਮਾਨ ਸਰਕਾਰ ਐਸੀ ਆਈ ਜਿੱਥੇ ਪੰਜਾਬ ਦਾ ਪੂਰਾ ਅੱਜ ਹਰ ਵਰਗ, ਇੱਕ ਗੱਲ ਨੂੰ ਤੁਸੀਂ ਸਪਸ਼ਟ ਕਹਿਣਾ ਕਿ ਅੱਜ ਪੰਜਾਬ ਦਾ ਹਰ ਇੱਕ ਹਰ ਵਰਗ ਸਰਕਾਰ ਤੋਂ ਖੁਸ਼ ਨਹੀਂ ਗਾ। ਸਰਕਾਰ ਚਾਹੇ ਜੋ ਵੀ ਵਾਅਦੇ ਕਰੇ ਜੋ ਵੀ ਦਾਅਵੇ ਕਰੇ ਉਹ ਵੱਖਰੀ ਗੱਲ ਆ, ਪਰ ਇੱਕ ਵੀ ਬੰਦਾ ਆਪਦੀ ਸੀਨੇ ਤੇ ਹੱਥ ਰੱਖ ਕੇ ਕਹਿ ਦੇਵੇ ਵੀ ਮੈਂ ਸਰਕਾਰ ਤੋਂ ਬਹੁਤ ਖੁਸ਼ ਹਾਂ, ਅੰਦਰ ਗਤੀ ਕੋਈ ਨੀ ਖੁਸ਼, ਉਪਰੋਂ ਚਾਹੇ ਤੁਸੀਂ ਹਜ਼ਾਰਾਂ ਕੁਰਸੀਆਂ ਤੇ ਬੰਦੇ ਪਾ ਲਓ, ਲੱਖਾਂ ਕੁਰਸੀਆਂ ਦੇ ਇਤਿਹਾਸ ਚ ਬੰਦੇ ਇਕੱਠੇ ਕਰ ਲਓ, ਪਰ ਅੰਦਰ ਗਤੀ ਕੋਈ ਵੀ ਮਨ ਦੇ ਵਿੱਚ ਇਹ ਸਰਕਾਰ ਤੋਂ ਖੁਸ਼ ਨਹੀਂ ਗਾ
10: ਜੀ। 905-813-1320 ਤੁਸੀਂ ਆਪਣੇ ਵਿਚਾਰ ਆਉਂਦੀ ਰੱਖ ਸਕਦੇ ਹੋ। ਰਾਣਾ ਜੀ ਹੁਣ ਪੰਜਾਬ ਵਿੱਚ ਹਰ ਕਹਿ ਲੋ ਕਿ ਮੈਂ ਵੀ ਸ਼ੌਕ ਸੀ ਕਿ ਹਰ ਪੰਜਾਬ ਵਿੱਚ ਪੰਜਾਬ ਦੇ ਕਹਿ ਲੋ ਪਿੰਡਾਂ ਵੱਲੋਂ ਪੰਚਾਇਤ ਜੋ ਕ੍ਰੀਏਟ ਕੀਤੀ ਗਈ ਹੈ ਜੀ, ਉਹਨਾਂ ਨੇ ਇੱਕ ਅਨੋਖਾ ਮਤਾ ਪਾਸ ਕੀਤਾ ਜੀ। ਕੀ ਆ ਅਨੋਖਾ ਮਤਾ ਪਾਸ, ਪਰੰਤੂ ਸਾਡੇ ਨਾਲ ਇੱਕ ਕਾਲਰ ਨੇ ਜੀ, ਪਹਿਲਾਂ ਕਾਲ ਲੈ ਲਈਆਂ ਆਉਂਦੀ ਹੈ ਫਿਰ ਆਪਾਂ ਇਸ ਮਤੇ ਪਾਸ ਦੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਕਾਲਰ।
15: ਆਪਣੇ ਘਰ ਵਾਪਸ ਆਉਣ ਦੀ ਬੜੀ ਖੁਸ਼ੀ ਹੋਈ ਮੈਨੂੰ, ਬੜੇ ਕਿਉਂ ਤੁਹਾਨੂੰ ਪਤਾ ਮੈਂ ਰੇਡੂਏ ਨਾਲ 20-22 ਸਾਲ ਤੋਂ ਜੁੜਿਆ।
10: ਬਿਲਕੁਲ ਜੀ,
15: ਮੈਂ ਟਰੱਕ ਡਰਾਈਵਰ ਆ ਇੱਥੇ ਲੋਕਲ ਚੱਲਦੇ ਆ ਜੀ ਟੀ ਏ ਦੇ ਵਿੱਚ ਔਰ ਅੰਟਾਰੀਓ ਦੇ ਵਿੱਚ
10: ਜੀ
15: ਤੇ ਪਹਿਲਾਂ ਤਾਂ ਤੁਹਾਡੀ ਆਵਾਜ਼ ਦੱਸਦੇ ਆ ਵੀ ਕੜਕੜੀ ਆ ਜੀ ਪੂਰੀ ਆ
10: ਥੈਂਕ ਯੂ ਜੀ ਕਿੱਥੋਂ ਕਿੱਥੋਂ ਕਿੱਥੇ ਚਲਾ ਰਹੇ ਹੋ ਤੁਸੀਂ ਕਿੱਥੋਂ ਰੇਡੀਓ ਸੁਣ ਰਹੇ ਹੋ
15: ਮੈਂ ਤਾਂ ਹੁਣ ਇੱਥੇ ਵਾਹਨ ਸੀਬੀ ਵਾਹਨ ਦੇ ਵਿੱਚ ਖੜਾ ਵਾ
10: ਕਿਆ ਬਾਤ
15: ਗਾਹੇ ਵਗਾਹੇ ਮੈਂ ਚੱਲਦਾ ਹੁਣ ਇੱਧਰ ਈਸਟ ਵਾਲੇ ਪਾਸੇ ਉਸ ਵੇਕਨੀ
10: ਜੀ
15: ਤੇ ਜਿੱਥੇ ਕਹਿੰਦੇ ਕੁਛ ਨੀ ਚੱਲਦਾ ਮਿੱਤਰਾਂ ਦਾ ਰੇਡੀਓ ਚੱਲਦਾ ਜੀ
10: ਕਿਆ ਬਾਤ ਹੈ ਜੀ ਔਸ਼ਵਾ ਤੱਕ ਸੁਣਾਈ ਦੇ ਰਿਹਾ ਜੀ ਥੈਂਕ ਯੂ ਸੋ ਮਚ
15: ਨਾਗਰਾ ਫਰਕ ਨੀ ਇੱਧਰ ਏਰੀਏ ਸਾਰੇ ਮੈਂ ਘੁੰਮਦਾ ਰਹਿੰਦਾ ਬਾਈ ਜੀ ਤੇ ਚਲੋ ਹੁਣ ਵੀਰ ਜੀ ਦੀ ਖਬਰ ਤੇ ਮੈਂ ਆਉਣਾ ਵਾ ਇਹ ਕਹਿੰਦੇ ਵੀ ਕੋਈ ਵੀ ਤਬਕਾ ਖੁਸ਼ ਨੀ ਹੈ ਆਮ ਆਦਮੀ ਪਾਰਟੀ ਤੋਂ ਚਲੋ ਮੈਂ ਵੀ ਮੰਨਦਾ ਵੀ ਚਲੋ ਹੁਣ ਥੋੜਾ ਜਿਹਾ ਹੁੰਦਾ ਵਾ ਅੱਛਾ ਬਾਈ ਜੀ ਇਹ ਦੱਸਦੇ ਵੀ ਹੁਣ ਫਿਰ ਆਪਾਂ ਜਿਹੜੇ ਆਉਣ ਵਾਲੇ ਇਲੈਕਸ਼ਨ ਆਉਣਗੀਆਂ ਦੋ ਚਾਰ ਛੇ ਮਹੀਨੇ ਚ ਤੇ ਫਿਰ ਕਿਹੜੀ ਸਰਕਾਰ ਤੋਂ ਖੁਸ਼ ਹੋਈ ਤੇ ਕਿਹਨੂੰ ਪਾਈਏ ਦੱਸ ਦਿਓ ਮਾੜਾ ਜਿਹਾ ਕਿਉਂਕਿ ਇਹ ਵੀ ਜ਼ਰੂਰੀ ਹੁੰਦਾ ਇਹ ਤਾਂ ਨੀ ਖੁਸ਼ ਤਾਂ ਦੱਸੋ ਫਿਰ ਕਿਹਨੂੰ ਪਾਈਏ ਕਿਤੋਂ ਖੁਸ਼ ਹਾਂ
10: ਮੈਨੂੰ
15: ਤਾਂ ਜੇ ਤੁਸੀਂ ਮੇਰੇ ਵਿਚਾਰ ਸੁਣਦੇ ਹੋ 70 ਸਾਲ ਆਪਾਂ ਵੇਖ ਰਹੇ ਉਹਨਾਂ ਨੂੰ ਸਾਰਿਆਂ ਨੂੰ ਦੇਖੋ ਜੀ ਇਹ ਵਿਰੋਧੀ ਧਿਰਾਂ ਦਾ ਸਟੰਟ ਹੁੰਦੇ ਆ ਦੇਖੋ ਉਹਦਾ ਹੁਣ ਵਿਚਾਰੇ ਦਾ ਭੋਗ ਨੀ ਪਾਉਣ ਦਿੰਦੇ ਜਾਂ ਪਹਿਲਾਂ ਉਹਦਾ ਸੰਸਕਾਰ ਨਹੀਂ ਸੀ ਇਹ ਸਾਰੇ ਮਜੀਠੀਏ ਦੇ ਕੰਮ ਨੇ ਸਿੱਧੂ ਸਾਹਿਬ ਨੂੰ ਜੇਲ੍ਹ ਕਰਾਉਣਾ ਸੁਪਰੀਮ ਕੋਰਟ ਤੱਕ ਮਜੀਠੀਆ ਸੀਗਾ ਤੇ ਵਿਰੋਧੀ ਧਿਰਾਂ ਦੇ ਰਲਦੇ ਨੇ ਹੈਗੇ ਆ ਥੋੜਾ ਬਹੁਤਾ ਦੇਖੋ ਬਾਈ ਜੀ ਖਜ਼ਾਨਾ ਖਾਲੀ ਆ ਠੀਕ ਆ ਜੀ ਕੁਛ ਨੀ ਮਿਲਣਾ ਤਨਖਾਹਾਂ ਨੀ ਬਦਲੀਆਂ ਉਹ ਸਾਰੀਆਂ ਸਰਕਾਰਾਂ ਵਾਲੀ ਡੰਡੀ ਰੋਣਾ ਹੁੰਦਾ ਰਿਹਾ ਜੀ ਇਹ ਬਿਲਕੁਲ ਟੋਟਲ ਤੇ ਇਹ ਨੀ ਹੋਣਾ ਇਹ ਤਾਂ ਤੇ ਬਾਕੀ ਮੈਨੂੰ ਬੈਟਰ ਲੱਗਦਾ ਕਹਾਂ ਨੂੰ ਮੈਂ ਤਾਂ ਭਗਵੰਤ ਮਾਨ ਨੂੰ ਚੁਣਨ ਨੂੰ ਤਿਆਰ ਆ ਮੇਰਾ ਵਿਚਾਰ ਆ ਇਕੱਲੇ ਦਾ
10: ਚਲੋ ਬਹੁਤ ਬਹੁਤ ਧੰਨਵਾਦ ਜੀ
15: ਤੁਸੀਂ ਦੱਸ ਦਿਓ ਵੀ ਕਹਾਂ ਨੂੰ ਕਿਹਨੂੰ ਚੁਣੀਏ ਕਿਹਦਾ ਖੁਸ਼ ਆ ਇੰਨਾ ਕੰਪਲੀਟ
10: ਬਹੁਤ ਬਹੁਤ ਧੰਨਵਾਦ ਜੀ ਜੀ ਰਾਣਾ ਜੀ ਆਪਾਂ ਆਪਣੇ ਵਿਚਾਰ ਨੇ ਜੀ ਜੀ
14: ਜੀ ਬਿਲਕੁਲ ਅਸਭਾ ਜੀ ਕਿਸੇ ਨੂੰ ਮਹਾਂਵਾਦੀ ਤੇ ਕਿਸੇ ਨੂੰ ਸਵਾਦੀ ਅਸੀਂ ਆਪਣੇ ਚੈਨਲ ਰਾਹੀਂ ਜ਼ਰੂਰ ਪੁਸ਼ਟੀ ਨਹੀਂ ਕਰਾਂਗੇ ਤੁਸੀਂ ਕਿਸੇ ਸਰਕਾਰ ਨੂੰ ਚੁਣੋ ਕੱਲ ਨੂੰ ਜੇ ਕੋਈ ਹੋਰ ਸਰਕਾਰ ਬਣਦੀ ਅਸੀਂ ਟਿੱਪਣੀ ਇਸੇ ਤਰ੍ਹਾਂ ਜਾਰੀ ਰੱਖਣੀ ਆ ਜੇ ਵੀ ਜਿਹੜੀ ਵੀ ਸਰਕਾਰ ਆ ਅਸੀਂ ਤਾਂ ਉਹਦੇ ਵੀਕ ਪੁਆਇੰਟ ਚੱਕਣੇ ਆ ਜਿੱਥੇ ਉਹਨਾਂ ਨੇ ਚੰਗਾ ਕੰਮ ਕੀਤਾ ਹੋਊ ਉੱਥੇ ਚੰਗੇ ਕੰਮ ਵੀ ਦਿਖਾਵਾਂਗੇ ਜਿੱਥੇ ਕਿਸੇ ਸਰਕਾਰ ਦੇ ਵੀਕ ਪੁਆਇੰਟ ਹੋਣਗੇ ਅਸੀਂ ਵੀਕ ਪੁਆਇੰਟ ਚੱਕ ਕੇ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ ਕਿਉਂਕਿ ਅਸੀਂ ਗਰਾਊਂਡ ਲੈਵਲ ਤੇ ਦੇਖਣਾ ਸਰਕਾਰ ਨੂੰ ਅਸੀਂ ਗੱਲਾਂ ਬਾਤਾਂ ਚ ਘੱਟ ਵਿਸ਼ਵਾਸ ਕਰਨਾ ਅਸੀਂ ਉਹ ਦੇਖਣਾ ਵੀ ਜੋ ਸਰਕਾਰ ਨੇ ਕੰਮ ਕੀਤਾ ਜੇਕਰ ਕੱਲ ਨੂੰ ਕੋਈ ਵੀ ਸਰਕਾਰ ਏ ਬੀ ਸੀ ਡੀ ਕੋਈ ਵੀ ਬਣਦੀ ਆ ਤਾਂ ਚਾਹੇ ਉਹ ਜਿੰਨੀ ਮਰਜ਼ੀ ਵਧੀਆ ਸਰਕਾਰ ਹੋਵੇ ਅਸੀਂ ਤੁਹਾਨੂੰ ਉਹਦੀਆਂ ਵੀ ਕਮੀਆਂ ਪੇਸ਼ੀਆਂ ਲੱਭ ਕੇ ਤੁਹਾਡੇ ਸਾਹਮਣੇ ਰੱਖਾਂਗੇ ਇਹ ਅੱਜ ਵੀ ਤੁਹਾਡੇ ਨਾਲ ਵਾਅਦਾ ਵਾ ਕਿ ਜੇਕਰ ਅਸੀਂ ਨੀ ਕਹਿੰਦੇ ਵੀ ਇਹ ਸਰਕਾਰ ਮੁੜ ਨਾ ਆਵੇ ਅਸੀਂ ਨੀ ਕਹਿੰਦੇ ਕਿ ਕਾਂਗਰਸ ਬਣੇ ਅਸੀਂ ਨੀ ਚਾਹੁੰਦੇ ਅਕਾਲੀ ਬਣਨ ਅਸੀਂ ਨੀ ਕਹਿੰਦੇ ਵਾਰਸ ਪੰਜਾਬ ਜੋ ਵੀ ਤੁਹਾਡੀ ਆਪਣੀ ਵੋਟ ਤੁਹਾਡਾ ਹੱਕ ਆ ਤੁਸੀਂ ਜਿਸ ਨੂੰ ਵੀ ਵਧੀਆ ਲੱਗੂ ਤੁਹਾਨੂੰ ਤੁਸੀਂ ਉਸ ਨੂੰ ਚੁਣ ਸਕਦੇ ਹੋ ਪਰ ਜਿਹੜਾ ਵੀ ਤੁਸੀਂ ਚੁਣ ਕੇ ਸਾਡੇ ਮੂਹਰੇ ਪੇਸ਼ ਕਰੋਗੇ ਅਸੀਂ ਕੋਈ ਨਾ ਕੋਈ ਉਹਦੀ ਕਮੀ ਜਾਂ ਉਹਦੀ ਵੀਕ ਪੁਆਇੰਟ ਉਹਨੂੰ ਦੇਖਾਂਗੇ ਵੀ ਕਿੱਥੇ ਇਹਦੀਆਂ ਕਮੀਆਂ ਸਰਕਾਰ ਦੀਆਂ ਕਿੱਥੇ ਕਿੱਥੇ ਇਹਨਾਂ ਨੇ ਆਹ ਕੰਮ ਕੀਤੇ ਆ ਉਹ ਕੰਮਾਂ ਦੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਉਹ ਸਾਰੇ ਦੇ ਸਾਰੇ ਵਾਅਦੇ ਅਸੀਂ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ
10: ਜੀ ਰਾਣਾ ਜੀ ਜੋ ਪੰਚਾਇਤ ਨੇ ਕੀਤਾ ਅਨੋਖਾ ਮਤਾ ਪਾਸ ਇਹ ਪਿੰਡਾਂ ਵੱਲੋਂ ਕੀਤਾ ਗਿਆ ਜੀ ਕੀ ਅਨੋਖਾ ਜਿਹਾ ਮਤਾ ਪਾਸ ਕੀਤਾ ਗਿਆ ਜੀ ਦੱਸੋ ਜ਼ਰਾ
14: ਅਰਸਪਾ ਜੀ ਜਿੱਥੇ ਅੱਜ 21ਵੀਂ ਸਦੀ ਚੱਲ ਰਹੀ 21ਵੀਂ ਸਦੀ ਦੇ ਵਿੱਚ ਨੌਜਵਾਨ ਪੜ੍ਹੇ ਲਿਖੇ ਆ ਧੀਆਂ ਭੈਣਾਂ ਪੜ੍ਹੀਆਂ ਲਿਖੀਆਂ ਤਾਂ ਇੱਕ ਹਮੇਸ਼ਾ ਇੱਕ ਨਾ ਇੱਕ ਪਿੰਡਾਂ ਦੇ ਵਿੱਚ ਇੱਕ ਰਿਵਾਜ ਚੱਲ ਪਿਆ ਕਿ ਪਿੰਡ ਦੀ ਧੀ ਭੈਣ ਪਿੰਡ ਦੇ ਮੁੰਡੇ ਨਾਲ ਵਿਆਹ ਕਰਾ ਲਏ ਪਰ ਕੋਰਟ ਦੇ ਵਿੱਚ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ
10: ਕਿਉਂਕਿ
14: ਜਦੋਂ ਕੋਰਟ ਦਾ ਆਪਣਾ ਕੋਰਟ ਦਾ ਮੈਟਰ ਆ ਕੋਰਟ ਨੇ ਜਦੋਂ ਨਾਬਾਲਗ ਆ ਮਚੋਰ ਆ ਆਪਣੀ ਨਿੱਜੀ ਜ਼ਿੰਦਗੀ ਬਾਰੇ ਸੋਚ ਸਕਦੇ ਆ ਪਰ ਗੱਲ ਇਹ ਆ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਆਮਣੇ ਸਾਹਮਣੇ ਘਰ ਦੇ ਵਿੱਚ ਵਿਆਹ ਹੋ ਜਾਂਦੇ ਇੱਕੋ ਗਲੀ ਦੇ ਵਿੱਚ ਆਮਣੇ ਸਾਹਮਣੇ ਮੁੰਡੇ ਦਾ ਘਰ ਹੁੰਦਾ ਸਾਹਮਣੇ ਹੀ ਕੁੜੀ ਦਾ ਘਰ ਹੁੰਦਾ ਅੱਜ ਪਿੰਡ ਦੀਆਂ ਬਹੁਤ ਸਾਰੀਆਂ ਪੰਚਾਇਤਾਂ ਨੇ ਇਕੱਠੇ ਹੋ ਕੇ ਇੱਕ ਮਤਾ ਪਾਸ ਕੀਤਾ ਕਿ ਜੇਕਰ ਪਿੰਡ ਦੀ ਧੀ ਭੈਣ ਪਿੰਡ ਦੇ ਹੀ ਮੁੰਡੇ ਨਾਲ ਵਿਆਹ ਕਰਾਊਗੀ ਤਾਂ ਉਸ ਪਿੰਡ ਦੇ ਵਿੱਚ ਉਹਨਾਂ ਦਾ ਰਹਿਣ ਦਾ ਕੋਈ ਹੱਕ ਨਹੀਂ ਬਲਕਿ ਉਸ ਪਿੰਡ ਦਾ ਕਰਿੰਦਾ ਜਾਂ ਕੁੜੀ ਦੀ ਮਦਦ ਜਾਂ ਮੁੰਡੇ ਦੀ ਮਦਦ ਲਈ ਜਾਊਗਾ ਤਾਂ ਉਸ ਦਾ ਵੀ ਪਿੰਡ ਦੇ ਵਿੱਚੋਂ ਬਾਈਕਾਟ ਕਰ ਦਿੱਤਾ ਜਾਵੇਗਾ ਜੇਕਰ ਪਿੰਡ ਇਹ ਸਾਰੇ ਵੈਸੇ ਚਲੋ ਕਾਨੂੰਨ ਲਾਅ ਕਹਿੰਦਾ ਵੀ ਜੋ ਬੰਦਾ ਮਚੋਰ ਆ ਆਪਣੀ ਜ਼ਿੰਦਗੀ ਪ੍ਰਤੀ ਜੋ ਬਾਲਗ ਆ ਉਹ ਆਪਣੇ ਪ੍ਰਤੀ ਕੁਛ ਵੀ ਬਣਾ ਸਕਦਾ ਆਪਣੀ ਲਾਈਫ ਬਾਰੇ ਸੋਚ ਸਕਦਾ ਕਿ ਮੈਂ ਚੰਗਾ ਕੀਤਾ ਜਾਂ ਮਾੜਾ ਕੀਤਾ ਪਰ ਜਿੱਥੇ ਪਿੰਡ ਵਾਲੀ ਪੰਚਾਇਤ ਨੂੰ ਕਿਤੇ ਨਾ ਕਿਤੇ ਬਿਲਕੁਲ ਮਤਾ ਵੀ ਠੀਕ ਹੈ ਕਿਉਂਕਿ ਹਰੇਕ ਦੀ ਇੱਜ਼ਤ ਮਾਂ ਬਾਪ ਦੀ ਇੱਜ਼ਤ ਠੀਕ ਆ ਬੱਚੀਆਂ ਬੱਚੇ ਗਲਤੀ ਕਰ ਲੈਂਦੇ ਆ ਪਰ ਮਾਂ ਬਾਪ ਦੇ ਲਈ ਵੱਡੇ ਤਿੱਖੇ ਸਵਾਲ ਖੜੇ ਹੋ ਜਾਂਦੇ ਆ ਜਦੋਂ ਆਮਣ ਸਾਹਮਣੇ ਹੀ ਬੰਦਾ ਮੁੰਡਾ ਕਿਸੇ ਸਾਹਮਣੇ ਇੱਕ ਦੂਜੇ ਦੇ ਘਰ ਕਿਤੇ ਨਾ ਕਿਤੇ ਫਿਰ ਨੌਬਤ ਆ ਜਾਂਦੀ ਪਰਿਵਾਰ ਨੇ ਰਹਿਣਾ ਹੁੰਦਾ ਆਪਾਂ ਇੱਕ ਘਟਨਾ ਚੈਨਲ ਤੇ ਸਾਂਝੀ ਕੀਤੀ ਸੀ ਜਗਰਾਉਂ ਦੇ ਨੇੜਲੇ ਪਿੰਡ ਬਰਤਾਲਾ ਦੀ ਸੀ ਜਿੱਥੇ ਕਿ ਕੁੜੀ ਨੇ ਆਪਣੇ ਸਾਹਮਣੇ ਹੀ ਘਰ ਦੇ ਮੁੰਡੇ ਨਾਲ ਮੈਰਿਜ ਕਰਵਾ ਲਈ ਸੀ ਉਸ ਤੋਂ ਬਾਅਦ ਉਸਦੇ ਪਿਓ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ ਸੀ ਖੁਦਕੁਸ਼ੀ ਕਰਨ ਤੋਂ ਬਾਅਦ ਉਸਦੀ ਜਿਹੜੀ ਮਾਂ ਆ ਉਹ ਅੱਜ ਵੀ ਕੋਰਟ ਕਚਹਿਰੀਆਂ ਦੇ ਚੱਕਰਾਂ ਦੇ ਵਿੱਚ ਵਿਚਾਰੀ ਭੱਜੀ ਫਿਰਦੀ ਆ ਬੁਢਾਪਾ ਪੈਨਸ਼ਨ ਲਈ, ਬੱਚੇ ਛੋਟੇ, ਇੱਕੋ ਕੁੜੀ ਵੱਡੀ ਸੀ, ਬਾਕੀ ਉਹਦੇ ਬੱਚੇ ਸਾਰੇ ਛੋਟੇ ਸੀ, ਉਹੀ ਵੱਡੀ ਕੁੜੀ ਨੇ ਸਾਹਮਣੇ ਘਰ ਵਾਲੇ ਦੇ ਮੁੰਡੇ ਨਾਲ ਵਿਆਹ ਕਰਾ ਕੇ, ਚਲੋ ਮੈਂ ਨੀ ਕਹਿੰਦਾ ਗਲਤੀ ਕੀਤੀ ਜੋ ਕੋਰਟ ਤੋਂ ਮਨਜ਼ੂਰ ਹੋਇਆ, ਕੋਰਟ ਨੇ ਮਨਜ਼ੂਰੀ ਦੇ ਦਿੱਤੀ, ਪਰ ਬਾਅਦ ਦੇ ਵਿੱਚ ਮਾਪਿਆਂ ਦੇ ਜੋ ਹਾਲਾਤ ਹੁੰਦੇ ਆ ਉਹ ਜ਼ਰੂਰ ਤਰਸਯੋਗ ਹੋ ਜਾਂਦੇ ਆ, ਕਿਉਂਕਿ ਮਾਪਿਆਂ ਨੇ ਪਿੰਡ ਦੇ ਵਿੱਚ ਰਹਿਣਾ ਹੁੰਦਾ। ਅਰਸ਼ ਭਾਜੀ, ਸ਼ਹਿਰ ਦੇ ਤੇ ਪਿੰਡ ਦੇ ਮਾਹੌਲ ਦਾ ਬਹੁਤ ਫਰਕ ਹੁੰਦਾ, ਠੀਕ ਹੈ ਨਾ। ਸ਼ਹਿਰ ਦੇ ਵਿੱਚ ਕਿਸੇ ਨੂੰ ਮਤਲਬ ਨੀ ਹੁੰਦਾ ਕਿ ਕੋਈ ਤੁਹਾਡੇ ਘਰੇ ਆਇਆ, ਕੋਈ ਤੁਹਾਡੇ ਘਰੇ ਗਿਆ, ਪਰ ਪਿੰਡ ਦੇ ਵਿੱਚ ਇਹ ਚੀਜ਼ ਬਹੁਤ ਪੋਜ਼ਿਟਿਵ ਰੱਖਦੀ ਹੈ ਕਿ ਤੁਹਾਡੇ ਘਰੇ ਕੌਣ ਆਇਆ, ਤੁਹਾਡੇ ਘਰੇ ਕੌਣ ਗਿਆ, ਕਿਉਂਕਿ ਪਿੰਡ ਦੇ ਵਿੱਚ ਨਾ ਵੈਸੇ ਹੀ ਗੱਡੀ ਕਿਸੇ ਦੀ ਅਜੇ ਤਾਂ ਚਾਰ ਬੁੜੀਆਂ ਖੜ ਖੜ ਦੇਖਣ ਲੱਗ ਜਾਂਦੀਆਂ ਵੀ ਕੀ ਕਰੇ ਗੱਡੀ ਲੱਗਦੀ ਆ, ਤੇ ਵਿੱਚੋਂ ਉਤਰਦਾ ਕੌਣ ਆ। ਇਹ ਪਿੰਡਾਂ ਦੀ ਰੀਤ ਹੁੰਦੀ ਆ। ਸ਼ਹਿਰ ਦੇ ਵਿੱਚ ਤੁਹਾਡੇ ਗੁਆਂਢੀਆਂ ਨੂੰ ਨੀ ਪਤਾ ਉਹਨਾਂ ਤੁਹਾਡੇ ਘਰੇ ਕੋਈ ਰਿਸ਼ਤੇਦਾਰ ਆਇਆ, ਪਰ ਜੇਕਰ ਪਿੰਡ ਦੇ ਵਿੱਚ ਆ ਗਿਆ ਤਾਂ ਅੱਧੇ 40-50 ਘਰਾਂ ਨੂੰ ਪਤਾ ਲੱਗ ਜਾਣਾ ਕਿ ਅੱਜ ਤੁਹਾਡੇ ਘਰੇ ਕੋਈ ਰਿਸ਼ਤੇਦਾਰ ਆਇਆ।
10: ਬਿਲਕੁਲ।
14: ਇਸ ਕਰਕੇ ਪਿੰਡ ਦੇ ਵਿੱਚ ਨਾ ਇੱਜ਼ਤ ਹੁੰਦੀ ਹਰੇਕ ਮਾਂ ਬਾਪ ਦੀ, ਮਾਂ ਬਾਪ ਨੇ ਲੰਘਣਾ ਹੁੰਦਾ ਬਾਰ ਬਾਰ, ਪਰ ਜਦੋਂ ਐਸੀ ਸਥਿਤੀ ਬਣ ਜਾਂਦੀ ਤਾਂ ਮਾਂ ਬਾਪ ਨੂੰ ਇੱਜ਼ਤ ਸੰਭਾਲਣੀ ਬਹੁਤ ਔਖੀ ਹੋ ਜਾਂਦੀ ਹੈ। ਐਸੀ ਸਥਿਤੀ ਦੇ ਵਿੱਚ ਕਈ ਵਾਰੀ ਮਾਂ ਬਾਪ ਕੋਈ ਗਲਤ ਕਦਮ ਚੁੱਕ ਲੈਂਦੇ ਆ। ਇਸ ਕਰਕੇ ਪਿੰਡਾਂ ਨੇ ਮਤਾ ਪਾਸ ਕੀਤਾ, ਪੰਚਾਇਤਾਂ ਨੇ ਮਤਾ ਪਾਸ ਕੀਤਾ ਕਿ ਐਸੇ ਕੰਮ ਜੇਕਰ ਕੋਈ ਵੀ ਲੜਕੀ ਜਾਂ ਲੜਕਾ ਕਰੂਗਾ ਤਾਂ ਉਹ ਪਿੰਡ ਤੋਂ ਬਾਹਰ ਰਹੇਗਾ, ਆਪਣਾ ਕਿਰਾਏ ਤੇ ਰਹੇ, ਉਹ ਪਿੰਡ ਚ ਕਦੇ ਵੀ ਨਹੀਂ ਐਂਟਰ ਹੋਊਗਾ। ਇਹ ਨਹੀਂ ਕਿ 2 ਸਾਲ ਬਾਹਰ ਰਹਿ ਕੇ ਫਿਰ ਆਜੂਗਾ, ਪਿੰਡ ਦੀ ਧੀ ਭੈਣ ਆ, ਪਿੰਡ ਦਾ ਹੀ ਬੰਦਾ ਵਾ। ਇਸ ਕਰਕੇ ਉਹ ਕਹਿੰਦੇ ਵੀ ਭਾਈ ਇਸ ਮਤਾ ਪਾਸ ਕੀਤਾ ਗਿਆ ਕਿ ਪਿੰਡ ਦਾ ਕੋਈ ਬੰਦਾ ਵੀ ਇਹਨਾਂ ਦੀ ਗਵਾਹੀ ਨਹੀਂ ਪਾਊਗਾ, ਕਿਸੇ ਮੈਰਿਜ ਹੁੰਦੀ ਆ ਕੋਈ ਬੰਦਾ ਇਹਨਾਂ ਦੇ ਨਾਲ ਨਹੀਂ ਜਾਊਗਾ।
10: ਬਹੁਤ ਬਹੁਤ ਧੰਨਵਾਦ ਰਾਣਾ ਜੀ, ਟਾਈਮ ਆ ਗਿਆ ਨਹੀਂ ਦੇ ਰਿਹਾ ਜੀ, ਕੱਲ ਦੇ ਪ੍ਰੋਗਰਾਮ ਦੇ ਵਿੱਚ ਹੋਰ ਗੱਲਾਂ ਬਾਤਾਂ ਕਰਾਂਗੇ ਜੀ। ਥੈਂਕ ਯੂ ਸੋ ਮਚ ਟਾਈਮ ਦੇਣ ਲਈ, ਧੰਨਵਾਦ।
14: ਥੈਂਕ ਯੂ
10: ਸੋ ਮਚ ਜੀ। ਇਹ ਸਨ ਸੀ ਰਣਜੀਤ ਸਿੰਘ ਜੀ ਰਾਣਾ ਸ਼ਹਿਰ ਜਗਰਾਉਂ ਤੋਂ। ਵਕਤ ਇੱਕ ਨਿੱਕੀ ਜੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ, ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਸਾਨੂੰ ਹੁਣ ਖੁਸ਼ੀ ਵਾਲੀ ਖ਼ਬਰ ਹੈ ਕਿ ਔਸ਼ਵਾ ਤੱਕ ਵੀ ਸਾਨੂੰ ਸੁਣਿਆ ਜਾ ਰਿਹਾ ਜੀ। ਥੈਂਕ ਯੂ ਸੋ ਮਚ। ਐਂਡ ਵੱਡੀ ਗੱਲ ਹੈ ਕਿ ਸਾਡਾ ਜਿਹੜਾ ਪਰਿਵਾਰ ਹੈ ਉਹ ਜਿੱਥੇ ਆਵਾਜ਼ ਨਹੀਂ ਗੂੰਜ ਰਹੀ ਸੀ ਉਹ ਗੂੰਜ ਰਹੀ ਹੈ। ਹੁਣ ਤਾਂ ਬਾਈ ਅਸੀਂ ਆ ਗਏ ਹਾਂ, ਹੁਣ ਜੋ ਮਰਜ਼ੀ ਜਿਸਨੇ ਵੀ ਗੱਲ ਕਰਨੀ ਹੈ ਉਹ ਕਰੀ ਚੱਲੋ ਬਾਈ, ਨੋ ਪ੍ਰੋਬਲਮ। ਅਸੀਂ ਡਟੇ ਹੋਏ ਹਾਂ, ਅਸੀਂ ਬੈਠੇ ਹੋਏ ਹਾਂ, ਅਸੀਂ ਇੱਕ ਇੱਕ ਚੀਜ਼ ਤੁਹਾਡੇ ਨਾਲ, ਸਾਡੇ ਜਿਹੜੇ ਨਵੇਂ ਨਵੇਂ ਪ੍ਰੋਡਿਊਸਰ ਡਾਇਰੈਕਟਰ ਹੋਸਟ ਆ ਉਹਨਾਂ ਦੇ ਨਾਮ ਵੀ ਬਹੁਤ ਜ਼ੋਰ ਸਾਂਝੇ ਕਰਨ ਜਾ ਰਹੇ ਹਾਂ ਬਾਈ। ਹੁਣ ਤਾਂ ਆ ਗਿਆ ਹੋਏ ਤੇ ਹੁਣ ਛਾ ਗਿਆ ਹੋਏ।
16: You are listening to CNN Toronto, Chawla News Network Toronto. Real news, real impact, showing you real world. CJMR 1320 of the city.

0: पहल।
1: ओ यार नाता दस दे।
0: स्वीट महल स्वीट महल स्वीट महल।
2: टॉप क्वालिटी आला साफ सुथरा वेज ते नॉन वेज खाना। 100 to 1000 बंदिया दी केटरिंग ली पूरा इंतजाम। स्वीट महल दे नवे ते 300 केटरिंग ट्रक विच। स्वीट महल रेस्टोरेंट इन रेक्सडेल 416-679-9991।
0: स्वीट महल।
3: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ। ਘਰ ਖਰੀਦਣਾ ਵੇਚਣਾ ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ। ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
4: ਰਿਟਸ ਫਰਨੀਚਰ ਦਾ ਇਹ ਮੈਸੇਜ ਜਰਾ ਧਿਆਨ ਨਾਲ ਸੁਣੋ।
5: ਸਸਤਾ

0: Meet Rohit Dayasman at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end da saman mile sasta.
2: Shahar di awaz, dilan di pukar. Your city, your voice, your radio star. Aagya fer to ek var. Tuhada apna CJMR 1320. CJMR 1320.
3: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਬ੍ਰੇਕ ਤੋਂ ਬਾਅਦ ਤੇ ਟਾਈਮ ਆਪਣੇ ਚਾਲੇ ਚੱਲਦਾ ਜਾ ਰਿਹਾ ਜੀ ਸ਼ੁਕਰੀਆ ਧੰਨਵਾਦ ਕਿ ਜਿਨ੍ਹਾਂ ਨੇ ਸਾਨੂੰ ਡੇ 1 ਤੋਂ ਜਦੋਂ ਅਸੀਂ ਮੁੜ ਵਾਪਸ ਘਰ ਆਏ ਹਾਂ ਤੁਸੀਂ ਦ ਵੋਇਸ ਆਫ ਦ ਸਿਟੀ ਬਣ ਕੇ ਸਾਰਿਆਂ ਨੂੰ ਦੱਸ ਰਹੇ ਹੋ ਕਿ 1320 ਇੱਕ ਵਾਰੀ ਫਿਰ ਤੋਂ ਮੁੜ ਵਾਪਸ ਆ ਗਿਆ ਜੀ ਡੇ ਟਾਈਮ ਸਾਡਾ ਬੜਾ ਸਟਰੋਂਗ ਹੈ ਜੀ ਥੈਂਕ ਯੂ ਸੋ ਮਚ ਜਿਨ੍ਹਾਂ ਨੇ ਵੀ ਪ੍ਰੋਡਿਊਸਰ ਡਾਇਰੈਕਟਰ ਸਾਡੇ ਹੋਸਟ ਜੁਆਇਨ ਕਰਨਾ ਚਾਹੁੰਦੇ ਰਾਤ ਦੇ ਪ੍ਰੋਗਰਾਮ ਦੇ ਵਿਚ ਹਾਲੇ ਵੀ ਥੋੜਾ ਜਿਹਾ ਤੁਹਾਨੂੰ ਕਿੜਕਿੜ ਆਵਾਜ਼ ਸੁਣਾਈ ਦੇਵੇਗੀ ਜੀ ਇੱਕ ਦੋ ਦਿਨ ਤੁਹਾਨੂੰ ਸਬਰ ਕਰਨਾ ਪਵੇਗਾ ਬਿਕਾਜ਼ ਇੱਕ ਸਟੇਸ਼ਨ ਤੋਂ ਦੂਜੇ ਟਾਵਰ ਤੱਕ ਲੈ ਕੇ ਜਾਣਾ ਕਾਫੀ ਕੁਛ ਚੇਂਜਸ ਹੁੰਦੀਆਂ ਨੇ ਜਿਸ ਕਾਰਨ ਕਰਕੇ ਸਾਨੂੰ ਥੋੜਾ ਜਿਹਾ ਟੈਕਨੀਕਲ ਪਰਸਪੈਕਟਿਵ ਦੇ ਥਰੂ ਉਸ ਨੂੰ ਚੇਂਜ ਕਰਨਾ ਪੈ ਰਿਹਾ ਜੀ ਸੋ ਉਸ ਕਾਰਨ ਕਰਕੇ ਸਾਡਾ ਜਿਹੜਾ ਰਾਤ ਵਾਲੇ ਜਿਹੜੇ ਸ਼ੋਜ਼ ਨੇ ਉਹ ਇੱਕ ਦੋ ਦਿਨਾਂ ਦੇ ਵਿਚ ਤੁਹਾਨੂੰ ਕਲੀਅਰ ਆਵਾਜ਼ ਸੁਣਾਈ ਦੇਵੇਗੀ ਬਟ ਇਸ ਵੇਲੇ ਗੂੰਜ ਰਿਹਾ ਜੀ ਥੈਂਕ ਯੂ ਸੋ ਮਚ ਐਂਡ ਜਿਨ੍ਹਾਂ ਨੇ ਵੀ ਸਾਡੇ ਇਸ ਮਾਧਿਅਮ ਦੇ ਥਰੂ ਆਪਣਾ ਵਪਾਰ ਬਿਜ਼ਨਸ ਪ੍ਰਮੋਟ ਕਰਨਾ ਜੀ ਬਹੁਤ ਵੱਡੇ ਪੱਧਰ ਤੇ ਅਸੀਂ ਇਹਦੀ ਗ੍ਰੈਂਡ ਓਪਨਿੰਗ ਕਰਾਂਗੇ ਜੀ ਸਾਡਾ ਜਿਹੜਾ ਸਟੂਡੀਓ ਆ ਡਿਕਸੀ ਡਰੂ ਦੇ ਵਿਚ ਆਲਮੋਸਟ ਕੰਪਲੀਟ ਹੈ ਉੱਥੇ ਹੀ ਸਾਰੇ ਸਟੇਟ ਆਫ ਦੀ ਆਰਟ ਹੋਸਟ ਡਾਇਰੈਕਟਰ ਪ੍ਰੋਡਿਊਸਰਸ ਉਨ੍ਹਾਂ ਨੂੰ ਇੱਕ ਨੀ ਅਨੇਕਾਂ ਅੰਦਾਜ਼ ਦੇ ਨਾਲ ਉਨ੍ਹਾਂ ਨੂੰ ਕਹਿ ਲਓ ਕਿ ਵੈਲਕਮ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਬੇ ਇੰਤਹਾ ਕਹਿ ਲਓ ਕਿ ਸਮੱਗਰੀ ਸਮਾਨ ਬੋਰਡਸ ਕੈਮਰਾਜ਼ ਟੈਕਨੀਕਲ ਸਪੋਰਟ ਪੋਡਕਾਸਟ ਹਰ ਇੱਕ ਸਹੂਲਤ ਇਸ ਸਟੇਸ਼ਨ ਤੇ ਇਸ ਇੱਕ ਵਾਹਿਦ ਸਟੇਸ਼ਨ ਜੋ ਕਿ 1320 70 ਸਾਲ ਤੋਂ ਇਹ ਐਥਨਿਕ ਕਮਿਊਨਿਟੀ ਦਾ ਇੱਕ ਨਾਮ ਹੈ ਜੀ ਇਹ ਮੁੜ ਵਾਪਸ ਆ ਚੁੱਕਿਆ ਤੇ ਉਸ ਨੇ ਹੁਣ ਦੂਜਾ 2.0 ਰੂਪ ਲੈ ਕੇ ਚਾਵਲਾ ਨਿਊਜ਼ ਨੈਟਵਰਕ ਦੀ ਥੀਮ ਤੁਹਾਡੇ ਵਾਸਤੇ ਹਾਜ਼ਰ ਕਰਨ ਜਾ ਰਹੀ ਹੈ ਸੋ ਮੈਂ ਇਹ ਬੇਨਤੀ ਕਰਨਾ ਚਾਹਾਂਗਾ ਕਿ 1320 ਹੁਣ ਮੁੜ ਵਾਪਸ ਆ ਗਿਆ ਜੀ ਇਹ ਰਹੇਗਾ ਸਦਾ ਬਹਾਰ ਰਹੇਗਾ ਜਿੰਨਾ ਚਿਰ ਆਕਾਸ਼ਵਾਣੀ ਦੀਆਂ ਲਹਿਰਾਂ ਚੱਲਣਗੀਆਂ ਇਹ ਰਹੇਗਾ ਹਨੇਰੀ ਆਵੇ ਮੀਂਹ ਆਵੇ ਝੱਖੜ ਆਵੇ ਅਸੀਂ ਖੜੇ ਹਾਂ ਡਟੇ ਹਾਂ ਅਸੀਂ ਹੱਕ ਸੱਚ ਦੇ ਨਾਲ ਚੱਲਦੇ ਹਾਂ ਅਸੀਂ ਪਰੂਫ ਦੇ ਨਾਲ ਚੱਲਦੇ ਹਾਂ ਅਸੀਂ ਬਲੈਕ ਐਂਡ ਵਾਈਟ ਚੱਲਦੇ ਹਾਂ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੈ ਜੀ ਅਸੀਂ ਬਾਰ ਬਾਰ ਇਹੀ ਬੇਨਤੀ ਕਰਦੇ ਆ ਰਹੇ ਹਾਂ ਕਿ 70 ਈਅਰਸ ਓਲਡ ਇਹ ਸਟੇਸ਼ਨ ਹੈ ਜੀ ਲੋਕਾਂ ਦੀਆਂ ਰਗਾਂ ਦੇ ਵਿਚ 1320 ਵਸਿਆ ਹੋਇਆ ਹੈ ਤੇ ਹੁਣ ਇਹ ਮੁੜ 2.0 ਵਰਜ਼ਨ ਦੇ ਨਾਲ ਤੁਹਾਡੇ ਵਾਸਤੇ ਵੱਡੇ ਪੱਧਰ ਤੇ ਵੱਡੇ ਲੈਵਲ ਤੇ ਵੱਡੇ ਅੰਦਾਜ਼ ਦੇ ਨਾਲ ਤੁਹਾਡੇ ਵਾਸਤੇ ਹੁਣ ਹਾਜ਼ਰ ਹੋਣ ਜਾ ਰਿਹਾ ਜੀ ਸੋ ਅਗੇਨ ਗਾਈਜ਼ ਤੁਸੀਂ ਅਗਰ ਆਪਣਾ ਪ੍ਰੋਗਰਾਮਿੰਗ ਸਟਾਰਟ ਕਰਨਾ ਚਾਹੁੰਦੇ ਹੋ ਸੈਟਰਡੇ 1 ਘੰਟਾ ਲੈਣਾ ਚਾਹੁੰਦੇ ਹੋ 2 ਘੰਟੇ ਲੈਣਾ ਚਾਹੁੰਦੇ ਤੁਸੀਂ ਇੱਕ ਹੋਸਟ ਰਹਿ ਚੁੱਕੇ ਹੋ ਤੁਸੀਂ ਐਜ਼ ਅ ਹੋਸਟਿੰਗ ਦੇ ਤੌਰ ਤੇ ਕੱਲਾ ਹੋਸਟ ਕਰਨਾ ਚਾਹੁੰਦੇ ਹੋ ਸਾਡੇ ਮਾਧਿਅਮ ਦੇ ਥਰੂ ਇਸ ਸਟੇਸ਼ਨ ਦੇ ਥਰੂ ਗਿਵ ਮੀ ਅ ਕਾਲ 416-303-1515 ਰੈਜ਼ੂਮੇ ਵੀ ਭੇਜ ਸਕਦੇ ਹੋ ਵਟਸਐਪ ਤੇ 416-303-1515 ਤੇ ਸਾਡੀ ਟੀਮ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਮੈਂ ਧੰਨਵਾਦੀ ਹਾਂ ਸਾਡੇ ਜਿੰਨੇ ਵੀ ਤਮਾਮ ਸਪੋਂਸਰਸ ਜਿਨ੍ਹਾਂ ਨੇ ਡੇ 1 ਤੋਂ ਸਾਡਾ ਸਾਥ ਦਿੱਤਾ ਜੀ ਜਦੋਂ ਇਹ ਸਵਿਚ ਓਵਰ ਹੋ ਰਿਹਾ ਸੀ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਸਾਡੇ ਵੱਡੇ ਵੀਰ ਹੈਪੀ ਬੜਿਆਲ ਅਤੇ ਵੀਰ ਸੁੱਖਾ ਢੇਸੀ ਬਾਈ ਜਿਨ੍ਹਾਂ ਨੇ ਕਦਮ ਕਦਮ ਤੇ ਮੇਰਾ ਸਾਥ ਦਿੱਤਾ ਜੀ ਐਂਡ ਜਿੱਥੇ ਵੀ ਲੋੜ ਪਈ ਜੀ ਸਾਡਾ ਉਨ੍ਹਾਂ ਨੇ ਹੱਥ ਫੜ ਕੇ ਉਨ੍ਹਾਂ ਨੇ ਸਾਥ ਦਿੱਤਾ ਜੀ ਸੋ ਵੀਰ ਹੈਪੀ ਬੜਿਆਲ ਜੀ ਦਾ ਤੇ ਵੀਰ ਸੁੱਖਾ ਢੇਸੀ ਦਾ ਬਹੁਤ ਬਹੁਤ ਧੰਨਵਾਦ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਵੀਰ ਹਰਪਾਲ ਜੀ ਨੇ ਸ਼ਾਬਾਸ਼ੀ ਦਿੱਤੀ ਜੀ ਥੈਂਕ ਯੂ ਸੋ ਮਚ ਐਂਡ ਲੋਟ ਆਫ MPs ਐਂਡ MPPs ਨੂੰ ਬੜਾ ਕਹਿ ਲਓ ਕਿ ਖੁਸ਼ੀ ਹੋਈ ਕਿ ਜਦੋਂ ਇਹ 1320 ਦਾ ਪੋਸਟ ਦੁਬਾਰਾ ਹੁਣ ਤਾਂ ਪ੍ਰੈਸ ਰਿਲੀਜ਼ ਵੀ ਬਾਹਰ ਆ ਚੁੱਕੀ ਹੈ ਜੀ ਤੇ ਜਿਹੜੇ ਕੁਛ ਕਹਿ ਲਓ ਕਿ ਸਪੈਕੂਲੇਸ਼ਨ ਸਨ ਉਹ ਵੀ ਹੁਣ ਸਾਹਮਣੇ ਆ ਚੁੱਕੇ ਨੇ ਸੋ ਥੈਂਕ ਯੂ ਸੋ ਮਚ ਦਿਲੋਂ ਮੈਂ ਧੰਨਵਾਦੀ ਕਰਨਾ ਚਾਹੁੰਦਾ ਹੁਣ ਇੱਕ ਹਫ਼ਤਾ ਕੁ ਹੋਰ ਹੈ ਜੀ ਉਸ ਤੋਂ ਬਾਅਦ ਫਿਰ ਸਾਡੇ ਜਿੰਨੇ ਵੀ ਪ੍ਰੋਗਰਾਮਿੰਗਸ ਨੇ ਚੋਟੀ ਦੇ ਜਿਹੜੇ ਹੋਸਟ ਨੇ ਤੁਹਾਡੇ ਰੂਬਰੂ ਹਾਜ਼ਰ ਹੋਣਗੇ ਤੇ ਅਸੀਂ ਬਸ ਇਹੀ ਉਮੀਦ ਕਰਦੇ ਹਾਂ ਕਿ ਜਿੱਦਾਂ ਤੁਸੀਂ 70 ਈਅਰਸ ਇਸ ਸਟੇਸ਼ਨ ਨੂੰ ਪਿਆਰ ਦਿੱਤਾ ਉਦਾਂ ਹੀ ਤੁਸੀਂ ਇਸ ਨੂੰ ਦੁੱਗਣਾ ਤਿਗਣਾ ਚੌਗਣਾ ਪਿਆਰ ਦੋਗੇ ਜੀ ਅਸੀਂ ਇਹੀ ਉਮੀਦ ਕਰਦੇ ਹਾਂ ਵੱਡੇ ਲੈਵਲ ਤੇ ਲਾਈਵ ਆਨ ਲੋਕੇਸ਼ਨ ਦਾ ਜੋ ਰੂਪ ਹੈ ਉਹ ਚੇਂਜ ਕੀਤਾ ਜਾਵੇਗਾ तमाम जिन्ने भी साडे होस्ट ने उन्हां नूं जिथे रेडियो दी आकाशवाणी दी लहरां दे उत्ते भी सुनाया दिता जाएगा उथे वक वक टेलीविजन ते वक वक प्लेटफॉर्म्स ते वर्चुअल भी असीं दिखावांगे जी एक वड्डे न्यू अंदाज दे नाल। सो अगेन गाइज इफ यू वांट टू बी अ पार्ट ऑफ 1320's फैमिली मेरा नंबर 416-303-1515-416-303-1515 ते मेरी टीम नाल गलबात कीती जा सकती है। शुक्रिया धन्नवाद हुण मिलांगे जी शाम नूं 6 बजे ते बाकी दा लेखा जोखा तुसी मेरे नाल ऑफ द ईयर गल कर सकदे हो 416-303-1515-416-303-1515 दिओ आग्या रब राखा सत श्री अकाल।

sou sabe me botei. Mexe, juro, queimou, mal.

0: This is CJMR, the voice of the city, part of White Oaks Communications Group, your trusted local radio provider for more than 70 years.
1: ਪ੍ਰਮਾਨ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475481888 6475487818 Lotus Funeral Home।

ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ, ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 1133 ਕ੍ਰੈਡਿਟ ਸਟੋਨ ਰੋਡ, ਵਾਨ. ਫੋਰ ਬੁਕਿੰਗ ਕਾਲ 416-433-9191. ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ.

0: ਮਠਿਆਈਆਂ, ਸਨੈਕਸ, ਡਿਲੀਸ਼ੀਅਸ ਫੂਡ, ਪਰਫੈਕਟ ਡਾਈਨਿੰਗ, ਵਿਆਹ ਦੀ ਭਾਜੀ, ਲਾਈਵ ਕੇਟਰਿੰਗ ਲਈ 4 ਫੂਡ ਟਰੱਕਸ ਵੀ ਨੇ। ਕੇਟਰਿੰਗ ਫਾਰ ਆਲ ਪਾਰਟੀਜ਼, ਕੁਆਲਿਟੀ ਨੰਬਰ 1, ਬ੍ਰੇਕਫਾਸਟ, ਲੰਚ, ਡਿਨਰ ਸਭ ਮਿਲੇਗਾ। ਟੋਰਾਂਟੋ ਚ ਫੂਡੀਜ਼ ਦੀ ਪਰਫੈਕਟ ਲੋਕੇਸ਼ਨ, ਯਾਨੀ ਸਵੀਟ ਮਹਿਲ, 680 ਰੈਕਸਟੇਲ ਬੁਲਿਵਰਡ। ਫਾਰ ਮੋਰ ਇਨਫਾਰਮੇਸ਼ਨ ਕਾਲ ਸੁਖਾ ਕੰਗ 416-679-9191। ਸਵੀਟ।
1: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
2: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
1: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
2: ਹਾਂ, ਨਾਲੇ ਮੈਂ ਸਾਰੀ ਦੀਆਂ ਬਾਹਾਂ ਵੀ ਤਾਂ ਵਿੰਗੀਆਂ ਕਰਨੀਆਂ ਨੇ। 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
1: ਤੇ ਮੇਰੇ ਜੀਜੇ ਲਈ ਘੜੀ?
2: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
1: ਚਲੋ ਫਿਰ ਛੇਤੀ ਚਲੋ, ਅਸ਼ੋਕ ਜੁਐਲਰ, 7198 ਏਅਰਪੋਰਟ ਰੋਡ, ਮਾਲਟਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
3: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ, ਕਈਆਂ ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ, ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ, ਜਿੰਨਾ ਮਰਜ਼ੀ ਲਾਓ। ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ। 12050 ਏਅਰਪੋਰਟ ਰੋਡ, ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905-840-9000। ਕੈਲੇਡਨ ਸਬਜ਼ੀ ਫਾਰਮ।
4: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
5: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੀ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-705-0045-9057-99-0045। ਟਾਪ ਚੋਇਸ ਇਲੈਕਟ੍ਰੋਨਿਕਸ।
0: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ, ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094, ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।

0: ਇੱਕ ਦਿਨ ਪੈਣਾ ਹੀ ਪਛਤਾਉਣਾ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
2: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।

ਜਿਹੜੇ ਲੋਕੀ ਲੇਖਾਂ ਦੇ ਸੰਗ ਲੜਦੇ ਘੁਲਦੇ ਰਹਿੰਦੇ ਨੇ, ਜਿਹੜੇ ਲੋਕੀ ਲੇਖਾਂ ਦੇ ਸੰਗ ਲੜਦੇ ਘੁਲਦੇ ਰਹਿੰਦੇ ਨੇ, ਰੁੱਖਾਂ ਤੋਂ ਟੁੱਟੇ ਪੱਤਰਾਂ ਵਾਂਗੂ ਰੁਲਦੇ ਖੁਲਦੇ ਰਹਿੰਦੇ ਨੇ, ਗਮ ਦਾ ਕਲਰ ਖਾਂਦਾ ਰਹਿੰਦਾ ਮੇਰੇ ਦਿਲ ਦੀ ਧਰਤੀ ਨੂੰ, ਉਮੀਦਾਂ ਦੇ ਬੂਟੇ ਫਿਰ ਵੀ ਵਾਧੇ ਫੁੱਲਦੇ ਰਹਿੰਦੇ ਨੇ, ਮੈਥੋਂ ਜਿਹੜੀ ਗਲਤੀ ਹੋਵੇ ਮੈਂ ਉਹ ਹੱਸ ਕੇ ਮੰਨਣਾ ਵਾਂ, ਮੈਥੋਂ ਜਿਹੜੀ ਗਲਤੀ ਹੋਵੇ ਮੈਂ ਹੱਸ ਕੇ ਮੰਨਣਾ ਵਾਂ, ਕਿਉਂ ਜੇ ਮੈਂ ਵੀ ਬੰਦਾ ਹਾਂ ਤਾਂ ਬੰਦੇ ਹੀ ਭੁੱਲਦੇ ਰਹਿੰਦੇ ਨੇ, ਮੈਥੋਂ ਜਿਹੜੀ ਗਲਤੀ ਹੋਵੇ ਮੈਂ ਉਹ ਹੱਸ ਕੇ ਮੰਨਣਾ ਵਾਂ, ਕਿਉਂ ਜੇ ਮੈਂ ਵੀ ਬੰਦਾ ਹਾਂ ਤੇ ਬੰਦੇ ਹੀ ਭੁੱਲਦੇ ਰਹਿੰਦੇ ਨੇ, ਵਿਰਲੇ ਵਾਂਝੇ ਲੋਕ ਨੇ ਜਿਹੜੇ ਪੜ੍ਹਨ ਕਿਤਾਬ ਹਯਾਤੀ ਦੀ, ਬਹੁਤੇ ਲੋਕੀ ਅੱਖੀਆਂ ਮੀਟ ਕੇ ਵਰਕੇ ਥਲਦੇ ਰਹਿੰਦੇ ਨੇ, ਪਲ ਵਿਚ ਇਥੇ ਪਲ ਵਿਚ ਉਥੇ, ਇਹ ਵੀ ਕਾਂਗ ਬਨੇਰੇ ਦਾ, ਇਸ ਦੌਲਤ ਦੀ ਸ਼ਹਿ ਤੇ ਬੰਦੇ ਅਹਿਮੇ ਫੁੱਲਦੇ ਰਹਿੰਦੇ ਨੇ, ਹਨੂੰ ਫੇਰ ਇਨਸਾਨ ਤਰਾਜੂ ਦੱਸੋ ਕਿਸ ਤਰ੍ਹਾਂ ਮੰਨ ਲਈਏ, ਜਿਸ ਤੱਕੜੀ ਵਿਚ ਫੁੱਲ ਤੇ ਕੰਢੇ ਸਾਵੇਂ ਤੁਲਦੇ ਰਹਿੰਦੇ ਨੇ, ਬਿਸ਼ਕ ਕੋਈ ਨਾ ਵਾਕਫ ਹੁੰਦਾ ਦਿਲ ਗੁਝੀਆਂ ਪੀੜਾਂ ਦਾ, ਬਿਸ਼ਕ ਕੋਈ ਨਾ ਵਾਕਫ ਹੁੰਦਾ ਆਦਿਲ ਗੁਝੀਆਂ ਪੀੜਾਂ ਦਾ, ਭੇਦ ਦਿਲਾਂ ਦੇ ਅੱਖੀਆਂ ਰਾਹੀਂ, ਯਾਰ ਉਹ ਆਪੇ ਖੋਲਦੇ ਰਹਿੰਦੇ ਨੇ। ਆਦਿਲ ਸਦੀਕੀ ਸਾਹਿਬ ਨੇ ਇਹਨਾਂ ਸਤਰਾਂ ਦੇ ਲੇਖਕ ਸ਼ਾਮ ਦੀ ਮਹਿਫਲ ਨਾਲ ਜੁੜ ਫਿਰੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ, ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸੁਆਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ, ਸੋਰੀ, ਜਿਹਦੇ ਵਿਚ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ, ਅੰਜੂ ਸਿੱਕਾ ਜੀ ਹਿੰਦੀ ਸਮਾਚਾਰ ਅਤੇ ਐਜੇ ਕੋ ਹੋਸਟ ਨਾਲ ਗੱਲਬਾਤ ਕਰਨਗੇ ਔਰ ਫਿਰ ਹਾਜ਼ਰ ਹੋਣਗੇ ਮਿੰਟੂ ਗੁਰੂ ਸਰੀਆ ਜੀ। ਅਸੀਂ ਕੋਸ਼ਿਸ਼ ਕੀਤੀ ਹੈ, ਸਾਡੇ ਪਾਸ ਬਹੁਤ ਸਾਰੀਆਂ ਖ਼ਬਰਾਂ ਨੇ, ਪੰਜਾਬ ਤੋਂ ਖ਼ਬਰਾਂ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜਵਾਨੀ ਪੇਸ਼ ਕੀਤੀਆਂ ਜਾਣਗੀਆਂ। ਸਟੂਡੀਓ ਦੇ ਨੰਬਰ 905-813-1320-5813-2-0, ਲੋਕਲ ਨੰਬਰ ਨੇ 647-910-1320-6479-10-1320, US 641-741-1919 ਤੇ ਡਾਇਲ ਕਰਕੇ ਸੁਣਿਆ ਜਾ ਸਕਦਾ। YouTube, Facebook ਰਾਹੀਂ ਸੁਣ ਦੇਖ ਰਹੇ ਹੋ, ਸਬਸਕ੍ਰਾਈਬ ਕਰੋ। ਇਹ ਤੋਂ ਸਾਨੂੰ ਥੋੜੀ ਜਿਹੀ ਸ਼ਿਕਾਇਤਾਂ ਆਉਂਦੀਆਂ ਨੇ ਸਾਡੇ ਹੋਸਟਾਂ ਵੱਲੋਂ ਕਿ ਤੁਸੀਂ ਸਬਸਕ੍ਰਾਈਬ

0: ਨਹੀਂ ਕਰਦੇ, ਬੈਲਬਰਟ ਨੇ ਹੁਣ ਕਰਦੇ, ਅਸੀਂ ਵੀ ਬਾਰ ਬਾਰ ਹੁਣ ਬੇਨਤੀ ਕਰਾਂਗੇ ਕਿ ਦੱਬ ਕੇ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਧੰਨਵਾਦੀ ਹੋਵਾਂਗੇ। ਸਟੂਡੀਓ ਦਾ ਨੰਬਰ 905-813-1320, ਰੰਗਲਾ ਪੰਜਾਬ CGMR 1320 AM ਦੇ ਐਪ ਤੇ ਤੁਸੀਂ ਸੁਣ ਸਕਦੇ ਹੋ ਅਤੇ IPTV ਬਾਕਸ ਦੇ ਵੀ ਸੁਣਿਆ ਤੇ ਦੇਖਿਆ ਜਾ ਸਕਦਾ। ਉਹਦੀ ਸਰਵਿਸ ਵੀ ਤੁਸੀਂ ਰੰਗਲਾ ਪੰਜਾਬ ਦੇ ਟੀਮ ਦੇ ਕੋਲੋਂ ਲੈ ਸਕਦੇ ਹੋ। 12 ਮਹੀਨਿਆਂ ਦਾ $100 ਤੇ 13ਵਾਂ ਮਹੀਨਾ ਫ੍ਰੀ। 6475545859 ਤੇ ਕਾਲ ਕੀਤਾ ਜਾ ਸਕਦਾ। ਪੇਸ਼ ਕਰਾਂਗੇ ਚੋਣਵੀਆਂ ਖ਼ਬਰਾਂ, ਜਿਸ ਨੂੰ ਸਪਾਂਸਰ ਕਰਨਗੇ ਲੋਟਸ ਫਿਰਨ ਹੋਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ ਹੈ ਤਾਂ ਅਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਬਿਰੈਕਸ ਡਿਲ 3-4 ਵਿਲਕਿਚਨਰ ਦੇ ਵਿਚ ਵਾਕਿਆ ਨੇ। ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ 647-547-81 ਤੇ ਕਾਲ ਕੀਤਾ ਜਾ ਸਕਦਾ ਹੈ। ਕਟਾਰੀਆ ਟੂਰਸ ਐਂਡ ਟਰੈਵਲ ਟਰਾਂਟੋ ਟੂ ਦਿੱਲੀ 899-92, ਟਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ $1195 ਦੀ ਟਿਕਟ 1 ਵੇ, ਟਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਜਾਣ ਦੀ 1999, ਟਰਾਂਟੋ ਟੂ ਦਿੱਲੀ ਆਉਣ ਜਾਣ 1575 ਦੇ ਵਿਚ ਸਫ਼ਰ ਕੀਤਾ ਜਾ ਸਕਦੈ। ਪਾਕਿਸਤਾਨ 1 ਵੇ ਫੇਰ ਹੈ, ਟਰਾਂਟੋ ਟੂ ਕਰਾਚੀ 1150, ਟਰਾਂਟੋ ਟੂ ਇਸਲਾਮਾਬਾਦ 1200 ਦੀ ਟਿਕਟ ਤੁਹਾਨੂੰ ਮਿਲ ਸਕਦੀ ਹੈ। ਟਰਾਂਟੋ ਟੂ ਕਰਾਚੀ ਆਉਣ ਜਾਣ 2000 ਤੇ ਟਰਾਂਟੋ ਟੂ ਇਸਲਾਮਾਬਾਦ ਆਉਣ ਜਾਣ 2120। ਇਸ ਤੋਂ ਇਲਾਵਾ ਓਸੀ ਲਈ ਅਪਲਾਈ ਕਰਨਾ, ਕੈਨੇਡੀਅਨ ਸਿਟੀਜ਼ਨ ਸੁਪਰਵੀਜ਼ਾ ਟਰੈਵਲ ਇਨਸੋਸ ਲਈ ਤੇ ਟਿਕਟ ਬੁੱਕ ਕਰਾਉਣ ਤੋਂ ਪਹਿਲਾਂ ਆਪਣਾ ਪਾਸਪੋਰਟ ਵੈਲਿਡ ਹੈ ਉਹ ਦੇਖੋ, ਸਫ਼ਰ ਕਰਨ ਯੋਗ ਹੈ ਜਾਂ ਨਹੀਂ ਇਹ ਜ਼ਰੂਰ ਨੋਟ ਕਰੋ। ਤੇ ਡੋਮਿਨਿਕਨ ਰੀਪਬਲਿਕ ਪੈਕੇਜ 1145 ਤੇ ਮੈਕਸੀਕੋ ਪੈਕੇਜ ਵਕੇਸ਼ਨ ਦਾ 1060 ਦਾ 7 ਦਿਨ 2883 ਡਾਈ ਰੋਡ ਐਟ ਏਅਰਪੋਰਟ ਰੋਡ 4550 ਈਬਨਜ਼ ਰੋਡ ਤੇ ਖੁੱਲਦੇ ਨੇ ਸਵੇਰੇ 8:30 ਤੋਂ ਲੈ ਕੇ 11 ਵਜੇ ਤੱਕ। 905-678-1200 ਦੇ ਕਾਲ ਕੀਤੀ ਜਾ ਸਕਦੀ ਹੈ। ਐਂਡ ਦਿਸ ਪ੍ਰੋਗਰਾਮ ਆਲਸੋ ਸਪੋਂਸਰ ਬਾਏ ਲੁਧਿਆਣਾ ਟ੍ਰੇਡਿੰਗ ਇੰਕ। ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ ਫਾਸਟ ਭਰੋਸੇਯੋਗ ਸਰਵਿਸ ਲਈ ਤੁਸੀਂ ਸੇਵਾਵਾਂ ਲੈਣੀਆਂ ਨੇ। ਪੈਸੇ ਭੇਜਣ ਸਮੇਂ, ਪੈਸੇ ਮੰਗਾਉਣ ਸਮੇਂ ਅਤੇ ਨੋਟ ਕਰੋ ਕਿ 24 ਘੰਟਿਆਂ ਦੇ ਅੰਦਰ ਆਪਣੇ ਡਾਇਰੈਕਟ ਅਕਾਊਂਟ ਚ ਵੀ ਤੁਸੀਂ ਪੈਸੇ ਦੇਖ ਸਕਦੇ ਹੋ। ਨੰਬਰ ਟੂ ਕਾਲ ਰੇੜਾਸਨ ਤੇ ਮਿਕਲੋਗਲਨ ਦੇ ਏਰੀਏ ਦੇ ਵਿਚ ਲੁਧਿਆਣਾ ਟ੍ਰੇਡਿੰਗ ਇੰਕ 905-909-5400। ਸਮੋਸਾ ਸਵੀਟਸ ਐਂਡ ਫੈਕਟਰੀ, ਟੌਪ ਚਾਈਸ ਇਲੈਕਟ੍ਰੋਨਿਕਸ ਅਤੇ ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲੋਜ ਦੀ ਵਕੀਲਾਂ ਦੀ ਟੀਮ ਦੇ ਵਿਚ ਤੁਹਾਡੇ ਆਪਣੇ ਵਕੀਲ ਅਮਨਦੀਪ ਕੌਰ ਚਾਵਲਾ। ਐਕਸੀਡੈਂਟ ਬੈਨੀਫਿਟ ਦੇ ਕਲੇਮ ਦੇ ਮਾਸਟਰ ਟੀਮ ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ। ਨੰਬਰ ਟੂ ਕਾਲ 416-557-5010 4165575010। ਆਪਣੀ ਭਾਸ਼ਾ ਦੇ ਵਿਚ ਆਪਣਾ ਦੁੱਖ ਤਕਲੀਫ ਸਾਂਝਾ ਕਰ ਸਕਦੇ ਹੋ। ਪੇਸ਼ ਨੇ ਚੰਦ ਚੋਣਵੀਆਂ ਖਬਰਾਂ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਕੁਝ ਇਸ ਪ੍ਰਕਾਰ।
1: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ।
0: ਖਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਕੁਝ ਇਸ ਪ੍ਰਕਾਰ।
1: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ। CGMR 1320,
0: CGMR 1320, ਦਾ ਵੌਇਸ ਆਫ ਦਾ ਸਿਟੀ। CGMR 1320 AM ਪੇਸ਼ ਨੇ ਚੰਦ ਚੋਣਵੀਆਂ ਖਬਰਾਂ। ਸਭ ਤੋਂ ਪਹਿਲਾਂ ਅਸੀਂ ਖਬਰਾਂ ਤੋਂ ਪਹਿਲਾਂ ਧੰਨਵਾਦੀ ਆ ਸਾਡੇ ਵੀਰ ਬੌਬ ਸਾਂਝੀ ਦਾ, ਜਿਨ੍ਹਾਂ ਨੇ ਸਵੇਰੇ ਗੁੱਡ ਮਾਰਨਿੰਗ ਸ਼ੋਅ ਦੇ ਵਿਚ ਜੋ ਸਾਨੂੰ ਮਾਰਨਿੰਗ ਸਾਈਡ ਹਾਈਵੇ 401 ਜੋ ਸਕਾਰਬਰੋ ਦਾ ਏਰੀਆ ਉਥੇ ਦਸਿਆ ਕਿ ਟੱਲੀ ਵਾਂਗੂ ਟਣਕ ਰਿਹਾ ਜੀ CGMR 1320 ਤੇ ਬਹੁਤ ਸਾਰੀਆਂ ਫੋਨ ਕਾਲਸ ਉਨ੍ਹਾਂ ਦੀ ਕਾਲ ਤੋਂ ਬਾਅਦ ਹੋਰ ਵੀ ਵੱਖ ਵੱਖ ਏਰੀਏ ਦੇ ਵਿਚੋਂ ਆਈਆਂ ਨੇ, ਸਭਨਾਂ ਦਾ ਧੰਨਵਾਦ। ਨੈਗਰਾ ਫਾਲ ਦੇ ਪਾਸਿਓਂ ਬਹੁਤ ਸਾਰੀਆਂ ਫੋਨ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਬੈਰੀ ਵਾਲੇ ਪਾਸਿਓਂ, ਟਰਾਂਟੋ, ਡੌਨਟੋਨ ਦੇ ਵਿਚੋਂ ਬਹੁਤ ਸਾਰੀਆਂ ਕਾਲਸ ਆਈਆਂ ਨੇ। ਸੀਐਨ ਟਾਵਰ ਦੇ ਆਸ ਪਾਸ ਵੀ ਸੁਣਿਆ ਜਾਂਦਾ, ਗਾਰਡੀਨਰ ਤੇ ਸੁਣਿਆ ਜਾਂਦਾ, ਇਸ ਤੋਂ ਇਲਾਵਾ ਵੱਖ ਵੱਖ ਏਰੀਏ ਦੇ ਵਿਚ ਇਸ ਨੂੰ ਤੁਸੀਂ ਸੁਣਦੇ ਹੋ। ਧੰਨਵਾਦ, ਤੁਹਾਡੇ ਵੱਲੋਂ ਫੀਡਬੈਕ ਮਿਲਣੀ ਬੜੀ ਜ਼ਰੂਰੀ ਹੈ। ਅੱਜ ਕੁਝ ਇਕ ਸਾਡੇ ਹੋਸਟ ਜਿਨ੍ਹਾਂ ਨੇ ਸਾਨੂੰ ਜੁਆਇਨ ਕਰਨਾ, ਉਨ੍ਹਾਂ ਦੇ ਨਾਲ ਬੜੀਆਂ ਹੀ ਪ੍ਰਭਾਵਸ਼ਾਲੀ ਮੀਟਿੰਗਾਂ ਰਹੀਆਂ ਨੇ ਤੇ ਬਸ ਇਕ ਦੋ ਦਿਨ ਦਾ ਇੰਤਜ਼ਾਰ ਹੋਰ ਹੈ, ਫਿਰ ਅਸੀਂ ਹੌਲੀ ਹੌਲੀ ਕਰਕੇ ਸਾਰੇ ਜਿਹੜੇ ਫਸਟ ਕਮ ਫਸਟ ਸਰਵ ਦੇ ਅਧੀਨ ਜਿਹੜੇ ਸਾਡੇ ਨਾਲ ਜੁੜਦੇ ਜਾ ਰਹੇ ਨੇ ਉਨ੍ਹਾਂ ਦੇ ਨਾਮ ਤਾਂ ਨਾਲ ਨਸ਼ਰ ਕਰਾਂਗੇ। ਸੋ ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ ਵਾਲੀ ਗੱਲ ਹੋਵੇਗੀ। ਫਿਰ ਕਿਤੇ ਕੋਈ ਖਾਲੀ ਹੋਵੇ ਸਮਾਂ ਤੇ ਫਿਰ ਇੰਤਜ਼ਾਰ ਕਰਨਾ ਪਵੇਗਾ। ਸੋ ਇਸ ਦੀ ਰੇਂਜ ਤੁਸੀਂ ਦੇਖ ਚੁੱਕੇ ਹੋ ਕਿ ਬਹੁਤ ਵੱਡੀ ਹੈ। ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਏਰੀਏ ਸਾਰੇ ਕਵਰ ਕਰਦੇ ਨੇ। ਟੱਲੀ ਵਾਂਗੂ ਟਣਕਦਾ, ਕਿਤੇ ਹੋ ਸਕਦਾ ਮਾੜੀ ਮੋਟੀ ਪਰੇਸ਼ਾਨੀ ਹੋਵੇ, ਉੱਥੇ ਅਜੇ ਸਟਿਲ ਵਰਕ ਚੱਲ ਰਿਹਾ ਹੈ। ਨੰਬਰ ਹੈ ਜੀ ਅਰਸ਼ ਕਿਸੇ ਨੇ ਵੀ ਟਾਈਮ ਕਿਸੇ ਨੇ ਪ੍ਰੋਗਰਾਮ ਸ਼ੁਰੂ ਕਰਨਾ ਕਿਸੇ ਭਾਸ਼ਾ ਦੇ ਵਿਚ ਕੁਝ ਸਮਾਂ ਚਲੇ ਗਿਆ ਕੁਝ ਹੈ 416-303-1515 ਤੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡੇ ਵੱਲੋਂ ਫੀਡਬੈਕ ਜੋ ਤੁਸੀਂ ਦੇ ਰਹੇ ਹੋ ਉਸਦਾ ਤਹਿ ਦਿਲ ਤੋਂ ਧੰਨਵਾਦ ਤੇ ਲਓ ਹੁਣ ਪੇਸ਼ ਨੇ ਚੋਣਵੀਆਂ ਖਬਰਾਂ ਅੱਜ ਦੀ ਇਸ ਮਹਿਫਲ ਦੇ ਵਿਚ ਕੁਝ ਇਸ ਪ੍ਰਕਾਰ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
0: ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਪੇਸ਼ ਨੇ ਚੰਦ ਚੋਣਵੀਆਂ ਖਬਰਾਂ। ਜਾਪਾਨ ਦੇ ਕਾਗੋ ਸੀਮਾ ਪ੍ਰਾਂਤ ਵਿਚ ਸਥਿਤ ਮਸ਼ਹੂਰ ਸੁਕਾਰਾਜੀ ਨੇ ਮਾਂਜਵਾਲਾ ਮੁਖੀ ਇਕ ਵਾਰ ਫਿਰ ਜ਼ਬਰਦਸਤ ਧਮਾਕੇ ਨਾਲ ਫਟਿਆ। ਹਵਾ ਚੋਂ ਜ਼ਹਿਰੀਲਾ ਧੂੰਆਂ ਅਤੇ ਸਵਾਹ ਉਡਣ ਦੀਆਂ ਖਬਰਾਂ ਨੇ ਆਵਾਜਾਈ ਤੇ ਆਮ ਜਨ ਜੀਵਨ ਪ੍ਰਭਾਵਿਤ ਦਸਿਆ ਜਾ ਰਿਹਾ। ਸਥਾਨਕ ਪ੍ਰਸ਼ਾਸਨ ਨੇ ਚੇਤਾਵਨੀ ਦਾ ਪੱਧਰ ਵੀ ਵਧਾਇਆ। ਇਸ ਅਚਾਨਕ ਜਵਾਲਾਮੁਖੀ ਫਟਣ ਤੋਂ ਤੁਰੰਤ ਬਾਅਦ ਆਕਾਸ਼ ਵਿਚ ਜਿੱਥੇ ਜ਼ਹਿਰੀਲੇ ਧੂੰਏ ਤੇ ਗਰਮ ਸਵਾਹ ਦੇ ਵੱਡੇ ਵੱਡੇ ਗੁਬਾਰ ਉਡਦੇ ਦੇਖੇ ਗਏ, ਆਸ ਪਾਸ ਦੇ ਰਿਹਾਇਸ਼ੀ ਇਲਾਕਿਆਂ ਵਿਚ ਸਵਾਹ ਦੀਆਂ ਮੋਟੀਆਂ ਮੋਟੀਆਂ ਪਰਤਾਂ ਵਿਛਣ ਦੀ ਖ਼ਬਰ ਹੈ, ਜਿਸ ਨਾਲ ਹਵਾ ਦੀ ਗੁਣਵੱਤਾ ਦੇ ਵਿਚ ਕਾਫ਼ੀ ਗਿਰਾਵਟ ਵੀ ਆਈ ਹੈ। ਉਧਰ ਲਖਨਊ ਤੋਂ ਦਮਾਦ ਜਾ ਰਹੀ ਇੰਡੀਗੋ ਫਲਾਈਟ ਨੂੰ ਮਿਲੀ ਬੰਬ ਦੀ ਧਮਕੀ। ਅਹਿਮਦਾਬਾਦ ਵਿਚ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਜਹਾਜ਼ ਵਿਚ 133 ਲੋਕ ਸਵਾਰ ਸਨ। ਧਮਕੀ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਜਹਾਜ਼ ਨੂੰ ਅਹਿਮਦਾਬਾਦ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰਵਾਏਗੀ। ਸੁਰੱਖਿਆ ਏਜੰਸੀਆਂ ਨੇ ਜਹਾਜ਼ ਦੀ ਜਾਂਚ ਆਰੰਭ ਕਰ ਦਿੱਤੀ ਸੀ। ਅਮਰੀਕੀ ਸਰਕਾਰ ਦਾ ਵੱਡਾ ਕਦਮ, ਵਿਦੇਸ਼ੀ ਕਾਮਿਆਂ ਲਈ 60 ਦਿਨ ਦਾ ਗ੍ਰੇਸ ਪੀਰੀਅਡ ਖਤਮ ਕਰਨ ਦਾ ਪ੍ਰਸਤਾਵ। H-1B ਅਤੇ ਹੋਰ ਵੀਜ਼ਾ ਧਾਰਕਾਂ ਲਈ ਨਵਾਂ ਸੰਕਟ। ਭਾਰਤੀ ਕਰਮਚਾਰੀਆਂ ਤੇ ਵੱਡਾ ਪ੍ਰਭਾਵ ਪੈਣ ਦੀ ਖ਼ਬਰ ਹੈ। ਅਮਰੀਕੀ ਸਰਕਾਰ ਨੇ ਉਸ 60 ਦਿਨਾਂ ਦੇ ਗ੍ਰੇਸ ਪੀਰੀਅਡ ਨੂੰ ਖਤਮ ਕਰਨ ਦਾ ਪ੍ਰਸਤਾਵ ਰੱਖਿਆ ਜੋ ਕੁਝ ਵਿਦੇਸ਼ੀ ਕਾਮਿਆਂ ਨੂੰ ਆਪਣੀਆਂ ਨੌਕਰੀਆਂ ਗੁਆਉਣ ਤੋਂ ਬਾਅਦ ਵੀ ਦੇਸ਼ ਵਿਚ ਭਾਵ ਅਮਰੀਕਾ ਚ ਰਹਿਣ ਦੀ ਆਗਿਆ ਦਿੰਦਾ ਸੀ। ਇਹ ਨਵਾਂ ਕਦਮ ਉਨ੍ਹਾਂ ਆਪਣੀ ਨੌਕਰੀ ਖਤਮ ਕਰਨ ਤੋਂ ਤੁਰੰਤ ਬਾਅਦ ਅਮਰੀਕਾ ਛੱਡਣ ਲਈ ਮਜਬੂਰ ਕਰ ਸਕਦੈ। ਹੋਮਲੈਂਡ ਸਿਕਿਉਰਿਟੀ ਵਿਭਾਗ DHS ਦਾ ਇਹ ਪ੍ਰਸਤਾਵ E-1, E-2, E-3, H-1B, H-1, B-1, H-1, B-1 ਦੇ ਨਾਲ L-1 ਅਤੇ O-1 ਤੇ TN ਵੀਜ਼ਾ ਸ਼੍ਰੇਣੀਆਂ ਵਿਚ ਕਰਮਚਾਰੀਆਂ ਲਈ ਇਸ ਵਿਸ਼ੇਸ਼ ਗ੍ਰੇਸ ਪੀਰੀਅਡ ਨੂੰ ਹਟਾਉਣਾ ਚਾਹੁੰਦਾ ਹੈ। ਇਸ ਕਦਮ ਦਾ ਭਾਰਤੀਆਂ ਤੇ ਸਭ ਤੋਂ ਵੱਡਾ ਪ੍ਰਭਾਵ ਪਾ ਸਕਦਾ ਹੈ ਕਿਉਂਕਿ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਅਨੁਸਾਰ ਵਿੱਤੀ ਸਾਲ 2024 ਵਿਚ ਉੱਚ ਹੁਨਰਮੰਦ ਕਾਮਿਆਂ ਲਈ ਜਾਰੀ ਕੀਤੇ ਗਏ H-1B ਵੀਜ਼ਿਆਂ ਵਿਚ 71% ਭਾਰਤੀਆਂ ਨੂੰ ਵੀਜ਼ੇ ਦਿੱਤੇ ਗਏ ਸਨ। ਉਧਰ ਪੂਰਬੀ ਕਾਂਗੋ ਦੇ ਬੁਕਾਓ ਵਿਚ ਅੱਗ ਲੱਗਣ ਕਾਰਨ 2 ਸਕੂਲਾਂ ਦੇ ਵਿਚ 24 ਵਿਦਿਆਰਥੀ ਮਾਰੇ ਗਏ ਨੇ। ਮ੍ਰਿਤਕਾਂ ਦੇ ਵਿਚ 19 ਲੜਕੀਆਂ ਤੇ 5 ਲੜਕੇ ਸ਼ਾਮਲ ਦੱਸੇ ਜਾ ਰਹੇ ਨੇ। ਇਹ ਵੀ ਦਸਿਆ ਜਾ ਰਿਹਾ ਕਿ 29 ਹੋਰ ਲੋਕ ਸਥਾਨਕ ਸਿਹਤ ਕੇਂਦਰਾਂ ਦੇ ਵਿਚ ਜ਼ੇਰੇ ਇਲਾਜ ਹਨ। ਸਥਾਨਕ ਪ੍ਰਸ਼ਾਸਨ ਦੇ ਐਸੋਸੀਏਟ ਪ੍ਰੈਸ ਨੂੰ ਦਸਿਆ ਹੈ ਕਿ ਅੱਗ ਪਹਿਲਾਂ ਇਕ ਘਰ ਵਿਚ ਲੱਗੀ, ਫਿਰ ਨੇੜੇ ਦੇ 2 ਸਕੂਲਾਂ ਵਿਚ ਫੈਲ ਗਈ। ਕਈ ਵਿਦਿਆਰਥੀ ਫੁਰਾਹ ਸੈਕੰਡਰੀ ਸਕੂਲ ਜਿੱਥੇ ਅੱਗ ਲੱਗੀ ਅਤੇ ਅੰਦਰ ਫਸੇ ਅਤੇ ਦਮ ਘੁੱਟਣ ਨਾਲ ਮਾਰੇ ਗਏ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਰਾਹੀਂ ਤੁਸੀਂ ਇਸ ਵਕਤ ਸੁਣ ਦੇਖ ਰਹੇ ਹੋ। ਉਧਰ ਸਮੁੰਦਰ ਚੋਂ ਉਠੀਆਂ ਅੱਗ ਦੀਆਂ ਲਪਟਾਂ ਪੂਰਬੀ ਚੀਨ ਦੇ ਸਾਂਦੋਗ ਸੂਬੇ ਚ ਸਥਿਤ ਕਿਗਦਾਓ ਬਿਹਾਈ ਸ਼ਿਪਯਾਰਡ ਖੜੇ ਕਾਰਗੋ ਜਹਾਜ਼ ਧਮਾਕਾ। ਇਸ ਹਾਦਸੇ ਚ 20 ਲੋਕਾਂ ਦੇ ਮਾਰੇ ਜਾਣ ਅਤੇ ਭਾਰੀ ਜਾਨੀ ਮਾਲੀ ਦੀ ਖ਼ਬਰ ਆ ਰਹੀ ਹੈ। ਉਧਰ ਜਾਰਡਨ ਚੋਂ ਅਮਰੀਕੀ ਏਅਰਬੇਸ ਤੇ ਈਰਾਨ ਦਾ ਮਿਜ਼ਾਇਲ ਹਮਲਾ। 8 F-15 ਸਮੇਤ ਕਈ ਲੜਾਕੂ ਜਹਾਜ਼ ਨੁਕਸਾਨੇ ਗਏ ਨੇ। ਅਮਰੀਕਾ ਈਰਾਨ ਚਲੇ ਹੁਣ ਹਵਾਈ ਯੁੱਧ ਯਾਰੀ ਹੈ ਸਿਖਰਾਂ ਤੇ। ਇਰਾਨੀ ਹਮਲਿਆਂ ਤੋਂ ਬਚਾਅ ਲਈ ਅਮਰੀਕੀ ਫੌਜ ਨੇ 30 ਤੋਂ ਵੱਧ ਪੈਟ੍ਰੀਅਟ ਮਿਜ਼ਾਇਲਾਂ ਵੀ ਦਾਗੀਆਂ ਨੇ। ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ ਨੇ ਇਨ੍ਹਾਂ ਹਮਲਿਆਂ ਤੋਂ ਬਾਅਦ ਕਿਹਾ ਸੀ ਕਿ ਅਮਰੀਕਾ ਦੇ ਇਨ੍ਹਾਂ ਹਮਲਿਆਂ ਦਾ ਜਵਾਬ ਜਲਦ ਹੀ ਦਿੱਤਾ ਜਾਵੇਗਾ। ਉਧਰ ਫਿਲੀਪੀਨ ਸੈਰ ਸਪਾਟਾ ਸਥਾਨਕ ਨੇੜੇ ਕਿਸ਼ਤੀ ਚੋਂ ਭਿਆਨਕ ਅੱਗ ਕਾਰਨ 5 ਲੋਕ ਮਾਰੇ ਗਏ ਨੇ, 87 ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ। ਫਿਲੀਪੀਨ ਦੇ ਖੂਬਸੂਰਤ ਪਲਾਵਨ ਸੂਬੇ ਵਿਚ ਸਭ ਤੋਂ ਮਸ਼ਹੂਰ ਲੋਕ ਪ੍ਰਿਆ ਸੈਰ ਸਪਾਟਾ ਸਥਾਨਾਂ ਵਿਚ ਐਲ ਨੀਡੋ ਪੋਟੋ ਪ੍ਰਿੰਸਿਸਾ ਸਬਟੇਰੀਅਨ ਰਿਵਰ ਦੇ ਵਿਚ ਇਹ ਘਟਨਾ ਵਾਪਰੀ ਹੈ। 42 ਲੋਕਾਂ ਨੂੰ ਬਚਾਇਆ ਗਿਆ ਹੈ। ਨੇਪਾਲ ਵਿਚ ਕੁਦਰਤੀ ਤਬਾਹੀ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਵੱਧ ਕੇ 1377 ਹੋਣ ਦੀ ਖ਼ਬਰ ਹੈ। ਪ੍ਰਭਾਵਿਤ ਜ਼ਿਲ੍ਹਿਆਂ ਵਿਚ ਲਗਾਤਾਰ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ। 5000 ਤੋਂ ਵੱਧ ਲੋਕਾਂ ਦੀ ਭਾਲ ਲਈ ਵੱਡੇ ਪੱਧਰ ਤੇ ਖੋਜ ਅਤੇ ਰਾਹਤ ਅਭਿਆਨ ਵੀ ਚਲਾਏ ਜਾ ਰਹੇ ਹਨ। ਉਧਰ ਅਮਰੀਕਾ ਚ ਪ੍ਰਵਾਸੀਆਂ ਦੀ ਗ੍ਰਿਫ਼ਤਾਰੀਆਂ ਦੇ ਵਿਚ ਰਿਕਾਰਡ ਤੋੜ ਦਿਨ ਬ ਦਿਨ ਵਾਧਾ ਹੋ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਤਿਹਾਸ ਵਿਚ ਸਭ ਤੋਂ ਵੱਡੇ ਪੱਧਰ ਤੇ ਦੇਸ਼ ਨਿਕਾਲੇ ਕਰਨ ਦਾ ਵਾਅਦਾ ਕੀਤਾ ਸੀ ਤੇ ਹਾਲੀਆ ਮਹੀਨਿਆਂ ਵਿਚ ਉਹ ਇਸ ਨੂੰ ਅਮਲ ਵਿਚ ਲਿਆਉਣ ਲਈ ਤੇਜ਼ੀ ਨਾਲ ਕਦਮ ਚੁੱਕ ਰਹੇ ਨੇ। ਸਿਰਫ ਅਗਸਤ ਮਹੀਨੇ ਵਿਚ ਹੀ ICE ਕਸਟਮ ਇਨਫੋਰਸਮੈਂਟ ਸਰਵਿਸ ਨੇ ਭਾਵ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਸਰਵਿਸ ICE ਨੇ ਪੂਰੇ ਦੇਸ਼ ਵਿਚ 50,925 ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ। ਇਹ ਗਿਣਤੀ ਪਿਛਲੇ ਸਾਲ ਅਗਸਤ ਵਿਚ ਹੋਈਆਂ ਗ੍ਰਿਫ਼ਤਾਰੀਆਂ ਨਾਲੋਂ ਲਗਭਗ ਦੁੱਗਣੀ ਹੈ ਤੇ ਅਗਸਤ 2024 ਦੀ ਗਿਣਤੀ ਨਾਲੋਂ 5 ਗੁਣਾ ਤੋਂ ਵੀ ਜ਼ਿਆਦਾ ਦੱਸੀ ਜਾ ਰਹੀ ਹੈ। ਉਧਰ ਟਰੰਪ ਸਰਕਾਰ ਦਾ ਸਿੱਖ ਵਿਰੋਧੀ ਨਸਲੀ ਪੋਸਟਰ ਜਿਹਦੀ ਖ਼ਬਰ ਸਵੇਰੇ ਗੁੱਡ ਮਾਰਨਿੰਗ ਸ਼ੋਅ ਦੇ ਵਿਚ ਵੀ ਸਾਂਝੀ ਕੀਤੀ ਗਈ ਸੀ। ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ ਮਿਸਟਰ ਸਿੰਘ, ਟਰੰਪ ਪ੍ਰਸ਼ਾਸਨ ਦੇ ਇਸ ਪੋਸਟਰ ਤੇ ਪੂਰੇ ਵਿਸ਼ਵ ਭਰ ਦੇ ਵਿਚ ਤਰਸੱਲੀ ਮਚੀ ਹੈ। ਖਾਸ ਤੌਰ ਤੇ ਸਿੱਖ ਅਤੇ ਪੰਜਾਬੀ ਜਿਹੜੇ ਲੋਕ ਜਿਹੜੇ ਨੇ ਗੁੱਸੇ ਵਿਚ ਨੇ ਤੇ ਨਸਲਵਾਦ ਦਾ ਉਨ੍ਹਾਂ ਤੇ ਦੋਸ਼ ਲੱਗਾ ਹੈ। ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਵਿਭਾਗ DHS ਵੱਲੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਗਏ ਇਕ ਪੋਸਟਰ ਨੇ ਵੱਡਾ ਵਿਵਾਦ ਖੜਾ ਕੀਤਾ ਹੋਇਆ। ਟਰੰਪ ਪ੍ਰਸ਼ਾਸਨ ਦੀ ਸੈਲਫ ਡਿਪੋਰਟੇਸ਼ਨ ਖੁਦ ਦੇਸ਼ ਛੱਡਣ ਦੀ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਬਣਾਏ ਗਏ ਇਸ ਪੋਸਟਰ ਤੇ ਸਿੱਖ ਜਥੇਬੰਦੀਆਂ ਅਤੇ ਪੰਜਾਬੀਆਂ ਨੇ ਨਸਲਵਾਦੀ ਅਤੇ ਭਾਰਤ ਵਿਰੋਧੀ ਸੁਨੇਹਾ ਦੇਣ ਦੇ ਗੰਭੀਰ ਦੋਸ਼ ਲਾਏ ਨੇ। ਇਹ ਪੋਸਟਰ ਟਰੰਪ ਸਰਕਾਰ ਵੱਲੋਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਚਲਾਈ ਜਾ ਰਹੀ ਸਖ਼ਤ ਮੁਹਿੰਮ ਦੌਰਾਨ ਜਾਰੀ ਕੀਤਾ ਗਿਆ। ਵਿਭਾਗ ਵੱਲੋਂ ਜਾਰੀ ਇਸ ਪੋਸਟਰ ਵਿਚ ਟਰਾਂਸਫਾਰਮਰਸ ਫਿਲਮ ਦੀ ਤਰਜ਼ ਤੇ ਇਕ ਚੇਤਾਵਨੀ ਲਿਖੀ ਗਈ ਹੈ, ਸੈਲਫ ਰਿਪੋਰਟ ਜਾਂ ਨਤੀਜੇ ਭੁਗਤੋ। ਇਸ ਦੇ ਨਾਲ ਹੀ ਪੋਸਟਰ ਵਿਚ ਖਾਸ ਤੌਰ ਤੇ ਲਿਖਿਆ ਗਿਆ ਹੈ, ਸਾਡੀਆਂ ਸੜਕਾਂ ਤੋਂ ਹਟ ਜਾਓ, ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ ਮਿਸਟਰ ਸਿੰਘ। ਸਿੰਘ ਸਰਨੇਮ ਦੀ ਇਸ ਵਰਤੋਂ ਨੇ ਭਾਰਤੀ ਅਮਰੀਕੀ ਅਤੇ ਸਿੱਖ ਜਥੇਬੰਦੀਆਂ ਦੇ ਵਿਚ ਡਾਢਾ ਰੋਸ ਪੈਦਾ ਕੀਤਾ, ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਉਂਦਾ ਹੈ। ਇਸ ਵਿਵਾਦ ਦਾ ਮੁੱਖ ਕਾਰਨ ਪੋਸਟਰ ਵਿਚ ਲਿਖੀ ਲਾਈਨ ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ ਨੂੰ ਮੰਨਿਆ ਜਾ ਰਿਹੈ, ਜੋ ਅਮਰੀਕਾ ਵਿਚ ਹਾਲ ਹੀ ਵਿਚ ਹੋਏ ਕੁਝ ਸੜਕ ਹਾਦਸਿਆਂ ਨਾਲ ਜੋੜੀ ਜਾ ਰਹੀ ਏ, ਜਿਨ੍ਹਾਂ ਵਿਚ ਬਿਨਾਂ ਦਸਤਾਵੇਜ਼ ਵਾਲੇ ਭਾਰਤੀ ਨਾਗਰਿਕਾਂ ਦੇ ਟਰੱਕ ਡਰਾਈਵਰ ਹੋਣ ਦਾ ਦਾਅਵਾ ਕੀਤਾ ਗਿਆ ਸੀ। ਅਮਰੀਕਾ ਵਿਚ ਕਮਰਸ਼ੀਅਲ ਟਰੱਕ ਡਰਾਈਵਰ ਦੀ ਸਖ਼ਤ ਜਾਂਚ ਦੇ ਨਾਲ ਨਾਲ ਟਰੰਪ ਪ੍ਰਸ਼ਾਸਨ ਨੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਅਤੇ ਵਰਕ ਪਰਮਿਟ ਦੇ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤੈ। ਹਾਲਾਂਕਿ ਆਲੋਚਕਾਂ ਦਾ ਤਰਕ ਹੈ ਕਿ ਸਿੰਘ ਸਰਨੇਮ ਨੂੰ ਡਰਾਈਵਿੰਗ ਦੀਆਂ ਕਥਿਤ ਉਲੰਘਣਾ ਨਾਲ ਜੋੜਨਾ ਸਿੱਧੇ ਤੌਰ ਤੇ ਨਸਲੀ ਪ੍ਰੋਫਾਈਲਿੰਗ ਹੈ। ਫੌਕਸ 7 ਨਿਊਜ਼ ਦੇ ਐਂਕਰ ਐਲੀ ਕਨੁਲ ਨੇ ਵੀ ਇਸ ਪੋਸਟਰ ਦੀ ਤਿੱਖੀ ਨਿੰਦਾ ਕੀਤੀ ਹੈ। ਉਨ੍ਹਾਂ ਐਕਸ ਦੇ ਆਪਣੇ ਪਰਿਵਾਰਕ ਪਿਛੋਕੜ ਦਾ ਜ਼ਿਕਰ ਕਰਦਿਆਂ ਲਿਖਿਆ, ਮੇਰੇ ਦਾਦਾ ਜੀ ਦਾ ਨਾਮ ਡੈਨ ਸਿੰਘ ਸੀ ਅਤੇ ਉਨ੍ਹਾਂ ਦੇ ਪਿਤਾ ਕੱਥਾ ਸਿੰਘ ਦਹਾਕਾ ਪਹਿਲਾਂ ਭਾਰਤ ਤੋਂ ਬਿਹਤਰ ਜ਼ਿੰਦਗੀ ਦੀ ਭਾਲ ਵਿਚ ਅਮਰੀਕਾ ਆਏ ਸਨ। ਉਹ ਕੈਲੀਫੋਰਨੀਆ ਵਿਚ ਕਿਸਾਨ ਬਣੇ ਅਤੇ ਮੇਰੇ ਦਾਦਾ ਜੀ ਨੇ ਬਾਅਦ ਵਿਚ ਟਰੱਕ ਡਰਾਈਵਿੰਗ ਵਜੋਂ ਵੀ ਕੰਮ ਕੀਤਾ। ਇਹ ਪੋਸਟਰ ਨਸਲਵਾਦੀ ਹੈ ਤੇ ਸਿੰਘ ਨਾਮ ਵਾਲੇ ਹਰ ਵਿਅਕਤੀ ਦਾ ਅਪਮਾਨ ਕਰਦਾ। ਇਹ ਵਿਵਾਦ ਅਜਿਹੇ ਸਾਹਮਣੇ ਸਮੇਂ ਆਇਆ ਹੈ ਜਦੋਂ ਟਰੰਪ ਪ੍ਰਸ਼ਾਸਨ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਖੁਦ ਬਖੁਦ ਦੇਸ਼ ਛੱਡਣ ਲਈ ਲਗਾਤਾਰ ਚੇਤਾਵਨੀਆਂ ਦੇ ਰਿਹਾ ਹੈ। ਉਧਰ ਸਵਾਲ ਕੀਤਾ ਹੈ ਬੀਜੇਪੀ ਦੇ ਵਰਕਰਜ਼ ਨੇ ਕਿ ਅਮਰੀਕਾ ਅਪਮਾਨੀ ਸੌਂਦ ਅਤੇ ਥਿੰਦ ਨੂੰ ਭੁੱਲ ਗਿਆ ਜਿਨ੍ਹਾਂ ਦੀਆਂ ਤਾਰੀਫਾਂ ਕੀਤੀਆਂ ਗਈਆਂ ਸਨ ਸਿੱਖਾਂ ਖਿਲਾਫ ਪੋਸਟਰ ਤੇ ਇਹ ਸਵਾਲ। ਜੀ ਹਾਂ, ਭਾਜਪਾ ਨੇ ਅੱਜ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਦੇ ਉਨ੍ਹਾਂ ਪੋਸਟਰਾਂ ਤੇ ਸਖ਼ਤ ਇਤਰਾਜ਼ ਜਤਾਇਆ ਹੈ ਜਿਨ੍ਹਾਂ ਵਿਚ ਪ੍ਰਵਾਸੀਆਂ ਨੂੰ ਮਿਸਟਰ ਸਿੰਘ ਵਜੋਂ ਲੇਬਲ ਕੀਤਾ ਗਿਆ ਹੈ ਤੇ ਕਿਹਾ ਗਿਆ ਹੈ ਕਿ ਕਈ ਉਦਮੀ ਸਿੱਖਾਂ ਨੇ ਆਪਣੀ ਕਾਬਲੀਅਤ ਅਤੇ ਲਗਨ ਨਾਲ ਅਮਰੀਕਾ ਨੂੰ ਅਮੀਰ ਬਣਾਇਆ। ਭਾਰਤ ਵਿਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਲਿਖੇ ਇਕ ਬਿਆਨ ਵਿਚ ਭਾਜਪਾ ਬੁਲਾਰੇ RP ਸਿੰਘ ਨੇ ਇਕ ਅਧਿਕਾਰਤ ਸਰਕਾਰੀ ਅਮਰੀਕੀ ਦੇਸ਼ ਨਿਕਾਲੇ ਦੀ ਮੁਹਿੰਮ ਵਿਚ ਸਿੱਖ ਪਛਾਣ ਤੇ ਸਿੰਘ ਉਪਨਾਮ ਨੂੰ ਇਕ ਵਿਅੰਗ ਵਜੋਂ ਵਰਤੇ ਜਾਣ ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ। ਉਧਰ 2035 ਤੱਕ ਪੁਲਾੜ ਸਟੇਸ਼ਨ, 2040 ਤੱਕ ਚੰਦਰਮਾ ਤੇ ਭਾਰਤੀ ਪੁਲਾੜ ਯਾਤਰੀ ਪਹੁੰਚਣਗੇ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਦਾਅਵਾ। ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਅੰਤਰਰਾਸ਼ਟਰੀ ਕਾਨੂੰਨ ਤੇ ਅਧਿਕਾਰਤ ਸੁਰੱਖਿਆ, ਸ਼ਾਂਤੀਪੂਰਨ ਅਤੇ ਟਿਕਾਊ ਪੁਲਾੜ ਖੇਤਰ ਦਾ ਸਮਰਥਨ ਕਰਦਾ। ਪੈਰਿਸ ਵਿਚ ਆਯੋਜਿਤ ਅੰਤਰਰਾਸ਼ਟਰੀ ਪੁਲਾੜ ਸੰਮੇਲਨ ਨੂੰ ਆਨਲਾਈਨ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਪੁਲਾੜ ਦੀਆਂ ਸੰਭਾਵਨਾਵਾਂ ਅਸੀਮਿਤ ਹਨ ਅਤੇ ਇਸ ਦੀ ਵਰਤੋਂ ਨੂੰ ਲੈ ਕੇ ਦੁਨੀਆਂ ਦੀ ਜਿੰਮੇਵਾਰੀ ਸਾਂਝੀ ਹੈ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਗਿਆਨਕ ਅੰਕੜਿਆਂ ਅਤੇ ਪੁਲਾੜ ਤਕਨਾਲੋਜੀ ਦੀ ਵਰਤੋਂ ਇਮਾਨਦਾਰੀ ਨਾਲ ਮਨੁੱਖਤਾ ਦੇ ਸਾਂਝੇ ਟੀਚਿਆਂ ਦੀ ਪੂਰਤੀ ਲਈ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਭਾਰਤ ਦਾ ਪੁਲਾੜ ਪ੍ਰੋਗਰਾਮ ਵਸੂਦੇਵ ਕੁਟੁੰਬ ਇਕ ਧਰਤੀ ਇਕ ਪਰਿਵਾਰ ਇਕ ਭਵਿੱਖ ਦੀ ਭਾਵਨਾ ਤੇ ਆਧਾਰਿਤ ਹੈ। ਇਹ ਸੋਚ ਧਰਤੀ ਤੋਂ ਅੱਗੇ ਪੁਲਾੜ ਤੱਕ ਵੀ ਪਹੁੰਚਣੀ ਚਾਹੀਦੀ ਹੈ। ਖ਼ਬਰਾਂ CNN ਟੋਰਾਂਟੋ ਚਾਵਲਾ ਨਿਊਜ਼ ਨੈਟਵਰਕ ਰਾਹੀਂ ਤੁਸੀਂ ਸੁਣ ਰਹੇ ਹੋ, ਜੋ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਗੁੱਡ ਮਾਰਨਿੰਗ ਸ਼ੋ ਅਤੇ ਰਾਤ ਨੂੰ 6 ਤੋਂ 9 ਤੁਹਾਡੀ ਸੇਵਾ ਚ ਪੇਸ਼ ਕੀਤਾ ਜਾਂਦਾ ਹੈ। ਸੈਟਰਡੇ 2-3 ਸੰਡੇ ਸੋਰੀ 3-5 ਤੇ ਸੰਡੇ ਵੀ 2-5 ਸੁਣਦੇ ਹੋ ਏਸ਼ੀਅਨ ਵਿਜ਼ਨ। ਬਹੁਤ ਸਾਰੇ ਪ੍ਰੋਗਰਾਮ ਹੋਰ ਆ ਰਹੇ ਨੇ ਜਿਨ੍ਹਾਂ ਦਾ ਵੇਰਵਾ ਥੋੜੇ ਦਿਨਾਂ ਦਾ ਵੀ ਇੰਤਜ਼ਾਰ ਕਰੋ, ਅਸੀਂ ਸਾਂਝਾ ਕਰਾਂਗੇ। ਇਕ ਹੋਰ ਇਸ ਸਿਸਟੇਸ਼ਨ ਦੇ ਨਾਲ CJMR 1320 ਦੇ ਨਾਲ ਰਿਲੇਟਡ ਖ਼ਬਰ ਜਿਹੜੀ ਹੈ ਤੁਹਾਡੇ ਨਾਲ ਹੋਰ ਵੀ ਜ਼ਬਰਦਸਤ ਬਿਗ ਨਿਊਜ਼ ਤੁਹਾਨੂੰ ਦਵਾਂਗੇ, ਜਿਸ ਨੂੰ ਸੁਣ ਕੇ ਤੁਸੀਂ ਹੋਰ ਵੀ ਅਸ਼ ਕਰ ਉਠੋਗੇ। ਖਾਸ ਤੌਰ ਤੇ ਜਿਹੜੇ ਸਾਡੇ ਨਾਲ ਰੇਡੀਓ ਹੋਸਟ ਐਜ ਏ ਬ੍ਰੌਡਕਾਸਟਰ ਜੁੜਨਗੇ, ਉਨ੍ਹਾਂ ਵਾਸਤੇ ਬੜੀ ਵੱਡੀ ਇਹ ਮਾਣ ਵਾਲੀ ਖ਼ਬਰ ਹੋਵੇਗੀ ਔਰ ਤੁਸੀਂ ਪ੍ਰਾਊਡ ਫੀਲ ਕਰੋਗੇ CJMR 1320 ਨੂੰ ਜੁਆਇਨ ਕਰਕੇ। ਦੇਸ਼ ਹਿੰਦੂ ਨਹੀਂ ਕਾਰਪੋਰੇਟ ਰਾਸ਼ਟਰ ਬਣ ਰਿਹਾ ਹੈ। ਮਹੇਸਰੀ ਸਰਬ ਭਾਰਤ ਨੌਜਵਾਨ ਸਭਾ ਤੇਲੰਗਾਨਾ ਦੀ ਸੂਬਾਈ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਜਿੰਦਰ ਮਹੇਸਰੀ ਨੇ ਕਿਹਾ ਹੈ ਕਿ ਭਾਜਪਾ ਦੇਸ਼ ਦੀ ਬਹੁਗਿਣਤੀ ਹਿੰਦੂ ਆਬਾਦੀ ਦਾ ਮਾਨਸਿਕ ਸ਼ੋਸ਼ਣ ਕਰਕੇ ਨਾ ਕੇਵਲ ਸੱਤਾ ਹਥਿਆ ਰਹੀ ਹੈ, ਅਸਲ ਵਿਚ ਹਕੂਮਤੀ ਸ਼ਕਤੀ ਨਾਲ ਦੇਸ਼ ਦੀ ਸਮੁੱਚੀ ਵਸੋਂ ਨੂੰ ਆਰਥਿਕ ਕੰਗਾਲੀ ਵਿਚ ਸੁੱਟ ਰਹੀ ਹੈ। ਭਾਜਪਾ ਪੱਖੀ ਗੋਦੀ ਮੀਡੀਆ ਤੇ IT ਸੈੱਲ ਦੇ ਨਫ਼ਰਤੀ ਅਤੇ ਗੁੰਮਰਾਹਕੁੰਨ ਪ੍ਰਚਾਰ ਦੇ ਪਰਦੇ ਓਲੇ ਭਾਰਤ ਹਿੰਦੂ ਰਾਸ਼ਟਰ ਨਹੀਂ ਕਾਰਪੋਰਾਸ਼ਟਰ ਬਣ ਰਿਹਾ ਹੈ। ਭਾਰਤ ਦੀ ਸਮੁੱਚੀ ਪ੍ਰਗਤਸ਼ੀਲ ਧਿਰ ਨੂੰ ਇਹ ਚੇਤਨ ਦ੍ਰਿਸ਼ਟੀ ਨਾਲ ਦੇਖਣ ਦੀ ਲੋੜ ਹੈ। ਉਨਾਂ ਅੱਗੇ ਕਿਹਾ ਹੈ ਕਿ ਦੇਸ਼ ਵਿਚ ਧਾਰਮਿਕ ਤੌਰ ਉਤੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਸਭ ਤੋਂ ਵੱਡੀ ਬੇਰੁਜ਼ਗਾਰ ਆਬਾਦੀ ਨੌਜਵਾਨ ਹਿੰਦੂਆਂ ਦੀ ਹੈ। ਫੀਸਾਂ ਨਾ ਦੇ ਸਕਣ ਕਾਰਨ ਸਕੂਲ ਅਤੇ ਕਾਲਜ ਦੀ ਪੜ੍ਹਾਈ ਅੱਧ ਵਿਚਾਲੇ ਛੱਡਣ ਵਾਲੇ ਵਿਦਿਆਰਥੀਆਂ ਵਿਚੋਂ ਵੱਡੀ ਆਬਾਦੀ ਹਿੰਦੂ ਹਨ। ਕਰਜ਼ੇ ਪੁੱਟਪਾਤਾਂ, ਜੇਲਾਂ, ਆਰਥਿਕ ਤੰਗੀਆਂ ਵਿਚ ਘਿਰੀ ਇਸ ਆਬਾਦੀ ਨੂੰ ਧਾਰਮਿਕ ਤੌਰ ਉਤੇ ਕੇਵਲ ਗੁੰਮਰਾਹ ਕਰਕੇ ਭਾਜਪਾ ਸਿਰਫ਼ ਵੋਟਾਂ ਹਥਿਆਉਂਦੀ ਹੈ ਅਤੇ ਸੱਤਾ ਦੀ ਤਾਕਤ ਦੇ ਇਵਜ਼ਾਨੇ ਵਜੋਂ ਅਡਾਨੀਆਂ ਅੰਬਾਨੀਆਂ ਨੂੰ ਹੀ ਦੌਲਤਾਂ ਦੇ ਅੰਬਾਰ ਭੇਟ ਕਰਦੀ ਏ। ਅਜਿਹੀਆਂ ਸਿਆਸਤ ਦੇ ਸਿਆਸੀ ਮਾਹੌਲ ਵਿਚ ਦੇਸ਼ ਦੇ ਸਭਨਾ ਧਾਰਮਿਕ ਫਿਰਕਿਆਂ ਦੀ ਨੌਜਵਾਨ ਪੀੜ੍ਹੀ ਨੂੰ ਵਿਦਿਆ ਤੇ ਰੁਜ਼ਗਾਰ ਲਈ ਇਕਜੁੱਟ ਹੋਣਾ ਪਵੇਗਾ। ਅਜਿਹੀ ਇਕਜੁੱਟਤਾ ਨਾਲ ਹੀ ਸਰਕਾਰ ਦੀਆਂ ਫੁੱਟ ਪਾਉ ਨੀਤੀਆਂ ਨੂੰ ਜ਼ਮੀਨੀ ਪੱਧਰ ਤੇ ਖੁਦੇੜਿਆ ਜਾ ਸਕਦੈ। ਅਜਿਹੀ ਇਕਜੁੱਟਤਾ ਨੇ ਵਿਸ਼ਵ ਗੁਰੂ ਨੂੰ ਜੈਨ ਜੀ ਨੇ ਚੁਕਾਇਆ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: Real news, real impact, showing you real world. CJMR 1320. CJMR 1320. The voice of the city.
0: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
3: ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
4: ਨੁੜਕਰੋ ਕਿ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ ਇੰਡੀਅਨ ਸਟਾਈਲ ਕਈਆਂ ਦਾਤੀਆਂ ਰੰਬੇ ਖੁਰਪੇ ਤੰਗਲੀਆਂ ਫੋਲਡਿੰਗ ਬੈੱਡ ਨਵਾਰੀ ਪਲੰਗ ਮੂੜੇ ਕੁਰਸੀਆਂ ਟੇਬਲ ਭਾਰੇ ਥੱਲੇ ਵਾਲੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ ਹੈ, ਜਿੰਨਾ ਮਰਜ਼ੀ ਲਓ। ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ। 12050 ਏਅਰਪੋਰਟ ਰੋਡ ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905-840-9000। ਕੈਲੇਡਨ ਸਬਜ਼ੀ ਫਾਰਮ।
5: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi, high end da saman mile sasta.
2: Waheguru ji ka khalsa, Waheguru ji ki fateh. ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ। ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ, ਪਰਿਵਾਰਾਂ ਸਮੇਤ ਕੇਸੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555, 416-740-5555। ਟਾਟਾ ਆਟੋ ਇਲੈਕਟ੍ਰਿਕ।
4: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ?
5: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ?
6: ਤਾਜ਼ੇ ਸਵਾਦਲੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਈਟੋਬੀਕੋ। ਫੋਨ ਨੰਬਰ 416-749-8333, ਯਾਨੀ 416-749-8333। ਜੇ ਵਧੀਆ ਸਵਾਦਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।
7: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ।
8: HK Movers, home, offices, apartments and delivery, big or small, we move it all.
9: HK Movers,
8: local and long distance,
9: we also ship cars,
8: tailor transport and moving services.
9: For service with a smile, give us a call.
8: Call Mr. Harminder 416-524-6704,
9: 416-524-6704 pe.
8: Visit 140 Advance Boulevard, Unit Number 10, Brampton.
9: Long distance moving specialist,
8: HK Movers.
10: HK Movers.
3: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 905-799-0045। Top Choice Electronics।

0: Open 7 days a week. Located at 1850 Albion Road, Etobicoke.
1: Three locations to serve you.
2: ਨੁੜਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲ, ਸੈਰਾਮਿਕ ਟਾਇਲਸ, ਫੌਸੈਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਜ, ਖਿੜਕੀਆਂ, ਦਰਵਾਜੇ ਆਦਿ ਲੈਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 9057962555 9057962555। ਇਫ ਯੂ ਨੀਡ ਯੂਰ ਹੋਮ ਫਿਕਸ, ਕਾਲ ਹੋਮ ਫਿਕਸ। ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾ ਕਾਨੀ ਕਰ ਰਹੀਆਂ ਹਨ। ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800567HURT4878 ਔਰ ਡਾਇਰੈਕਟ ਨੰਬਰ 416-557-5010 4165575010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈਰੀ ਰੋਡ ਐਟ ਏਅਰਪੋਰਟ ਰੋਡ, 4550 ਈਬਨਜ਼ ਰੋਡ, ਜੋਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ 9056781200 9056781200। ਕਟਾਰੀਆ ਟੂਰਸ ਐਂਡ ਟਰੈਵਲ।
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਡੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਰਮੇਸ਼ਨ ਤੱਕ, ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
4: ਬਾਬਾ ਜੀ, ਮੇਰਾ ਵਿਆਹ ਨਹੀਂ ਹੋ ਰਿਹਾ, ਕੋਈ ਮੰਤਰ ਤਾਂ ਫੂਕੋ ਬੱਚੇ ਤੇ।
5: 647-88-6000।
4: ਬਾਬਾ ਜੀ, ਆ ਕਿਹੜਾ ਮੰਤਰ ਹੈ?
5: ਬੱਚਾ, ਇਹ ਨੰਬਰ ਚਮਤਕਾਰੀ ਹੈ, ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ।
4: ਪੱਕੀ ਗੱਲ ਬਾਬਾ ਜੀ?
5: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ ਹੈ, NRI ਮੈਰਿਜ ਬਿਊਰੋ।
6: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ। ਕਾਲ 647-88-6000 ਔਰ ਵਿਜ਼ਿਟ NRIMB.com।
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475545859।
7: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌਣਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ, ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ, ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ 7920 ਹਿਊਰਨਟਾਰੀਓ ਸਟ੍ਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5656। ਦੈਟਸ 905-790-5656। ਜੇ ਕਲੋਟੀ, ਟ੍ਰਾਈਡ, ਟ੍ਰਸਟਿਡ, ਮੋਸਟ ਇਫੈਕਟਿਵ।
8: Real news, real impact, showing you real world. CJMR 1320, the voice of the city.
9: You're listening to CNN Toronto, Chawla News Network Toronto.

0: You're listening to
1: Sada na roop gulaban utte te sada na baag baharan. Sada na roop gulaban utte sada na baag baharan. Sada na paj paje phire karsan tote paur hayaran. Char dihade husan jawani maan kiya dildara. ਸਿੱਖ ਦੇ ਅਸੀਂ ਮੁਹੰਮਦ ਬਖਸ਼ਾ ਕਿਉਂ ਪਰਵਾਹ ਨਾ ਯਾਰਾਂ ਕਿਉਂ ਪਰਵਾਹ ਨਾ ਯਾਰਾਂ ਮੀਆਂ ਮੁਹੰਮਦ ਬਖਸ਼ ਸਾਹਿਬ ਦੀਆਂ ਇਹਨਾਂ ਸਤਰਾਂ ਪੰਜਾਬੀ ਦੇ ਗਾਇਕੀ ਦੇ ਬਾਬਾ ਬੋੜ ਲਾਲ ਚੰਦ ਜਵਲਾ ਸਾਹਿਬ ਨੂੰ ਤੁਸੀਂ ਸੁਣਿਆ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆ ਰਿਹਾ ਹੋਵੇਗਾ ਤੁਹਾਡੇ ਵੱਲੋਂ ਫੀਡਬੈਕ ਜੋ ਸਾਨੂੰ ਮਿਲ ਰਹੀ ਹੈ ਉਸਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਅੱਜ ਕੁਝ ਇੱਕ ਸਾਡੇ ਰੇਡੀਓ ਸੰਚਾਲਕ ਜਿਨ੍ਹਾਂ ਨੇ ਦਿਲਚਸਪੀ ਦਿਖਾਈ ਹੈ ਇਸ ਪ੍ਰੋਗਰਾਮ ਨੂੰ ਜੁਆਇਨ ਕਰਨ ਦੀ ਉਹਨਾਂ ਨਾਲ ਬਹੁਤ ਹੀ ਵਧੀਆ ਸਾਡੀ ਗੁਫ਼ਤਗੂ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹੀ ਕੰਟਰੈਕਟ ਸਾਈਨ ਹੋ ਜਾਣਗੇ ਉਹਨਾਂ ਦੇ ਨਾਮ ਉਹਨਾਂ ਦੇ ਪ੍ਰੋਗਰਾਮਾਂ ਦੇ ਨਾਮ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਇਸ ਤੋਂ ਇਲਾਵਾ ਜਿਸ ਵੀ ਵੀਰ ਭੈਣ ਭਰਾ ਨੇ ਵੋਇਸ ਆਫ ਸਿਟੀ 1320 AM ਤੇ ਰੇਡੀਓ ਹੋਸਟਿੰਗ ਕਰਨੀ ਚਾਹੋ ਆਪਣਾ ਪ੍ਰੋਗਰਾਮ ਸ਼ੁਰੂ ਕਰਨਾ ਚਾਹੋ ਕਿਸੇ ਵੀ ਭਾਸ਼ਾ ਦੇ ਵਿੱਚ ਪੰਜਾਬੀ ਗੁਜਰਾਤੀ ਬੰਗਾਲੀ ਮਦਰਾਸੀ ਹਿੰਦੀ ਪੁਰਤਗੀਜ਼ ਇਟਾਲੀਅਨ ਸਪੈਨਿਸ਼ ਸਾਰੀਆਂ ਭਾਸ਼ਾਵਾਂ ਲਈ ਜਿਵੇਂ CGMR 1320 ਮੀਟਰ ਬੈਂਡ ਦੇ ਪਹਿਲਾਂ ਦਰਵਾਜ਼ੇ ਖੁੱਲ੍ਹੇ ਸੀ ਬਿਲਕੁਲ ਰੂਲ ਐਂਡ ਰੈਗੂਲੇਸ਼ਨ ਨਿਜ਼ਮ ਉਹੀ ਹਨ ਕੋਈ ਬਦਲਾਅ ਨਹੀਂ ਬਦਲਾਅ ਸਿਰਫ ਇੱਕ ਹੈ ਕਿ ਸਾਡਾ ਟਾਵਰ ਜਿਹੜਾ ਉਹਦੀ ਲੋਕੇਸ਼ਨ ਬਦਲੀ ਹੈ ਲੋਕੇਸ਼ਨ ਬਦਲਣ ਨਾਲ ਇਹਦੀ ਪਾਵਰ ਹੋਰ ਸਟਰੋਂਗ ਹੋਈ ਹੈ ਜਿਵੇਂ ਸਾਡੇ ਵੀਰ ਬਾਬ ਸਾਂਝ ਉਹਨਾਂ ਨੇ ਸਵੇਰੇ ਹਾਥ ਕੰਗਣ ਕੋ ਵਾਰਸੀ ਕਿਹਾ ਪੜ੍ਹੇ ਲਿਖੇ ਕੋ ਫਾਰਸੀ ਕਿਹਾ ਰੇਡੀਓ ਹੋਸਟਿੰਗ ਵੀ ਕਰਦੇ ਨੇ ਲੰਬੇ ਸਮੇਂ ਤੋਂ ਸਾਡੇ ਯਾਰਾਂ ਦੀ ਲਿਸਟ ਦੇ ਵਿੱਚ ਵੀ ਨੇ ਰਾਜਨੀਤਿਕ ਤੌਰ ਤੇ ਵੀ ਵਿਚਰਦੇ ਨੇ ਬਰੈਂਪਟਨ ਦੇ ਮੇਅਰ ਦੀਆਂ ਚੋਣਾਂ ਵੀ ਲੜ ਚੁੱਕੇ ਨੇ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਵੀ ਵਿਚਰ ਚੁੱਕੇ ਨੇ ਅੱਜ ਚੋਣਾਂ ਦੇ ਵਿੱਚ ਉਨ੍ਹਾਂ ਨੇ ਖੁਦ ਮਾਰਨਿੰਗ ਸਾਈਟ ਤੇ 401 ਤੋਂ ਕਾਲ ਕੀਤੀ ਸਵੇਰੇ ਕਿ ਇਧਰ ਬਹੁਤ ਟੱਲੀ ਵਾਂਗੂ ਡਣਕ ਰਿਹਾ ਤੇ ਉਦੋਂ ਪਰਾਂ ਵੀ ਸਕਾਰਬਰੋ ਮਾਰਕਮ ਦੇ ਏਰੀਏ ਦੇ ਵਿਚ ਵੀ ਇਹ ਸੁਣਿਆ ਜਾਂਦਾ ਇਧਰ ਨੈਗਰਾ ਫਾਲ ਬਫਲੋ ਸੈਂਟ ਕੈਥਰੀਨ ਬਰਲਿੰਗਟਨ ਹਮਿਲਟਨ ਮਿਲਟਨ ਆਦਿ ਜਿਹੜੇ ਸ਼ਹਿਰ ਨੇ ਮਿਸੀਸਾਗਾ ਬਰੈਂਪਟਨ ਬੈਰੀ ਦੇ ਵਾਲੇ ਪਾਸਿਓਂ ਵੀ ਕਾਲਸ ਆਈਆਂ ਨੇ ਸਭ ਤੋਂ ਵੱਡੀ ਗੱਲ ਹੈ ਕਿ ਟੋਰਾਂਟੋ ਡਾਊਨ ਟਾਊਨ ਦੇ ਵਿਚ ਸੀਐਨ ਟਾਵਰ ਤੇ ਇਹਦੇ ਆਸੇ ਪਾਸੇ ਕੋਕਸਵਿਲ ਦੇ ਏਰੀਏ ਦੇ ਵਿਚ ਵੀ ਸੁਣਿਆ ਗਿਆ ਲੇਕ ਤੇ ਵੀ ਸੁਣਿਆ ਗਿਆ ਉਧਰੋਂ ਵੀ ਫੋਨ ਕਾਲਸ ਆ ਰਹੀਆਂ ਨੇ ਸਾਡੇ ਜਿਹੜੇ ਟੈਕਸੀ ਡਰਾਈਵਰ ਵੀਰ ਨੇ ਉਹ ਸਾਨੂੰ ਹੋਰ ਵੀ ਵਧੀਆ ਫੀਡਬੈਕ ਦੇ ਸਕਦੇ ਨੇ ਅਸੀਂ ਨੀ ਇਹ ਕਹਿੰਦੇ ਕਿ ਇਹ ਕ੍ਰਿਸਟਲ ਕਲੀਅਰ ਸਾਰੇ ਪਾਸੇ ਚੱਲੇਗਾ ਸਭ ਤੋਂ ਬੈਸਟ ਸਾਊਂਡ ਹੈ ਸਭ ਤੋਂ ਵਧੀਆ ਚੈਨਲ ਹੈ ਸਾਡੇ ਤੋਂ ਪਰੇ ਪਏ ਨੇ ਪਰ ਇਹ ਸਾਡੀ ਨਿਮਾਣੀ ਜੀ ਕੋਸ਼ਿਸ਼ ਨਿਮਾਣਾ ਜਾਂ ਯਤਨ ਜੋ ਅਸੀਂ CGMR 1320 AM ਨੂੰ ਦਿਨ ਰਾਤ ਮਿਹਨਤ ਕਰਕੇ ਵਾਪਸ ਲੈ ਕੇ ਆਏ ਹਾਂ ਉਸ ਲਈ ਤੁਹਾਡਾ ਧੰਨਵਾਦ ਹਾਂ ਕਈਆਂ ਨੇ ਮੁੰਗੇਰੀ ਲਾਲ ਦੇ ਸੁਪਨੇ ਵੀ ਪਾਲੇ ਹੋਏ ਨੇ ਅਹੇ ਜੀ ਇਹ ਤਾਂ ਅਸੀਂ ਬੰਦ ਕਰਾ ਦੇਣਾ ਇਹ ਸੂਰਜ ਭਾਈ ਚੜ ਗਿਆ ਹੁਣ ISD ਨੇ ਇਹਦੀ ਪ੍ਰਵਾਨਗੀ ਐਵੇਂ ਨਹੀਂ ਸਾਨੂੰ ਦਿੱਤੀ ਅਫਵਾਹਾਂ ਤੋਂ ਬਚੋ ਝੂਠੀਆਂ ਸ਼ਿਕਾਇਤਾਂ ਨਾ ਕਰੋ ਕਿਉਂਕਿ ਝੂਠੀਆਂ ਸ਼ਿਕਾਇਤਾਂ ਤੁਸੀਂ ਕਰ ਤੇ ਦਓਗੇ ਡੈਫੀਨੇਟਲੀ ਪਰ ਜਦੋਂ ਅਸੀਂ ਫਾਨਾ ਗੱਡਿਆ ਮੁੜ ਕੇ ਫਿਰ ਤੁਸੀਂ ਚੀਕਾਂ ਮਾਰਨੀਆਂ ਆਪਣੀ ਲੜਾਈ ਖੁਦ ਲੜੋ ਕਿਸੇ ਦੀ ਲੜਾਈ ਦੇ ਵਿਚ ਸ਼ਾਮਲ ਨਾ ਹੋਵੋ ਸਿਆਣੇ ਕਹਿੰਦੇ ਨੇ ਕਿ ਰਾਖੀ ਨੂੰ ਸਹਿਣ ਤੇ ਗਧੇ ਨੂੰ ਸੋਟਾ ਇਹ ਸੂਰਜ ਚੜ ਗਿਆ ਇਹ ਹੁਣ ਚੜਿਆ ਹੀ ਰਹਿਣਾ ਇਹਦੇ ਅੱਗੇ ਕਾਲੀਆਂ ਪੀਲੀਆਂ ਨੀਲੀਆਂ ਚਿੱਟੀਆਂ ਜਿੰਨੀਆਂ ਮਰਜ਼ੀ ਪੱਲੀਆਂ ਪਾਲੋ ਸੜ ਜਾਣੀਆਂ ਤਬਾਹ ਹੋ ਜਾਣੀਆਂ ਕਿਉਂਕਿ ਇਹਦੀ ਸੂਰਜ ਦੀ ਰੌਸ਼ਨੀ ਬੜੀ ਤੇਜ਼ ਹੁੰਦੀ ਹੈ ਨਾਲੇ ਕਾਵਾਂ ਦੇ ਅੱਖਿਆਂ ਢੋਲ ਨਹੀਂ ਪੜਦੇ ਹੁੰਦੇ ਇੰਨੀ ਗੱਲ ਜ਼ਰੂਰ ਪੜ ਕੇ ਬੰਨ ਕੇ ਰੱਖਿਓ ਸੱਚਾਈ ਜਾਣੋ ਸੱਚਾਈ ਜਾਣਨ ਤੋਂ ਬਾਅਦ ਤੁਸੀਂ ਅਗਾਂਹ ਸੱਚਾਈ ਉਹਨੂੰ ਪੇਸ਼ ਕਰੋ ਝੂਠ ਦੀ ਕੋਈ ਬੁਨਿਆਦ ਨਹੀਂ ਹੁੰਦੀ ਖਿਆਲ ਰੱਖਣਾ ਸੱਚ ਸੱਚ ਹੀ ਹੁੰਦਾ ਹੈ ਪੇਸ਼ ਕਰਾਂਗੇ ਖਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ 905-813-1320 ਅਸੀਂ ਮਹਿਸੂਸ ਕਰਦੇ ਸਾਰੇ ਸਾਡੇ ਚਾਹੁਣ ਵਾਲੇ ਨਹੀਂ ਆ ਕਈਆਂ ਨੂੰ ਸੱਚ ਸੁਣਨਾ ਬੇਹੱਦ ਪਸੰਦ ਨਹੀਂ ਹੁੰਦਾ ਉਹ ਆਪਣੀ ਖੁਸ਼ੀ ਦੇ ਵਿਚ ਨੇ ਉਹ ਆਪਣੀ ਖੁਸ਼ੀ ਮਾਣਨ ਅਸੀਂ ਆਪਣੀ ਖੁਸ਼ੀ ਮਾਣੀਏ ਬਾਕੀ ਸਾਰਿਆਂ ਨੂੰ ਅਸੀਂ ਖੁਸ਼ ਵੀ ਨਹੀਂ ਕਰ ਸਕਦੇ ਤਾਂ ਪੀਰ ਪੈਗੰਬਰ ਵੀ ਨਹੀਂ ਕਰ ਸਕੇ ਅਸੀਂ ਤਾਂ ਕਿਸੇ ਦੇ ਪੈਰਾਂ ਦੀ ਧੂੜ ਵੀ ਨਹੀਂ ਹਾਂ 9058131320 ਕੁਝ ਦਿਨਾਂ ਬਾਅਦ ਇਹਦੇ ਨੰਬਰ 905-338-1320 905-271-1320 ਜਿਹੜੇ ਸਾਡੇ ਪ੍ਰੋਡਿਊਸਰ ਹੋਸਟ ਸਾਡੇ ਨਾਲ ਜੁੜਨਗੇ ਉਨ੍ਹਾਂ ਨੂੰ ਸਟੇਟ ਆਫ ਦੀ ਆਰਟ ਸਟੂਡੀਓ ਜਿਹੜਾ ਹੈ ਉਹ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਇੱਕ ਦੋ ਦਿਨ ਤੱਕ ਸਾਈਨ ਵੀ ਲੱਗ ਜਾਣੇ, ਤਿਆਰ ਬਰ ਤਿਆਰ ਮਿਲੇਗਾ, ਉੱਥੇ ਬ੍ਰੌਡਕਾਸਟ ਕਰ ਸਕਣਗੇ, ਖੁੱਲੀ ਡੁੱਲੀ ਪਾਰਕਿੰਗ ਹੈ, ਬਹੁਤ ਸ਼ਾਨਦਾਰ ਜਿਹੜਾ ਹੈ ਸਟੂਡੀਓ ਅਰਸ਼ ਉਹਨਾਂ ਨੇ ਮਨ ਦੇ ਵਿੱਚ ਜੋ ਉਤਾਰਿਆ, ਸਤਿਗੁਰੂ ਉਹਨਾਂ ਦੇ ਸੁਪਨੇ ਪੂਰੇ ਕਰਨ, ਉਸ ਤਰ੍ਹਾਂ ਦਾ ਸਟੂਡੀਓ ਮਿਲੂਗਾ, ਸਟੇਟ ਆਫ ਦੀ ਆਰਟ। ਤੇ ਇੱਕ ਬਹੁਤ ਵੱਡੀ ਹੋਰ ਖਬਰ ਜਿਹੜੀ ਹੈ ਉਹ ਤੁਹਾਡੇ ਨਾਲ ਬਹੁਤ ਜਲਦੀ ਸਾਂਝੀ ਕਰਾਂਗੇ, ਇਸੇ ਹੀ ਚੈਨਲ ਦੇ ਨਾਲ ਸੰਬੰਧਿਤ ਹੈ। ਤੁਸੀਂ ਸੁਣ ਕੇ ਕਹੋਗੇ ਬਈ ਵਾਹ, ਚੋਪੜੀਆਂ ਨਾਲੇ ਦੋ ਦੋ। ਜਿਹੜੇ ਹੋਸਟ ਸਾਡੇ ਨਾਲ ਜੁੜ ਜਾਣਗੇ ਉਹਨਾਂ ਵਾਸਤੇ ਬੜੀ ਹੀ ਫਖਰ ਤੇ ਬੜੀ ਮਾਣ ਵਾਲੀ ਗੱਲ ਹੋਵੇਗੀ। ਬਾਕੀ ਲਓ ਹੁਣ ਪੇਸ਼ ਨੇ ਖਬਰਾਂ, ਜਨਾਬ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜ਼ਬਾਨੀ, ਸਪਾਂਸਰ ਬਾਏ ਸਮੋਸਾ ਸਵੀਟਸ ਐਂਡ ਫੈਕਟਰੀ, ਜੋ ਸਾਡੇ ਸ਼ਹਿਰ ਦਾ ਹੀ ਨਹੀਂ ਨਾਰਥ ਅਮਰੀਕਾ ਦਾ ਇੱਕ ਬੜਾ ਵੱਡਾ ਨਾਮ ਹੈ। 10,970 ਏਅਰਪੋਰਟ ਰੋਡ, 10,615 ਬਰੈਮੀ ਰੋਡ, 1850 ਆਲਮੀ ਰੋਡ, ਅਲੀਡ ਬੈਂਕਡ ਹਾਲ ਦੀਆਂ ਸੀਮਾਵਾਂ ਦੇ ਨਾਲ ਭਾਜੀ ਤਿਆਰ ਕਰਾਉਣੀ ਹੈ, ਖਾਣਾ ਤੁਸੀਂ ਜਿਹੜਾ ਹੈ ਉੱਥੇ ਸਰਵਿਸ ਜਿਹੜਾ ਉਹਨਾਂ ਦੀ ਉਹ ਲੈ ਸਕਦੇ ਹੋ। 1850 ਆਲਮੀ ਰੋਡ ਤੋਂ ਮਿਠਾਈਆਂ ਵਨਸਪਨੀਆਂ ਤਿਆਰ ਕੀਤੀਆਂ ਜਾਂਦੀਆਂ ਨੇ। ਨੰਬਰ ਟੂ ਕਾਲ 416-213-1165, 416-213-1165। ਉਹਨਾਂ ਦੇ ਸਹਿਯੋਗ ਦੇ ਨਾਲ ਪੇਸ਼ ਨੇ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ।
0: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਮੈਂ ਹਾਂ ਚਰਨਜੀਤ ਜੋਗੀ। ਆਓ ਪਹਿਲਾਂ ਇੱਕ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਮੋਹਨਜੀਤ ਸ਼ੇਰੋਂ ਕੁੱਟਮਾਰ ਮਾਮਲਾ ਪਹੁੰਚਿਆ ਹਾਈਕੋਰਟ, CBI ਜਾਂਚ ਦੀ ਹੋਈ ਮੰਗ। ਪੰਜਾਬ ਵਿਚ ਸਵਾਈਨ ਫਲੂ ਦੇ 2 ਮਰੀਜ਼ ਮਿਲੇ, ਸਿਹਤ ਮਹਿਕਮਾ ਅਲਰਟ ਤੇ। ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਕਾਫਲੇ ਤੇ ਹੋਇਆ ਹਮਲਾ, ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਲੱਗੇ ਦੋਸ਼। ਪੰਜਾਬ ਸਰਕਾਰ ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਆਂਗਨਵਾੜੀ ਵਰਕਰ ਹਰਗੋਬਿੰਦ ਕੌਰ ਦੀ ਬਰਖਾਸਤਗੀ ਰੱਦ। ਤੇ ਕਾਂਗਰਸ ਜਨਤਾ ਪਾਰਟੀ ਦੀ ਟੀਮ ਪਹੁੰਚੀ ਪੰਜਾਬ, ਸਕੂਲਾਂ ਦਾ ਕੀਤਾ ਗਿਆ ਦੌਰਾ। ਹੁਣ ਖਬਰਾਂ ਤਫਸੀਲ ਦੇ ਨਾਲ। ਸੰਗਰੂਰ ਦੇ ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਦੇ ਨਾਲ ਕਥਿਤ ਪੁਲਿਸ ਕੁੱਟਮਾਰ ਤੇ ਤਸ਼ੱਦਦ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ। ਮੋਹਨਜੀਤ ਸਿੰਘ ਦੀ ਕਥਿਤ ਕੁੱਟਮਾਰ ਦਾ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ। ਮੋਹਨਜੀਤ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਹਾਈਕੋਰਟ ਦੇ ਵਿਚ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਜਾਂਚ CBI ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਪਟੀਸ਼ਨ ਦੇ ਵਿਚ ਗੁਰਮੇਲ ਸਿੰਘ ਨੇ ਦੋਸ਼ ਲਗਾਇਆ ਕਿ ਕਾਲੀ ਝੰਡੀ ਦਿਖਾਉਣ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਨਾਲ ਪੁਲਿਸ ਵੱਲੋਂ ਕਥਿਤ ਤੌਰ ਤੇ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ, ਅਣਮਨੁੱਖੀ ਵਿਵਹਾਰ ਕੀਤਾ ਗਿਆ। ਉਨ੍ਹਾਂ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਤੇ ਵੀ ਸਵਾਲ ਚੁੱਕਦਿਆਂ ਮਾਮਲਾ ਕਿਸੇ ਸੁਤੰਤਰ ਏਜੰਸੀ ਨੂੰ ਸੌਂਪਣ ਦੀ ਮੰਗ ਕੀਤੀ ਹੈ। ਪਟੀਸ਼ਨ ਤੇ ਸੁਣਵਾਈ ਕਰਦਿਆਂ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਤੋਂ ਹੁਣ ਤੱਕ ਦੀ ਕੀਤੀ ਗਈ ਜਾਂਚ ਤੇ ਵਿਸਥਾਰਿਤ ਸਟੇਟਸ ਰਿਪੋਰਟ ਤਲਬ ਕਰ ਲਈ ਗਈ ਹੈ। ਅਦਾਲਤ ਨੇ ਸਰਕਾਰ ਤੋਂ ਪੁੱਛਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਕੀ ਕਾਰਵਾਈ ਕੀਤੀ ਗਈ ਹੈ ਔਰ ਜਾਂਚ ਕਿੱਥੋਂ ਤੱਕ ਪਹੁੰਚੀ ਹੈ। ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਅਦਾਲਤ ਨੂੰ ਦਸਿਆ ਕਿ ਮਾਮਲੇ ਦੀ ਜਾਂਚ ਦੇ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਐ। ਸਰਕਾਰ ਵੱਲੋਂ ਜਾਂਚ ਦੀ ਮੌਜੂਦਾ ਸਥਿਤੀ ਬਾਰੇ ਵੀ ਅਦਾਲਤ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਫਰੀਦਕੋਟ ਜ਼ਿਲ੍ਹੇ ਦੇ ਵਿਚ ਸਵਾਈਨ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੂੰ ਪੂਰੀ ਤਰ੍ਹਾਂ ਦੇ ਨਾਲ ਹਾਈ ਅਲਰਟ ਤੇ ਕਰ ਦਿੱਤਾ ਗਿਐ। ਜ਼ਿਲ੍ਹੇ ਦੇ ਵਿਚ ਹੁਣ ਤੱਕ ਸਵਾਈਨ ਫਲੂ ਦੇ 2 ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਸ ਦੇ ਵਿਚ ਇਕ ਮਰੀਜ਼ ਪੂਰੀ ਤਰ੍ਹਾਂ ਦੇ ਨਾਲ ਠੀਕ ਹੋ ਗਿਆ ਜਦਕਿ ਦੂਸਰਾ ਇਲਾਜ ਅਧੀਨ ਹੈ। ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਦੇ ਵਿਚ ਸਵਾਈਨ ਫਲੂ ਦੇ ਨਾਲ ਨਜਿੱਠਣ ਦੇ ਲਈ ਵਿਆਪਕ ਪ੍ਰਬੰਧ ਕੀਤੇ ਗਏ ਨੇ। ਲੋਕਾਂ ਨੂੰ ਇਸ ਬਿਮਾਰੀ ਦੇ ਲੱਛਣਾਂ ਅਤੇ ਰੋਕਥਾਮ ਦੇ ਉਪਾਵਾਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹੈ। ਸਿਹਤ ਵਿਭਾਗ ਦੇ ਅਨੁਸਾਰ ਸਵਾਈਨ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਵਿਭਾਗ ਹਾਈ ਅਲਰਟ ਤੇ ਸੀ। ਇਸ ਸਬੰਧ ਵਿਚ ਸਿਵਲ ਸਰਜਨ ਡਾ ਰਮਨਦੀਪ ਸਿੰਗਲਾ ਨੇ ਦਸਿਆ ਕਿ ਸਿਹਤ ਵਿਭਾਗ ਨੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਦੇ ਵਿਚ ਸਵਾਈਨ ਫਲੂ ਦੇ ਨਾਲ ਨਜਿੱਠਣ ਦੇ ਲਈ ਢੁਕਵੇਂ ਪ੍ਰਬੰਧ ਕਰ ਲਏ ਨੇ, ਜਿਸ ਦੇ ਨਾਲ ਮਰੀਜ਼ਾਂ ਦੀ ਗਿਣਤੀ ਵਧਣ ਦੇ ਬਾਵਜੂਦ ਸਥਿਤੀ ਤੇ ਪ੍ਰਭਾਵਸ਼ਾਲੀ ਨਿਯੰਤਰਣ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਬੁਖਾਰ, ਜ਼ੁਕਾਮ ਜਾਂ ਫਲੂ ਵਰਗੇ ਲੱਛਣਾਂ ਦੀ ਮੌਜੂਦਗੀ ਦੇ ਵਿਚ ਲਾਪਰਵਾਹੀ ਨਾ ਵਰਤਣ ਔਰ ਨਜ਼ਦੀਕੀ ਸਿਹਤ ਕੇਂਦਰ ਦੇ ਵਿਚ ਟੈਸਟ ਕਰਵਾਉਣ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
0: ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਕਾਫਲੇ ਉਪਰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਥਿਤ ਤੌਰ ਤੇ ਹਮਲਾ ਕੀਤਾ ਗਿਐ। ਇਹ ਹਮਲਾ ਉਸ ਵੇਲੇ ਹੋਇਆ ਜਦੋਂ ਕੇਵਲ ਸਿੰਘ ਢਿੱਲੋਂ ਸੰਗਰੂਰ ਜ਼ਿਲ੍ਹੇ ਦੇ ਦਿੜਬਾ ਦੇ ਪਿੰਡ ਤੂਰ ਬੰਜਾਰਾ ਵਿਖੇ ਆਪ ਸਰਕਾਰ ਦੀ ਧੱਕੇਸ਼ਾਹੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਵਾਲੇ ਗੁਲਜ਼ਾਰ ਸਿੰਘ ਦੇ ਪਰਿਵਾਰ ਦੇ ਨਾਲ ਹਮਦਰਦੀ ਕਰਨ ਜਾ ਰਹੇ ਸਨ। ਉਨ੍ਹਾਂ ਦੇ ਨਾਲ ਗੱਡੀ ਦੇ ਵਿਚ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜੂਦ ਸਨ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਰਾਜ ਇਕ ਗੁੰਡਾਗਰਦੀ ਦਾ ਰਾਜ ਬਣ ਗਿਐ ਜਿੱਥੇ ਕੋਈ ਵੀ ਸੁਰੱਖਿਅਤ ਨਹੀਂ। ਪੰਜਾਬ ਹਰਿਆਣਾ ਹਾਈਕੋਰਟ ਨੇ ਆਂਗਨਵਾੜੀ ਵਰਕਰ ਹਰਗੋਬਿੰਦ ਕੌਰ ਦੀ ਬਰਖਾਸਤਗੀ ਦੇ ਮਾਮਲੇ ਦੇ ਵਿਚ ਮਾਨ ਸਰਕਾਰ ਨੂੰ ਵੱਡਾ ਝਟਕਾ ਦਿੱਤੈ। ਹਾਈਕੋਰਟ ਨੇ ਹਰਗੋਬਿੰਦ ਕੌਰ ਦੀ ਬਰਖਾਸਤਗੀ ਦੇ ਹੁਕਮਾਂ ਨੂੰ ਰੱਦ ਕਰ ਦਿੱਤੈ। ਇਸ ਮੌਕੇ ਗੱਲ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਮਨਮਾਨੀ ਪ੍ਰਸ਼ਾਸਨਿਕ ਕਾਰਵਾਈ ਦੇ ਵਿਰੁੱਧ ਕਾਨੂੰਨੀ ਪ੍ਰਕਿਰਿਆ ਦੀ ਮਹੱਤਤਾ ਨੂੰ ਮੁੜ ਸਥਾਪਿਤ ਕੀਤੈ। ਉਨੂਾਂ ਨੇ ਕਿਹਾ ਕਿ ਹਾਈਕੋਰਟ ਵੱਲੋਂ ਸੁਣਾਏ ਗਏ ਉਹ ਫੈਸਲੇ ਦਾ ਸੁਆਗਤ ਕਰਦੇ ਨੇ। ਉਨੂਾਂ ਨੇ ਕਿਹਾ ਕਿ ਅਦਾਲਤ ਵੱਲੋਂ ਮੇਰੀਆਂ ਸੇਵਾਵਾਂ ਖਤਮ ਕਰਨ ਵਾਲਾ ਹੁਕਮ ਅਤੇ ਉਸ ਤੋਂ ਬਾਅਦ ਜਾਰੀ ਕੀਤਾ ਅਪੀਲੀ ਹੁਕਮ ਦੋਵੇਂ ਰੱਦ ਕਰ ਦਿੱਤੇ ਨੇ। ਗੌਰਤਲਬ ਹੈ ਕਿ ਹਰਗੋਬਿੰਦ ਕੌਰ ਪਿੰਡ ਚੱਕ ਕਲਾ ਸਿੰਘ ਬਲਾ ਦੇ ਵਿਚ ਆਂਗਨਵਾੜੀ ਵਰਕਰ ਵਜੋਂ ਸੇਵਾਵਾਂ ਨਿਭਾ ਰਹੀ ਸੀ, ਜਿਸ ਨੂੰ ਲੋਕ ਸਭਾ ਚੋਣਾਂ ਦੇ ਸਮੇਂ ਚੋਣ ਜ਼ਾਬਤੇ ਦੇ ਦੌਰਾਨ ਸਿਆਸੀ ਗਤੀਵਿਧੀਆਂ ਦੇ ਵਿਚ ਸ਼ਮੂਲੀਅਤ ਕਰਨ ਅਤੇ ਵੱਧ ਛੁੱਟੀਆਂ ਲੈਣ ਦੇ ਦੋਸ਼ਾਂ ਤਹਿਤ 19 ਜੂਨ 2024 ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਹਾਈਕੋਰਟ ਨੇ ਹੁਣ ਹਰਗੋਬਿੰਦ ਕੌਰ ਨੂੰ ਨੌਕਰੀ ਤੇ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਨੇ। ਕਾਂਗਰਸ ਜਨਤਾ ਪਾਰਟੀ ਦੀ ਟੀਮ ਵੱਲੋਂ ਪਹਿਲੀ ਵਾਰ ਪੰਜਾਬ ਦੇ ਸਕੂਲਾਂ ਦਾ ਦੌਰਾ ਕੀਤਾ ਗਿਐ। ਬੁਲਾਰੇ ਸੌਰਭ ਦਾਸ ਅਤੇ ਉਨ੍ਹਾਂ ਦੀ ਟੀਮ ਨੇ ਲੁਧਿਆਣਾ ਦੇ 3 ਸਕੂਲਾਂ ਦਾ ਦੌਰਾ ਕੀਤਾ। ਇਨ੍ਹਾਂ ਦੇ ਵਿਚੋਂ 2 ਸਕੂਲ ਲੁਧਿਆਣਾ ਦੇ ਚੋਟੀ ਦੇ ਸਕੂਲਾਂ ਦੇ ਵਿਚੋਂ ਨੇ ਅਤੇ ਉਨ੍ਹਾਂ ਨੂੰ ਕੋਈ ਕਮੀ ਉਥੇ ਨਹੀਂ ਮਿਲੀ। ਹਾਲਾਂਕਿ ਇਕ ਸਕੂਲ ਦੇ ਵਿਚ ਬਾਥਰੂਮ ਉਨ੍ਹਾਂ ਨੂੰ ਖਰਾਬ ਹਾਲਤ ਵਿਚ ਪਾਏ ਗਏ। ਟੀਮ ਨੂੰ ਦਰਵਾਜ਼ਿਆਂ ਤੋਂ ਬਿਨਾਂ ਕੁੜੀਆਂ ਦੇ ਪਖਾਨੇ ਮਿਲੇ। ਸੌਰਭ ਦਾਸ ਨੇ ਸ਼ਾਮ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੂਰੇ ਦੌਰੇ ਦਾ ਵੀਡੀਓ ਵੀ ਸਾਂਝਾ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਕੂਲਾਂ ਦੀ ਆਡਿਟ ਰਿਪੋਰਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੌਂਪ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ ਵੀਡੀਓ ਦਾ ਜਵਾਬ ਦਿੰਦਿਆਂ ਲਿਖਿਆ ਕਿ ਸੌਰਭ ਸਾਡੀਆਂ ਕਮੀਆਂ ਵੱਲ ਇਸ਼ਾਰਾ ਕਰਨ ਦੇ ਲਈ ਤੁਹਾਡਾ ਧੰਨਵਾਦ, ਅਸੀਂ ਉਨ੍ਹਾਂ ਨੂੰ ਤੁਰੰਤ ਦੂਰ ਕਰਾਂਗੇ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
3: Real news, real impact, showing you real world. CJMR 1320.
1: ਖਬਰਾਂ ਦੇ ਇਸ ਵਿਸ਼ੇਸ਼ ਬੁਲੇਟਿਨ ਨੂੰ ਕੈਲੇਡਨ ਸਬਜ਼ੀ ਫਾਰਮ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਕੈਲੇਡਨ ਸਬਜ਼ੀ ਫਾਰਮ ਜਿੱਥੇ ਤੁਸੀਂ ਤਾਜ਼ੀਆਂ ਤਾਜ਼ੀਆਂ ਲੈ ਲਹਾਉਂਦੀਆਂ ਸਬਜ਼ੀਆਂ, ਇੰਜ ਲੱਗੇਗਾ ਕਿ ਤੁਸੀਂ ਆਪਣੇ ਘਰ ਦੇ ਬੈਕਯਾਰਡ ਜਾਂ ਆਪਣੇ ਖੇਤਾਂ ਚ ਤੋੜ ਕੇ ਲਿਆਂਦੀਆਂ ਨੇ। ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਹਰ ਤਰ੍ਹਾਂ ਦੀ ਸਬਜ਼ੀ ਜਿਹੜੀ ਹੈ ਫਰੈਸ਼ ਤਾਜ਼ੀ ਕੈਲੇਡਨ ਸਬਜ਼ੀ ਫਾਰਮ ਤੋਂ ਆਪਣੇ ਖੇਤਾਂ ਦੇ ਵਿਚ ਤਿਆਰ ਕਰਦੇ ਨੇ ਉਹ ਮਿਲਦੀ ਹੈ। ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ ਦੇ ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੁੜੇ ਸਾਈਕਲ, ਤੰਦੂਰ, ਸਰੋਂ ਦਾ ਸਾਗ ਖਾਸ ਤੌਰ ਤੇ ਤੁਹਾਡੇ ਲਈ ਸਪੈਸ਼ਲ, ਤੁਹਾਡੀ ਭਾਰੀ ਡਿਮਾਂਡ ਤੇ ਬਣਾਇਆ ਵੀ ਜਾਂਦਾ ਹੈ ਤੇ ਤੁਸੀਂ ਘਰ ਲਿਆ ਕੇ ਵੀ ਬਣਾ ਸਕਦੇ ਹੋ। ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਸਪੈਸ਼ਲ ਤੁਹਾਡੇ ਲਈ ਤਿਆਰ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਤੁਸੀਂ ਗਰੋਸਰੀ ਤੇ ਭਾਰੀ ਬਚਤ ਲਈ 12050 ਏਅਰਪੋਰਟ ਰੋਡ, ਏਅਰਪੋਰਟ ਤੇ ਮੇਫੀਲਡ ਦੀ ਇੰਟਰਸੈਕਸ਼ਨ 905-840-9000 ਤੇ ਕਾਲ ਕਰ ਸਕਦੇ ਹੋ। ਲੋਟਸ ਫਿਲਮ ਹੋਮ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਪ੍ਰੋਗਰਾਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦੈ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਰੈਕਸਟਲ 3-4 ਵਿਲ ਕਿਚਨ ਦੇ ਵਿਚ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ 647-547-81-88 ਤੇ ਕਾਲ ਕਰ ਸਕਦੇ ਹੋ। ਸਰਦੀਆਂ ਦੇ ਮੌਸਮ ਤੋਂ ਪਹਿਲਾਂ ਘਰ ਦੇ ਵਿਚ ਨਿਗਾਹ ਮਾਰੋ ਕਿ ਕਿਤੇ ਬੇਸਮੈਂਟ ਲੀਕ ਤਾਂ ਨਹੀਂ ਕਰ ਰਹੀ। ਜੇ ਕਿਤੇ ਸਿੱਲੀ ਸਿੱਲੀ ਜੀ ਲੱਗਦੀ ਹੈ ਤਾਂ ਫਿਰ ਉਹਦਾ ਪੱਕਾ ਇਲਾਜ ਕਰਾਓ। ਬੈਸਟ ਰੈਨੋਵੇਸ਼ਨ ਦੇ ਵੀਰ ਸਤਵਿੰਦਰ ਸਿੰਘ ਜੀ ਨੂੰ ਘਰ ਬੁਲਾਓ ਤੇ ਜੀ ਹਾਂ ਜ਼ਰੂਰ ਚੈੱਕ ਕਰਵਾਓ। ਇੰਟੀਰੀਅਰ ਜਿਹੜੇ ਕਰੈਕ ਰਿਪੇਅਰ ਦੀ ਯੂਜਿੰਗ ਪ੍ਰੋਫੈਸ਼ਨਲ ਇਪੋਕਸੀ ਇੰਜੈਕਸ਼ਨ ਇੰਜੈਕਸ਼ਨ ਟੀਕੇ ਇਹੋ ਜਿਹੇ ਨੇ ਕਿ ਸਦਾ ਸਦਾ ਵਾਸਤੇ ਲੀਕਾਂ ਚੀਤਾਂ ਬੰਦ ਤੇ ਕਿਸੇ ਵੀ ਤਰ੍ਹਾਂ ਦਾ ਰੈਨੋਵੇਸ਼ਨ ਦਾ ਕੰਮ ਪਰਮਿਟ ਲੈ ਕੇ ਕਰਾਉਣਾ। 416-455-4165-4145
4: This is CJMR, the voice of the city, part of White Oaks Communications Group, your trusted local radio provider for more than 70 years.
1: ਖਬਰ ਕਰਨਾ ਦਿੰਦੇ ਨੇ ਮੀਂਹ ਕਣੀ ਹਨੇਰੀ ਜੋ ਜਾਵੇ ਨੋ ਪ੍ਰੋਬਲਮ, ਤੁਹਾਡੇ ਮਹਿਮਾਨ ਆਸ਼ਸ਼ ਕਰਨਗੇ, ਅਜਿਹਾ ਟੈਂਟ ਲਾ ਕੇ ਜਾਣਗੇ। ਵਧੇਰੇ ਜਾਣਕਾਰੀ ਲਈ 647-8-0079-6477-08-0079। ਸੰਧੂ ਡੈਂਟੈਸਟੀ ਤੋਂ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੀ ਟੀਮ ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੋਡ ਕਨਾਲ, ਬ੍ਰਿਜਿਜ਼ ਆਦਿ ਦੇ ਕੰਮਾਂ ਵਾਸਤੇ 4550 ਈਮੇਲ ਰੋਡ 510 ਸ਼ਾਰਲਸ ਬੁਲੇਵਾਰਡ ਤੇ ਬਾਕਿਆ ਨੇ। ਨੰਬਰ ਹੈ 905-795-56-9057-94-566-7। ਕੰਗਣ, ਕੜੇ, ਝੁਮਕੇ, ਬਾਲੀਆਂ, ਜੜਾਊ ਸੈੱਟ, ਖੂਬਸੂਰਤ ਰੈਡ ਰੋਲਸ ਦੀਆਂ ਕੜੀਆਂ ਦਾ ਖਜ਼ਾਨਾ ਅਸ਼ੋਕ ਜਿਲਰ। ਅੰਗੇਜਮੈਂਟ ਰਿੰਗ ਤਿਆਰ ਕਰਾਉਣੀ ਹੈ, ਗਹਿਣਾ ਕੋਈ ਵੀ ਕਿਸੇ ਤਰ੍ਹਾਂ ਦਾ ਲੈਣਾ, ਬਾਪੂ ਵਾਸਤੇ ਛਾਪ ਛੱਲਾ ਮੁੰਦਰੀਆਂ ਲੈਣੀਆਂ ਨੇ, ਬੇਬੇ ਵਾਸਤੇ ਬਰੈਸਲੇਟ ਲੈਣਾ, ਸੋਨੇ ਦੀ ਚੂੜੀਆਂ ਲੈਣੀਆਂ ਨੇ ਅਸ਼ੋਕ ਜੁਲ 7198 ਏਅਰਪੋਰਟ ਰੋਡ 905-671-4290 ਦੇ ਕਾਲ ਕਰੋ। ਐਨਆਰਆਈ ਮੈਰਿਜ ਬਿਊਰੋ ਆਪਣੇ ਬੱਚੇ ਬੱਚੀ ਵਾਸਤੇ ਹਰ ਜਾਤ ਹਰ ਉਮਰ ਹਰ ਮਜ਼ਹਬ ਹਰ ਧਰਮ ਹਰ ਸੂਬੇ ਦੇ ਵਿਚ ਰਿਸ਼ਤੇ ਨੇ ਹਰ ਸ਼ਹਿਰ ਦੇ ਵਿਚ ਰਿਸ਼ਤੇ ਨੇ ਹਰ ਮਜ਼ਹਬ ਦੇ ਰਿਸ਼ਤੇ ਨੇ ਹਰ ਤਰ੍ਹਾਂ ਦੇ ਰਿਸ਼ਤੇ ਨੇ ਐਨਆਰਆਈ ਮੈਰਿਜ ਬਿਊਰੋ ਸਲਾਮ ਮਸ਼ਹੂਰੀ 647-888-6000 6478-88-6000 ਤੇ ਕਾਲ ਕਰ ਸਕਦੇ ਹੋ। ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਦਾ ਪੈਗਾਮ ਹੈ ਕਿ ਜਦੋਂ ਤੁਹਾਨੂੰ ਕੋਈ ਟਿਕਟ ਮਿਲ ਜਾਵੇ ਤੁਸੀਂ ਉਸਦੀ ਪ੍ਰੋਪਰ ਪੈਰਵਾਈ ਕਰਾਉਣਾ ਚਾਹੁੰਦੇ ਹੋ ਕੇਅਰਲੈਸ ਡਰਾਈਵਿੰਗ ਸਟੰਟ ਡਰਾਈਵਿੰਗ ਡਰਾਈਵਿੰਗ ਅੰਡਰ ਸਸਪੈਕਸ਼ਨ ਡਰਾਈਵਿੰਗ ਵਿਦਆਊਟ ਇੰਸ਼ੋਰੈਂਸ ਵਹੀਕਲ ਐਕਟ ਦੇ ਅਧੀਨ ਤੁਸੀਂ ਫੜੇ ਗਏ ਦਾਰੂ ਸ਼ਾਰੂ ਪੀ ਕੇ ਕਦੇ ਗੱਡੀ ਚਲਾਉਂਦੇ ਤੁਸੀਂ ਪੀਤੀ ਨਹੀਂ ਤੁਹਾਨੂੰ ਵੈਸੇ ਹੀ ਕਿਤੇ ਸ਼ੱਕ ਹੋਇਆ ਟਿਕਟ ਮਿਲ ਗਈ ਹੈ ਪੈਰਵਾਈ ਪ੍ਰੋਪਰ ਕਰਦੇ ਨੇ ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ 416-716-3461 ਈਸ਼ਾ ਗਾਰਡਨ ਚਾਈਨੀਜ਼ ਰੈਸਟੋਰੈਂਟ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾਂਦਾ ਹੈ ਅੰਡਰ ਲਿਕੋ ਲਾਇਸੈਂਸ 2648 ਇਜ਼ ਲਿੰਕਡ ਅਤੇ ਆਲਬੀਅਨ ਦੇ ਚੌੜੇ ਬਾਜ਼ਾਰ ਦੇ ਵਿਚ ਹੈ ਚਾਈਨੀਜ਼ ਖਾਣੇ ਦੇ ਸ਼ੌਕੀਨਾਂ ਲਈ ਬੈਠ ਕੇ ਖਾਣਾ ਖਾਣ ਦੇ ਪੂਰੇ ਪ੍ਰਬੰਧਾਂ ਦੇ ਨਾਲ ਈਸ਼ਾ ਗਾਰਡਨ ਹੱਕਾ ਚਾਮਿਨ ਮਨਚੂਰੀ ਚਿਕਨ ਚਿਲੀ ਚਿਕਨ ਸਵਾਦਿਸ਼ਟ ਹੌਟ ਐਂਡ ਸਾਵਰ ਸੂਪ ਓਰੀਜਨਲ ਟੇਸਟ ਮਿਲੇਗਾ ਚਾਈਨੀਜ਼ ਖਾਣਿਆਂ ਦਾ ਈਸ਼ਾ ਗਾਰਡਨ ਸਪੈਸ਼ਲ ਕੁੱਕ ਨੇ ਚਾਈਨੀਜ਼ ਰੈਸਟੋਰੈਂਟ ਦੇ ਈਸ਼ਾ ਗਾਰਡਨ ਤੇ ਕਾਲ ਮਿਸਟਰ ਬ੍ਰਾਇਨ ਟੇਕ ਆਊਟ ਕੇਟਿੰਗ ਲਈ 416-749-8333-416-773-8383 ਆਓ ਤੁਹਾਨੂੰ ਥਿਆੜਾ ਸੁਪਰ ਮਾਰਕੀਟ ਤੇ ਲੈ ਕੇ ਚਲਦੇ ਆ ਇੱਥੇ ਮਿਸੀ ਸਾਗਾ ਦੇ ਵਿਚ ਉਹ ਵੀ ਆਪਣੇ ਖੇਤਾਂ ਦੇ ਵਿਚ ਕੁਝ ਸਬਜ਼ੀਆਂ ਉਗਾਉਂਦੇ ਨੇ ਜਿਹੜੀਆਂ ਬਹੁਤ ਹੀ ਰੀਜ਼ਨੇਬਲ ਰੇਟ ਤੇ 3899 ਟਰਲਾਨੀ ਸਰਕਲ 1 ਬਲਾਕ ਸਾਊਥ ਆਫ ਡੈਰੀ ਮਿਸੀ ਸਾਗਾ ਤੋਂ ਵੀ ਤੁਹਾਨੂੰ ਮਿਲ ਸਕਦੀਆਂ ਨੇ ਗਰੋਸਰੀ ਦੀ ਬੇਸ਼ੁਮਾਰ ਵਰਾਇਟੀ ਦੇ ਨਾਲ ਮਿਠਿਆਈਆਂ ਅਤੇ ਹਰ ਤਰ੍ਹਾਂ ਦਾ ਸਾਜੋ ਸਮਾਨ ਤਾਜ਼ੀਆਂ ਸਬਜ਼ੀਆਂ ਫਲ ਫਰੂਟ ਲਈ 905-824-9960 ਘਰ ਦੀ ਜਾਂ ਵਪਾਰਕ ਅਦਾਰੇ ਦੀ ਰੈਨੋਵੇਸ਼ਨ ਕਰਾਉਣ ਤੋਂ ਪਹਿਲਾਂ ਤੁਸੀਂ ਇਕ ਚੱਕਰ ਆਪਣੀ ਢੇਰ ਸਾਰੀ ਸੇਵਿੰਗ ਲਈ ਹੋਮ ਫਿਕਸ ਤੇ ਲਾਓ ਇਫ ਯੂ ਨੀਡ ਯੂਅਰ ਹੋਮ ਫਿਕਸ ਕਾਲ ਹੋਮ ਫਿਕਸ ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ ਪੋਰਸਲੇਨ ਟਾਇਲ ਸੈਰਾਮਿਕ ਟਾਇਲ ਫਾਊਸਰਸ ਐਂਡ ਆਲ ਪਲੰਬਿੰਗ ਐਕਸੈਸਰੀ ਨੀਆਂ ਪੱਟਣ ਤੋਂ ਲੈ ਕੇ ਏ ਟੂ ਜੈਡ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਰੈਨੋਵੇਸ਼ਨ ਦਾ ਸਮਾਨ ਲੈਣਾ ਹੈ ਤਾਂ ਹੋਮ ਫਿਕਸ 2657 ਡੰਡਾ ਸਟਰੀਟ ਵੈਸਟ 20 ਡੈਲਟਾ ਪਾਰਕ ਬੁਲੇਵਾਰਡ ਬਰੈਂਪਟਨ ਨੰਬਰ ਹੈ ਜੀ 905-796-2555-905-725-2555 ਕਾਵਿਆ ਹੋਮੋਕੇ ਟੈਨ ਕਾਉਟਲ ਬੁਲੇਵਾਰਡ ਏਅਰਪੋਰਟ ਦੇ ਨਜ਼ਦੀਕ ਖਾਨਦਾਨੀ ਪ੍ਰੈਕਟੀਸ਼ਨਰ ਨੇ ਮੀਤਾ ਓਜ਼ਾ ਜੀ ਹੋਮਿਓਪੈਥੀ ਰਾਹੀਂ ਹਰ ਬਿਮਾਰੀ ਦਾ ਇਲਾਜ ਹੈ ਸ਼ਰਤ ਇਹ ਹੈ ਕਿ ਜੇ ਤੁਹਾਨੂੰ ਡਾਇਗਨੋਸ ਕਰਕੇ ਉਹ ਜਿਹੜੀ ਮੈਡੀਸਨ ਦਿੰਦੇ ਨੇ ਉਸ ਮੈਡੀਸਨ ਨੂੰ ਪ੍ਰੋਪਰ ਸੇਵ ਕਰਨਾ ਪ੍ਰੋਪਰ ਸੇਵਨ ਕਰਨ ਦੇ ਨਾਲ ਤੁਹਾਨੂੰ ਉਹ ਬਿਮਾਰੀ ਦੇ ਜਿਹੜੇ ਹਨ ਆਸਾਰ ਕੁਝ ਹੀ ਦਿਨਾਂ ਦੇ ਵਿਚ ਢਲਦੇ ਨਜ਼ਰ ਆਉਣਗੇ ਕਾਵਿਆ ਹੋਮੋਕੇ ਤੇ ਤੁਸੀਂ ਹੋ ਜਾਓਗੇ ਨਵੰਬਰ ਨੂੰ ਸਲਾਹ ਮਸ਼ਵਰੇ ਲਈ ਗੱਲਬਾਤ ਲਈ ਟੈਨ ਕਾਉਟਲ ਬੁਲੇਵਾਰਡ ਤੇ ਮੀਤਾ ਓਜ਼ਾ ਜੀ ਖਾਨਦਾਨੀ ਪ੍ਰੈਕਟੀਸ਼ਨਰ ਗੋਲਡ ਮੈਟਿਸਟ ਨਾਲ ਗੱਲਬਾਤ ਕਰ ਸਕਦੇ ਹੋ 647-7279-6477-6027-79 ਪ੍ਰੋਗਰਾਮ ਸੁਣਦੇ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਮੈਂ ਆਪ ਜੀ ਦਾ ਦੋਸਤ ਹੋਸ ਦਰਬਾਗ ਸਿੰਘ ਚਾਵਲਾ ਪੰਜਾਬ ਤੋਂ ਖਬਰਾਂ ਲੈ ਕੇ ਤੁਹਾਡੀ ਸੇਵਾ ਦੇ ਵਿਚ ਚਰਨਜੀਤ ਸਿੰਘ ਜੋਗੀ ਹਾਜ਼ਰ ਹੋਏ ਹੁਣ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਹਾਜ਼ਰ ਹੋਣਗੇ ਤੇ ਉਨ੍ਹਾਂ ਨਾਲ ਗੱਲਬਾਤ ਕਰਾਂਗੇ ਗੱਲਬਾਤ ਦੇ ਵਿਚ ਤੁਸੀਂ ਸ਼ਾਮਲ ਹੋਣਾ ਚਾਹੋਗੇ ਨੋ ਪ੍ਰੋਬਲਮ ਯੋਰ ਨੰਬਰ ਹੋਵੇਗਾ 905-813-1305-813-1320 ਔਰ ਇਕ ਅਹਿਮ ਖ਼ਬਰ ਜਿਹੜੀ ਹੈ ਉਹ ਤੁਹਾਡੇ ਨਾਲ ਹੋਰ ਸਾਂਝੀ ਕਰਾਂਗੇ ਉਸ ਤੋਂ ਬਾਅਦ ਇਕ ਆਰਟੀਕਲ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ ਇਕ ਖ਼ਬਰ ਜਿਹੜੀ ਹੈ ਸੰਜੇ ਰਾਉਤ ਦੀ ਹੈ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ CNN ਟੋਰਾਂਟੋ ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
5: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
1: ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਤੁਸੀਂ ਇਸ ਵਕਤ ਸੁਣ ਰਹੇ ਹੋ ਰੰਗਲਾ ਪੰਜਾਬ ਰੰਗਲਾ ਪੰਜਾਬ ਦੀ ਅੱਜ ਦੀ ਇਸ ਮਹਿਫਲ ਦੇ ਵਿਚ ਇਕ ਖ਼ਬਰ ਹੋਰ ਤੇ ਇਕ ਆਰਟੀਕਲ ਸਾਊਦੀ ਸ਼ਹਿਜ਼ਾਦਾ ਮੋਦੀ ਦਾ ਭਰਾ ਦੇਸ਼ ਦੇ ਮੁਸਲਮਾਨ ਭਾਜਪਾ ਦੇ ਦੁਸ਼ਮਣ ਸੰਜੇ ਰਾਓ ਮਹਾਰਾਸ਼ਟਰ ਦੇ ਨਵਾਤਰੀ ਗਰਬਾ ਅਤੇ ਡਾਂਡੀਆ ਪ੍ਰੋਗਰਾਮ ਵਿਚ ਕੌਣ ਸ਼ਾਮਲ ਹੋ ਸਕਦਾ ਹੈ ਇਸ ਬਾਰੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਐਲਾਨਾਂ ਦੇ ਨਾਲ ਸਿਆਸੀ ਵਿਵਾਦ ਪੈਦਾ ਹੋ ਗਿਆ VHP ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ 11 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਨਵਰਾਤਰਿਆਂ ਦੌਰਾਨ ਮਹਾਰਾਸ਼ਟਰ ਭਰ ਵਿਚ ਮੁਸਲਮਾਨਾਂ ਨੂੰ ਗਰਬਾ ਅਤੇ ਡਾਂਡੀਆ ਸਮਾਗਮਾਂ ਵਿਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੈ ਇਸ ਨੇ ਪ੍ਰਬੰਧਕਾਂ ਲਈ ਭਾਗੀਦਾਰਾਂ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ, ਜਿਸ ਵਿਚ ਆਧਾਰ ਕਾਰਡਾਂ ਦੀ ਜਾਂਚ ਕਰਨਾ ਤੇ ਉਨ੍ਹਾਂ ਦੇ ਮੱਥੇ ਤੇ ਤਿਲ ਗਾਉਣਾ ਸ਼ਾਮਲ ਹੈ। ਸ਼ਿਵ ਸੈਨਾ UBT ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਵਿਦੇਸ਼ ਜਾਂਦਾ ਹੈ ਅਤੇ ਮਸਜਿਦਾਂ ਦਾ ਦੌਰਾ ਕਰਦਾ ਹੈ। ਉਥੇ ਉਹ ਇਸਲਾਮੀ ਰਾਜਾਂ ਦੇ ਮੁਖੀਆਂ ਨੂੰ ਜਫੀਆਂ ਪਾਉਂਦਾ ਹੈ ਤੇ ਉਨ੍ਹਾਂ ਨੂੰ ਕਹਿੰਦਾ ਹੈ ਮੇਰਾ ਭਰਾ, ਮਾਈ ਬ੍ਰਦਰ। ਉਹ ਸਾਊਦੀ ਅਰਬ ਦੇ ਸ਼ਹਿਜਾਦੇ ਨੂੰ ਮੇਰਾ ਭਰਾ ਕਹਿੰਦਾ, ਮਾਈ ਬ੍ਰਦਰ ਕਹਿੰਦਾ, ਇਸ ਲਈ ਇੱਥੇ ਵੀ ਭਰਾ ਹਨ। ਫਿਰ ਇੱਥੇ ਉਸ ਭਰਾ ਨੂੰ ਵੀ ਨਹੀਂ ਰੋਕਿਆ ਜਾਣਾ ਚਾਹੀਦਾ, ਉਥੇ ਉਹ ਭਰਾ ਹਨ ਅਤੇ ਇੱਥੇ ਉਹ ਦੁਸ਼ਮਣ ਹਨ। ਉਹ ਸਵਾਲ ਕਰਦੇ ਨੇ ਕਿ ਇਹ ਕਿਵੇਂ ਹੋ ਸਕਦਾ ਹੈ। ਸੰਜੇ ਰਾਊਤ ਨੇ RSS ਮੁਖੀ ਮੋਹਨ ਭਾਗਵਤ ਦੇ ਹਿੰਦੂ ਮੁਸਲਿਮ ਏਕਤਾ ਬਾਰੇ ਰੁੱਖ ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਭਾਗਵਤ ਨੂੰ HP ਦੀ ਮੰਗ ਤੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ। ਹਾਲਾਂਕਿ ਮੁੱਖ ਮੰਤਰੀ ਦਵਿੰਦਰ ਫਡਨਵਿਸ ਦੀ ਪਤਨੀ ਅਮ੍ਰਿਤਾ ਫਡਨਵਿਸ ਨੇ ਕਿਹਾ ਕਿ ਉਸ ਨੂੰ ਤਿਉਹਾਰਾਂ ਵਿਚ ਮੁਸਲਮਾਨਾਂ ਦੇ ਸ਼ਾਮਲ ਹੋਣ ਵਿਚ ਕੋਈ ਸਮੱਸਿਆ ਦਿਖਾਈ ਨਹੀਂ ਦਿੰਦੀ। ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਮੈਨੂੰ ਲੱਗਦਾ ਹੈ ਕਿ ਸਾਡਾ ਤਿਉਹਾਰ ਸਭ ਨੂੰ ਸ਼ਾਮਲ ਕਰਦਾ। ਜੇ ਕੋਈ ਮੁਸਲਮਾਨ ਗਰਬਾ ਦਾ ਆਨੰਦ ਮਾਨਣਾ ਚਾਹੁੰਦਾ ਹੈ ਤਾਂ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਸੰਜੇ ਰਾਊਤ ਨੇ ਅਮ੍ਰਿਤਾ ਦੇ ਸਟੈਂਡ ਦਾ ਸਵਾਗਤ ਕੀਤਾ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਮੰਤਰੀ ਮੰਡਲ ਵਿਚ ਨਵ ਹਿੰਦੂਤਵ ਲੋਕਾਂ ਨੂੰ ਸਲਾਹ ਦੇਣੀ ਚਾਹੀਦੀ ਹੈ। VHP ਦੇ ਬੁਲਾਰੇ ਸ੍ਰੀ ਰਾਜ ਨਾਇਰ ਨੇ ਕਿਹਾ ਹੈ ਕਿ ਨਵਰਾਤਰੀ ਇਕ ਧਾਰਮਿਕ ਤਿਉਹਾਰ ਹੈ ਜੋ ਦੇਵੀ ਪੂਜਾ ਦੇ ਕੇਂਦਰਿਤ ਹੈ ਅਤੇ ਹਿੰਦੂ ਸਭਿਆਚਾਰ ਪਰੰਪਰਾਵਾਂ ਨੂੰ ਕਮਜ਼ੋਰ ਹੋਣ ਤੋਂ ਰੋਕਣ ਲਈ ਅਜਿਹਾ ਫੈਸਲਾ ਜ਼ਰੂਰੀ ਸੀ। ਮੁਸਲਮਾਨ ਜੋ ਮੂਰਤੀ ਪੂਜਾ ਦੇ ਵਿਰੁੱਧ ਹਨ ਤਿਉਹਾਰ ਵਿਚ ਕਿਉਂ ਹਿੱਸਾ ਲੈਣ, ਸਵਾਲ ਹੈ। ਭਾਜਪਾ ਨੇਤਾ ਨਿਤੀਸ਼ ਰਾਣੇ ਨੇ ਵੀ HP ਦੇ ਸਟੈਂਡ ਦਾ ਸਮਰਥਨ ਕਰਦਿਆਂ ਕਿਹਾ ਕਿ ਅਜਿਹੇ ਤਿਉਹਾਰਾਂ ਦੌਰਾਨ ਲਵ ਜਹਾਦ ਦੇ ਮਾਮਲੇ ਵੱਧ ਜਾਂਦੇ ਹਨ ਅਤੇ ਉਨ੍ਹਾਂ ਨੇ ਹਾਜ਼ਰੀ ਨੂੰ ਪ੍ਰਵੇਸ਼ ਤੋਂ ਪਹਿਲਾਂ ਹਨੂਮਾਨ ਚਾਲੀਸਿਆ ਦਾ ਪਾਠ ਕਰਨ ਦਾ ਵੀ ਸੁਝਾਅ ਦਿੱਤਾ ਹੈ। ਅਗਲਾ ਇਕ ਆਰਟੀਕਲ ਹੈ ਕਿ ਗੰਗਾ ਵੀ ਵਹਿ ਨਿਕਲੀ। ਵਹਿ ਹੁੰਦਾ ਵਹਿਣਾ, ਪਾਣੀ ਦਾ ਵਹਿਣਾ। ਇਹ ਨਵਾਂ ਜ਼ਮਾਨਾ ਦੀ ਕਲਮ ਹੈ ਤੇ ਤੁਸੀਂ ਧਿਆਨ ਨਾਲ ਸੁਣਨਾ। ਜੇ ਲੋੜ ਪਵੇ ਤਾਂ ਆਪਣੇ ਫੀਡਬੈਕ ਦੇ ਲਈ ਨੰਬਰ ਰਹੇਗਾ 905-800-1320। ਉਸ ਤੋਂ ਬਾਅਦ ਅਕੀਦਾ ਸਾਹਿਬ ਹਾਜ਼ਰ ਹੋਣਗੇ। ਇਹ ਆਰਟੀਕਲ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿੱਚ ਇੱਕ ਬ੍ਰੇਕ ਤੋਂ ਬਾਅਦ।
3: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ। ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ, ਪਰਿਵਾਰਾਂ ਸਮੇਤ ਕੇਸਰੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ ਕੀ ਹੈ?
2: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
3: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
4: 6477760279 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
5: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ, 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
6: ਬਿਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ, ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ, 6476481847, 6476481847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
7: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
8: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬੜਾ ਦਿਆਂ।
7: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
8: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮਿੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
7: ਤੇ ਮੇਰੇ ਜੀਜੇ ਲਈ ਘੜੀ?
8: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
7: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਐਲਰ, 719A ਏਅਰਪੋਰਟ ਰੋਡ, ਮਾਲਟਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
9: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
10: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
9: ਸੱਚੀ?
10: ਓ ਮੁੱਚੀ,
11: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
10: ਇਹਨਾਂ ਕੋਲ ਸਾਲਾਂ ਦਾ ਤਜਰਬਾ।
11: ਹੁਣ ਐਡਰੈਸ ਵੀ ਲਿਖਾ।
10: ਲੈ ਲਿਖ ਲਾ, 1 Good Mark Place, ਇਟੋਬੀ ਕੋਕ, Unit 5।
11: ਕਾਲ 6477 706 9257 6477 706 9257।
12: ਆਪਣੇ ਦੰਦਾਂ ਦਾ ਰੱਖੋ ਖਿਆਲ SM Springdale Dental Center ਦੇ ਨਾਲ।
13: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕਨਾਲ, ਡੈਂਚਰ,
14: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
12: SM Springdale Dental Center, 2260 ਬੋਵੇਟ ਡਰਾਈਵ ਈਸਟ, ਬ੍ਰੈਂਪਟਨ। ਬੋਵੇਟ ਜਿੰਗੂਸੀ ਡੈਂਟਲ ਸੈਂਟਰ, 811 ਬੋਵੇਟ ਡਰਾਈਵ, Unit 17, ਬ੍ਰੈਂਪਟਨ। ਕਾਲ 9057898262।
6: ਰੀਮੈਕਸ ਗੋਲਡ ਰਿਐਲਟੀ ਨਾਲ ਕੰਮ ਕਰਦੇ ਅਰਸ਼ ਚਾਵਲਾ ਲੈ ਕੇ ਆਏ ਨੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਵਾਲੀ ਡੀਲ। ਆਸ਼ਵਾ ਵਿੱਚ ਬਣ ਰਹੇ ਹਨ 3 bedroom ਫ੍ਰੀ ਹੋਲਡ ਟਾਊਨ ਹੋਮਸ ਵਿਦ ਕਾਰ ਪਾਰਕਿੰਗ ਦੇ ਨਾਲ। ਕੀਮਤ ਸਿਰਫ ਤੇ ਸਿਰਫ 3,99,000। 5,000 ਡਾਲਰ ਦੇ ਕੇ ਇਹਨਾਂ ਦੀ ਬੁਕਿੰਗ ਸ਼ੁਰੂ ਹੈ। 2028 ਦੇ ਵਿੱਚ ਤੁਸੀਂ ਆਪਣੇ ਘਰ ਦੇ ਮਾਲਕ ਬਣ ਜਾਓਗੇ। ਕਾਲ ਕਰੋ ਅਰਸ਼ ਚਾਵਲਾ, 416-303-1515, 416-303-1515। ਜੋ ਲੈ ਗਿਆ ਸੋ ਲੈ ਗਿਆ, ਜੋ ਰਹਿ ਗਿਆ ਸੋ ਰਹਿ ਗਿਆ, ਕਿਉਂਕਿ ਖੰਡ ਦੇ ਖਿਡੌਣੇ ਬਾਰ ਬਾਰ ਨਹੀਂ ਆਉਣੇ।
15: ਦਿਸ ਇਜ਼ CJMRAM ਆਪਰੇਟਿੰਗ ਔਨ 1320 ਕਿਲੋਹਰਟਜ਼ ਫਰੋਮ ਮਿਸਿਸਾਗਾ, ਓਨਟਾਰੀਓ। ਵੀ ਆਰ ਕਰੰਟਲੀ ਕੰਡਕਟਿੰਗ ਟੈਕਨੀਕਲ ਟੈਸਟ ਅੰਡਰ ਆਥੋਰਾਈਜੇਸ਼ਨ ਫਰੋਮ ਇਨੋਵੇਸ਼ਨ ਸਾਇੰਸ ਐਂਡ ਇਕਨੋਮਿਕ ਡਿਵੈਲਪਮੈਂਟ ਕੈਨੇਡਾ, ISED। ਇਫ ਯੂ ਆਰ ਐਕਸਪੀਰੀਅੰਸਿੰਗ ਇੰਟਰਫੇਰੈਂਸ ਵਿਦ ਯੋਰ ਰੇਡੀਓ ਔਰ ਟੈਲੀਵਿਜ਼ਨ ਰਿਸੈਪਸ਼ਨ, please contact us at 416-303-1515 or report it via email at chavlanewsnetwork@gmail.com. thank you for your patience.
16: HK Movers, home, offices, apartments and delivery, big or small, we move it all.
17: HK Movers,
16: local and long distance, we

0: sponsorship cards, Killer Transport and Moving Services.
1: For service with a smile, give us a call.
0: Call Mr. Harminder 416-524-6704.
1: 416-524-6704.
0: Visit 140 Advance Boulevard, Unit Number 10, Brampton.
2: Long Distance Moving Specialist,
0: HK Movers.
3: HK Movers.
4: Canada di manni permani transportation company, Shaw Transport nu chahide ne kuch ek drivers. Immediate hiring ho rahi hai. Owner operators team, company drivers team, solo drivers chahide ne ji company de waste. Consistent Laredo Texas day runs, steady miles ate reliable kam pura saal ditta javega. Vadhere jankari layi call Sandeep 416-903-8390. Shaw Transport da yard located hai at 5758 Dixie Road intersection 401 and Dixie. Number ek vari phir to 416-903-8390.
5: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸੀਆਂ ਨੂੰ ਮਨਾਓ ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ ਲਾਲੀ ਸਵੀਟ ਐਂਡ ਰੈਸਟੋਰੈਂਟ ਆਓ ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ ਗ੍ਰੇਟ ਫੂਡ ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ 499 ਰੇ ਲੌਸਨ ਬੁਲੇਵਾਰਡ ਬ੍ਰੈਂਪਟਨ ਕਾਲ 905-450-6464
6: Lali Sweet and a Restaurant Lali Sweet and a Restaurant
7: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 Monday to Friday 11 AM to 12 PM and 6 PM to 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ ਅੱਜ ਹੀ ਕਾਲ ਕਰੋ 416-716-7094
8: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਲਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
9: ਨਾ ਹੀਰੇ ਨਾ ਇਹ ਇਸ਼ਕ ਹੁਣ ਨਹੀਂ ਨਿਭਣਾ
10: ਇੰਜ ਨਾ ਖਰਾਂਜਿਆ ਮੈਂ ਤਾਂ ਤੇਰੇ ਲਈ ਪੀਜ਼ਾ ਮਸ਼ੀਨ ਤੋਂ ਥਿਨ ਕਰਸਟ ਚੀਜ਼ ਪੀਜ਼ਾ ਲੈ ਕੇ ਆਈ ਆ
9: ਹੀਰੇ ਦੋ ਲਾਰਜ ਪੀਜ਼ਾ 4 ਟੋਪਿੰਗ ਈਚ 2 ਡਿਪਿੰਗ ਸੌਸਸ ਆਰਡਰ ਕਰਨਾ ਸੀ ਸਿਰਫ $25 ਚ ਆਪਾਂ ਦੋਹਾਂ ਤੇ ਚਾਚੇ ਕੈਦੋ ਨੇ ਵੀ ਰੱਜਣਾ ਸੀ
10: ਟੇਸਟ ਵਿਦ ਸੁਪਰ ਹਰ ਕੋਈ ਪੀਜ਼ਾ ਮਸ਼ੀਨ ਦਾ ਹੈ ਲਵਰ
11: ਪੀਜ਼ਾ ਮਸ਼ੀਨ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ 2 ਫਿਲਾਸਫਰਸ ਟ੍ਰੇਲ ਬ੍ਰੈਂਪਟਨ ਅਕ੍ਰੋਸ ਬ੍ਰੈਂਪਟਨ ਸਿਵਿਕ ਹਸਪੀਟਲ
10: 373 ਸਟੀਲਜ਼ ਐਵਨਿਊ ਵੈਸਟ ਸ਼ੈਰਟਨ ਕਾਲਜ ਬੈਕ ਪਲਾਜ਼ਾ ਕਾਲ 905-490-1222
12: ਵਾਹਿਗੁਰੂ
13: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ ਪਰਿਵਾਰਾਂ ਸਮੇਤ ਕੇਸੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
5: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸੀਆਂ ਨੂੰ ਮਨਾਓ ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ ਲਾਲੀ ਸਵੀਟ ਐਂਡ ਰੈਸਟੋਰੈਂਟ ਆਓ ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ ਗ੍ਰੇਟ ਫੂਡ ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ 499 ਰੇ ਲੌਸਨ ਬੁਲੇਵਾਰਡ ਬ੍ਰੈਂਪਟਨ ਕਾਲ 905-450-6464
6: Lali Sweet and a Restaurant Lali Sweet and a Restaurant
14: Ritz Furniture da message zara dhyan naal suno
15: sasta

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end da saman mile sasta.
2: Punjabi Dil. Angrezi Vibe. CJMR is back alive. CJMR 1320. Aa gaya hoye, chha gaya hoye.
3: You're listening to CNN Toronto, Chawla News Network Toronto.
4: Welcome back, Chawla News Network Toronto, CNN Toronto, the IDS Shamdi Mehfil de vich ek vaar phir to swagat hai. Studio de vich Saade Ali pahunch chuke ne Madam Anju Sikka ji karde hun da swagat hai ji. Welcome.
5: Thank you Dilbag ji, listeners, viewers mere valo bahut bahut pyar bhari ki sat sikal ji.
4: Is to pehla ki main article sanjha karan, us to pehla weather report jo kal di hai oh tuhan naal sanjhi karnge Madam Anju Sikka ji, sponsored by Sweet Mel Tajdan Convention Center to Sukhraj Kang, 416-679-9999.
5: Ji, weather right now 20 degrees centigrade, feels like 20. Kal da tapman highest 24, lowest 11 rahega. Bahut tez sari sunshine.
4: Article jada hai, usnu NRI Marriage Bureau valo vi sponsor kita jayega. Har jaat, har mazhab, har dharm de rishtiyan layi 647-888-6000 te call kiti ja sakdi hai.
5: Ji, aur sponsor karne isnu Oracle Construction Limited, ek bahut hi vadhiya professional insured bonded team hai ye, jo ki tode kar di jehdi outdoor dikhegi landscaping. Khoobsurat tarike de naal landscaping karange, outdoor todi executive karan di look ho jayegi aur kar di value bhi vaddi hai. So any type of interlocking paving hai ye, chimney mortar repairs ne, back to the steps banane ne, walkways banane ne, koi bhi fencing at exterior kaam hai ga, pools at the outdoor surrounding, jo bhi tode kar di dekhe usnu bahut hi professional tarike naal transform karegi ana di team jo ki fully insured ne. Quality work, professional services, call kar sakde Oracle Construction nu. Number to call 416-474-6836. That's 416-474-6836. Nanu and EOFI lawyers the team ne sanu join kita ji. ਜੇਕਰ ਤੁਸੀਂ ਕੋਈ ਕਾਰ ਐਕਸੀਡੈਂਟ ਦਾ ਮਸਲਾ, ਸਲਿਪ ਐਂਡ ਫਾਲ, ਪਰਸਨਲ ਇੰਜਰੀ, ਫੈਮਿਲੀ ਮੈਟਰ ਕੋਈ ਹੈਗਾ, ਫੈਮਿਲੀ ਲਾਅ, ਇਮੀਗ੍ਰੇਸ਼ਨ ਦਾ ਮਸਲਾ ਹੈਗਾ, ਜਾਂ ਕਿਸੇ ਹੋਰ ਲੀਗਲ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ, ਉਹਨਾਂ ਦੀ ਪ੍ਰੋਫੈਸ਼ਨਲ ਟੀਮ ਨਨੁਆ ਐਂਡ ਈਓਫੀ ਲਾਇਰਸ ਦੇ ਨਾਲ ਤੁਸੀਂ ਰਾਬਤਾ ਕਾਇਮ ਕਰੋ. ਐਨੀ ਪਰਸਨਲ ਇੰਜਰੀ ਲਿਟੀਗੇਸ਼ਨ, ਜਨਰਲ ਲਿਟੀਗੇਸ਼ਨ, ਕਮਰਸ਼ੀਅਲ ਜਾਂ ਫਿਰ ਕੋਈ ਤੁਹਾਡੇ ਲਈ ਇਸ ਤਰੀਕੇ ਦਾ ਕੋਈ ਕੇਸਿਸ ਹੈਗੇ ਨੇ, ਉਹਨਾਂ ਦੇ ਲਈ ਉਹਨਾਂ ਦੀ ਪ੍ਰੋਫੈਸ਼ਨਲ ਟੀਮ ਬਹੁਤ ਹੀ ਬਿਹਤਰ ਤਰੀਕੇ ਨਾਲ ਤੁਹਾਡੇ ਲਈ ਜੋਬ ਕਰਦੇ ਨੇ. ਨੰਬਰ ਟੂ ਕਾਲ ਦੇ ਟੀਮ 647-793-6889. 647-793-6889. ਨਨਵਾਨ ਈਓਫੀ ਲਾਇਰਸ.
6: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਸੀਐਨਐਨ ਟੋਰਾਂਟੋ.
4: ਸੀਐਨਐਨ ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਦੇ ਵਿੱਚ ਇੱਕ ਵਾਰੀ ਫਿਰ ਤੋਂ ਸਵਾਗਤ. ਗੰਗਾ ਵਹਿ ਨਿਕਲੀ ਹੈ, ਨਵਾਂ ਜ਼ਮਾਨਾ ਅਖਬਾਰ ਨੇ ਅੱਜ ਹੀ ਆਰਟੀਕਲ ਲਿਖਿਆ. ਆਰਟੀਕਲ ਸੁਣਨ ਤੋਂ ਬਾਅਦ ਤੁਹਾਡਾ ਨਜ਼ਰੀਆ ਕੋਈ ਵੀ ਹੋ ਸਕਦਾ, ਪਰੰਤੂ ਇਹ ਕੱਲਾ ਕੱਲਾ ਸ਼ਬਦ, ਕੱਲਾ ਕੱਲਾ ਬੋਲ ਭਾਰਤ ਵਿੱਚ ਛਪਣ ਵਾਲੀ ਨਵਾਂ ਜ਼ਮਾਨਾ ਅਖਬਾਰ ਦੇ ਹਨ. ਧੰਨਵਾਦ ਸਹਿਤ ਨਵਾਂ ਜ਼ਮਾਨਾ ਸਾਡੇ ਉਨ੍ਹਾਂ ਸਰੋਤਿਆਂ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਰੱਖਣਦੇ ਆ ਜੋ ਅਖਬਾਰਾਂ ਸ਼ਾਇਦ ਨਹੀਂ ਪੜ੍ਹ ਸਕਦੇ, ਸਮਾਂ ਨਹੀਂ ਹੁੰਦਾ, ਰੇਡੀਓ ਸੁਣਦੇ ਨੇ, ਟੈਲੀਵਿਜ਼ਨ ਦੇਖਦੇ ਨੇ, ਤੇ ਲੰਬੇ ਅਰਸੇ ਤੋਂ ਅਸੀਂ ਵੱਖ ਵੱਖ ਆਰਟੀਕਲਸ, ਰਿਪੋਰਟਸ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਰਹੇ ਹਾਂ. ਅਣਗਿਣਤ, ਗਿਣਤੀ ਕੋਈ ਨਹੀਂ ਹੈ, ਹਰ ਐਂਗਲ ਤੋਂ ਇਸ ਪ੍ਰੋਗਰਾਮ ਦੇ ਵਿਚ ਆਰਟੀਕਲਸ, ਨਿਊਜ਼, ਵਿਊਜ਼, ਟਾਕ ਸ਼ੋਅ ਅਤੇ ਸਟੋਰੀਜ਼ ਸਾਂਝੀਆਂ ਕੀਤੀਆਂ ਜਾਂਦੀਆਂ ਨੇ, ਵਿਚਾਰ ਆਪੋ ਆਪਣੇ ਹੋ ਸਕਦੇ ਨੇ. ਨੰਬਰ 905-800-1300-1320. ਅਖਬਾਰ ਲਿਖਦਾ ਹੈ ਕਿ 12 ਸਾਲਾਂ ਤੋਂ ਚੁੱਪ ਲੋਕ ਹੁਣ ਬੋਲਣ ਲੱਗ ਪਏ ਹਨ. ਜਦੋਂ ਪਾਣੀ ਸਿਰ ਤੋਂ ਉੱਪਰ ਵਗਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਨਸਾਨ ਨੂੰ ਆਪਣੇ ਹੱਥ ਪੈਰ ਮਾਰਨ ਦੀ ਲੋੜ ਮਹਿਸੂਸ ਹੁੰਦੀ ਹੈ. ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਲਾਨ ਕੀਤਾ ਕਿ ਪੱਛਮੀ ਏਸ਼ੀਆ ਦੀ ਜੰਗ ਦੌਰਾਨ ਭਾਰਤ ਦੀ ਜੀ ਡੀ ਪੀ 7.8% ਦੀ ਦਰ ਨਾਲ ਵਧੀ ਹੈ, ਜੋ ਕਿ ਭਾਰਤ ਦੀ ਖੁਸ਼ਹਾਲੀ ਦਾ ਸੰਕੇਤ ਹੈ. ਅਖਬਾਰ ਲਿਖਦਾ ਕਿ ਹਾਲਾਂਕਿ ਅਰਥ ਸ਼ਾਸਤਰੀਆਂ ਨੇ ਇਸ ਅੰਕੜੇ ਨੂੰ ਕੋਰਾ ਝੂਠ ਕਰਾਰ ਦਿੰਦਿਆਂ ਕਿਹਾ ਕਿ ਅਸਲ ਵਿਚ ਜੀ ਡੀ ਪੀ 2.6% ਵਧੀ ਹੈ. ਕਿੱਥੇ 7.8, ਕਿੱਥੇ 2.6, ਤੇ ਅਰਥ ਸ਼ਾਸਤਰੀ ਕਹਿੰਦੇ ਨੇ ਕਿ ਇਹ ਕੋਰਾ ਝੂਠ ਹੈ ਕਿ 7.8 ਹੈ, ਅਸਲ ਵਿਚ 2.6% ਵਧੀ ਹੈ. ਖੁਸ਼ਹਾਲੀ ਦਾ ਹਾਲ ਇਹ ਹੈ ਕਿ ਵੱਧਦੀ ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਨਿਆਂ ਪ੍ਰਣਾਲੀ ਅਤੇ ਪ੍ਰਸ਼ਾਸਨਿਕ ਸੰਸਥਾਵਾਂ ਸਿਰਫ ਨਿਗਾਰ ਸਾਹਿਬ ਦਿਸ ਰਿਹਾ ਹੈ। ਬੱਚੇ ਸਖ਼ਤ ਮਿਹਨਤ ਕਰਦੇ ਹਨ ਤੇ ਉਨ੍ਹਾਂ ਦੇ ਮਾਪੇ ਲੱਖਾਂ ਰੁਪਏ ਕੋਚਿੰਗ ਕਲਾਸਾਂ ਤੇ ਖਰਚ ਕਰਦੇ ਹਨ, ਪਰ ਜਦੋਂ ਪੇਪਰ ਲੀਕ ਹੁੰਦਾ ਹੈ ਤਾਂ ਬਹੁਤ ਸਾਰੇ ਬੱਚੇ ਨਿਰਾਸ਼ ਹੋ ਕੇ ਖੁਦਕੁਸ਼ੀਆਂ ਕਰ ਲੈਂਦੇ ਹਨ। ਸਿੱਖਿਆ ਪ੍ਰਣਾਲੀ ਦੇ ਨਿੱਜੀਕਰਨ ਨੇ ਇਸ ਨੂੰ ਬਹੁਤ ਮਹਿੰਗਾ ਬਣਾ ਦਿੱਤਾ ਹੈ। ਸਿਹਤ ਸੰਭਾਲ, ਆਵਾਜਾਈ ਅਤੇ ਹੋਰ ਖੇਤਰਾਂ ਦਾ ਵੀ ਇਹੋ ਹਾਲ ਹੈ। ਸੁਰੱਖਿਆ, ਰੁਜ਼ਗਾਰ ਦੀ ਉਮੀਦ ਖਤਮ ਹੋ ਗਈ ਹੈ। ਦੇਸ਼ ਦੇ ਮਹੱਤਵਪੂਰਨ ਖੇਤਰਾਂ ਨੂੰ ਦੋ ਉਦਯੋਗਪਤੀਆਂ ਅੰਬਾਨੀ ਅਤੇ ਅਡਾਨੀ ਨੂੰ ਸੌਂਪਣ ਨਾਲ ਇਹ ਹੋਰ ਵੀ ਗੁੰਝਲਦਾਰ ਹੋ ਗਿਆ ਹੈ। ਤੇ ਅਖਬਾਰ ਨਵਾਂ ਜ਼ਮਾਨਾ ਲਿਖਦਾ ਹੈ ਕਿ ਜਦੋਂ ਸ਼ੋਸ਼ਣ ਆਪਣੇ ਸਿਖਰ ਤੇ ਪਹੁੰਚ ਗਿਆ ਤਾਂ ਕੁਝ ਪੜ੍ਹੇ ਲਿਖੇ ਨੌਜਵਾਨਾਂ ਨੇ ਜਨਰਲ ਜੈਡ ਨੂੰ ਆਵਾਜ਼ ਦਿੱਤੀ। ਮੁੱਦਾ ਪੇਪਰ ਲਿਖਦਾ ਸੀ, ਪਰ ਇਸ ਨੇ ਸਰਕਾਰ ਦੇ ਮਾੜੇ ਕੰਮਾਂ ਦਾ ਖਜ਼ਾਨਾ ਉਜਾਗਰ ਕੀਤਾ। ਲੱਖਾਂ ਲੋਕਾਂ ਦੀ ਭੀੜ ਨੇ ਜੰਤਰ ਮੰਤਰ ਨੂੰ ਭਰ ਦਿੱਤਾ ਤੇ ਸਰਕਾਰ ਨੂੰ ਹਿਲਾ ਦਿੱਤਾ। ਦਿੱਲੀ ਪੁਲਿਸ ਨੇ ਨੌਜਵਾਨਾਂ ਤੇ ਬੇਰਹਿਮੀ ਕੀਤੀ, ਪਰ ਅੰਤ ਵਿਚ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਹੀ ਪਿਆ। ਗ੍ਰਹਿ ਮੰਤਰੀ ਵੀ ਵੇਟਿੰਗ ਲਿਸਟ ਵਿਚ ਸਨ। ਭਾਵੇਂ ਨੌਜਵਾਨਾਂ ਨੇ ਆਪਣੀ ਲਹਿਰ ਨੂੰ ਸਿੱਖਿਆ ਵਿਚ ਸੁਧਾਰ ਲਿਆਉਣ ਤੱਕ ਸੀਮਿਤ ਰਖਿਆ, ਪਰ ਉਨ੍ਹਾਂ ਦੀ ਲਹਿਰ ਨੇ ਪੂਰੇ ਭਾਰਤ ਭਰ ਵਿਚ ਬੇਜ਼ਬਾਨਾਂ ਨੂੰ ਆਵਾਜ਼ ਦਿੱਤੀ ਹੈ। ਉਨ੍ਹਾਂ ਨੇ ਨਿਡਰਤਾ ਨਾਲ ਆਪਣੀ ਲੜਾਈ ਲੜਨ ਲਈ ਸਹਿਮਤੀ ਦਿੱਤੀ ਹੈ ਅਤੇ ਇਹ ਨਿਰੰਤਰ ਜਾਰੀ ਹੈ। ਇਸ ਤੋਂ ਇਲਾਵਾ ਜਨਰਲ ਅਲਫਾ ਨੇ ਪਿੰਡਾਂ ਵਿਚ ਸਕੂਲਾਂ ਦੀ ਮਾੜੀ ਹਾਲਤ ਵਿਰੁੱਧ ਆਪਣੇ ਵਿਰੋਧ ਪ੍ਰਦਰਸ਼ਨਾਂ ਨੂੰ ਵੀ ਤੇਜ਼ ਕਰ ਦਿੱਤਾ ਹੈ। ਬਿਹਾਰ ਦੇ 6 ਸਾਲਾ ਆਦਿਤਿਆ ਕੁਮਾਰ ਨੇ ਆਮ ਲੋਕਾਂ ਦੇ ਹੱਕਾਂ ਦੀ ਲੜਾਈ ਨੂੰ ਜੋ ਗਤੀ ਦਿੱਤੀ ਹੈ ਉਹ ਸ਼ਲਾਘਾਯੋਗ ਹੈ। ਨੌਜਵਾਨ ਕੁੜੀਆਂ ਅਤੇ ਔਰਤਾਂ ਨੇ ਕਈ ਅੰਦੋਲਨ ਸ਼ੁਰੂ ਕੀਤੇ ਹਨ। ਸਾਗਰ ਜ਼ਿਲ੍ਹੇ ਵਿਚ ਹਾਲ ਹੀ ਵਿਚ ਹੋਏ ਸ਼ਰਾਬ ਘੁਟਾਲੇ ਜਿਸ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਅਖਬਾਰ ਨਵਾਂ ਜ਼ਮਾਨਾ ਲਿਖਦਾ ਹੈ ਕਿ ਉਸ ਦੇ ਜਵਾਬ ਵਿਚ ਔਰਤਾਂ ਨੇ ਸ਼ਰਾਬ ਦੀਆਂ ਦੁਕਾਨਾਂ ਵਿਚ ਭੰਨ ਤੋੜ ਕੀਤੀ, ਸ਼ਰਾਬ ਕੱਢੀ ਅਤੇ ਅੱਗ ਲਾ ਦਿੱਤੀ। ਉਨ੍ਹਾਂ ਨੇ ਇਸ ਘੁਟਾਲੇ ਲਈ ਪ੍ਰਸ਼ਾਸਨ ਅਤੇ ਠੇਕੇਦਾਰਾਂ ਵਿਚਕਾਰ ਮਿਲੀ ਭੁਗਤ ਨੂੰ ਜ਼ਿੰਮੇਵਾਰ ਠਹਿਰਾਇਆ। ਲੋਕ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸਨ, ਪਰ ਉਨ੍ਹਾਂ ਵਿਚ ਵਿਰੋਧ ਕਰਨ ਦੀ ਹਿੰਮਤ ਦੀ ਘਾਟ ਸੀ। ਉਹ ਸਿਰਫ ਪੀੜਤਾਂ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕਰਦੇ ਰਹਿੰਦੇ ਸਨ। ਇਸੇ ਤਰ੍ਹਾਂ ਦਿੱਲੀ ਵਿਚ ਇਕ ਹੋਸਟਲ ਢਹਿਣ ਨਾਲ ਹੋਈਆਂ ਮੌਤਾਂ ਤੋਂ ਗੁੱਸੇ ਵਿਚ ਆਏ ਵਿਦਿਆਰਥੀਆਂ ਨੇ ਇਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਅਤੇ ਵਿਦਿਆਰਥੀਆਂ ਦਾ ਉਤਸ਼ਾਹ ਸੱਚਮੁੱਚ ਕਮਾਲ ਦਾ ਹੈ। ਇਸੇ ਤਰ੍ਹਾਂ ਮੁਸਲਮਾਨ ਪਿਛਲੇ 12 ਸਾਲਾਂ ਤੋਂ ਮੌਜੂਦਾ ਸਰਕਾਰ ਦੇ ਜ਼ੁਲਮ ਦਾ ਸਾਹਮਣਾ ਕਰ ਰਹੇ ਹਨ। ਉਹ ਚੁੱਪ ਰਹੇ, ਉਨ੍ਹਾਂ ਨੂੰ ਦੇਸ਼ ਧਰੋਹ, ਲਵ ਜਿਹਾਦ, ਗਊ ਹੱਤਿਆ, ਕਬਜ਼ੇ ਅਤੇ ਸੜਕ ਤੇ ਨਮਾਜ਼ ਪੜ੍ਹਨ ਦੇ ਦੋਸ਼ਾਂ ਵਿਚ ਜੇਲ੍ਹ ਭੇਜਿਆ ਗਿਆ। ਉਹ ਵੀ ਹੁਣ ਰਾਤ ਨੂੰ ਸਹਾਰਨਪੁਰ ਮਸਜਿਦ ਨੂੰ ਅਚਾਨਕ ਢਾਉਣ ਤੋਂ ਬਾਅਦ ਮੈਦਾਨ ਵਿਚ ਆ ਗਏ ਹਨ। ਤੇ ਅਖਬਾਰ ਨਵਾਂ ਜ਼ਮਾਨਾ ਲਿਖਦਾ ਹੈ ਕਿ ਇਹ ਚੰਗੇ ਸੰਕੇਤ ਹਨ। ਇਨਸਾਫ ਦੀ ਲੜਾਈ ਲੜਨੀ ਚਾਹੀਦੀ ਹੈ। ਬਕੌਲ ਦੁਸ਼ਯੰਤ ਹੋ ਗਈ ਹੈ, ਪੀਰ ਪਰਵਤ ਸੀ ਪਿਘਲਨੀ ਚਾਹੀਏ, ਇਸ ਹਿਮਾਲਿਆ ਸੇ ਕੋਈ ਗੰਗਾ ਨਿਕਲਨੀ ਚਾਹੀਏ, ਗੰਗਾ ਹੁਣ ਵਹਿ ਨਿਕਲੀ ਹੈ। ਹੁਕਮਰਾਨ ਹੈਰਾਨ ਪਰੇਸ਼ਾਨ ਹਨ। ਅਖਬਾਰ ਸੀ ਨਵਾਂ ਜ਼ਮਾਨਾ, ਮੈਂ ਤੁਹਾਡਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ। ਉਮੀਦ ਕਰਦੇ ਹਾਂ ਇਹ ਇਨਫਰਮੇਸ਼ਨ ਜਿਹੜੀ ਇਸ ਦਾ ਨਸਾਂ ਜੀ ਕੀਤੀ ਹੈ ਆਪ ਜੀ ਨੂੰ ਪਸੰਦ ਆਈ ਹੋਵੇਗੀ। ਪਸੰਦ ਆਈ ਹੋਵੇ ਰੱਖ ਲਿਓ, ਨਹੀਂ ਤਾਂ ਵਗਾ ਕੇ ਪਰੇ ਮਾਰਿਓ, ਫਰਕ ਕੋਈ ਨਹੀਂ ਪੈਂਦਾ। 9058131320 ਅਕੀਦਾ ਸਾਹਿਬ ਆਪਣੀ ਗੱਲਬਾਤ ਲੈ ਕੇ ਹਾਜ਼ਰ ਹੋਣਗੇ ਅਗਲੇ ਹਿੱਸੇ ਦੇ ਵਿਚ। ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
6: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188 6478
7: 7547818 ਲੋਟਸ ਫਿਊਨਰਲ ਹੋਮ
8: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ ਜੇਕਰ ਤੁਹਾਡਾ ਕਾਰ ਵੈਨ ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ ਕਸੂਰ ਤੁਹਾਡਾ ਹੈ ਜਾਂ ਨਹੀਂ ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾ ਕਾਨੀ ਕਰ ਰਹੀਆਂ ਹਨ ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ ਕਚੀਚੀਆਂ ਨਾ ਵੱਟੋ ਬਸ ਇੱਕ ਨਾਮ ਯਾਦ ਰੱਖੋ ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800567HURT4878 ਔਰ ਡਾਇਰੈਕਟ ਨੰਬਰ 416-557-5010 416-557-5010 ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰ
9: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ ਪ੍ਰੋਫੈਸ਼ਨਲ ਸਰਵਿਸ ਬਿਲਟ ਟੂ ਲਾਸਟ ਮੈਨਸੂਰੀ ਤੇ ਸਟੋਨ ਵਰਕ ਇੰਟਰਲਾਕਿੰਗ ਫੈਂਸਿੰਗ ਪੈਰੀਓ ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਹਾਰਡਸਕੇਪਿੰਗ ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ ਅੱਜ ਹੀ ਕਾਲ ਕਰੋ 1-888-8-8-9-5-6 ਜਾਂ 416-474-6836 ਓਰਕਲ ਕੰਸਟਰਕਸ਼ਨ ਲਾਸਟਿੰਗ ਰਿਜ਼ਲਟਸ
10: ਹਾਏ ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ ਮੇਰੀ ਨਿੱਕੀ ਭੈਣ ਦਾ ਵਿਆਹ ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ
11: ਕਿਉਂ ਨੀ ਚੰਨ ਕਰੇ ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ
10: ਠੀਕ ਹੈ ਜੀ ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ ਸੈੱਟ ਰਾਣੀ ਹਾਰ ਛਾਪਾਂ ਮੁੰਦਰੀਆਂ ਛੱਲੇ ਬਿਸਕੁਟ ਚੇਨੀਆਂ ਵੰਗਾਂ ਕੋਕੇ ਟਿੱਕੇ ਕੜੇ ਬ੍ਰੇਸਲੈਟ ਮੰਗਲ ਸੂਤਰ ਸਭ ਕੁਝ ਪਿਓਰ ਤੇ ਯੂਨੀਕ
11: ਹਾਂ ਨਾਲੇ ਮੈਂ ਸਾਰੀ ਦੀਆਂ ਬਾਹਾਂ ਵੀ ਤਾਂ ਵਿੰਗੀਆਂ ਕਰਨੀਆਂ ਨੇ 12 ਚੂੜੀਆਂ ਉਹਨੂੰ ਵੀ ਲੈ ਦਾਂਗੇ
10: ਤੇ ਮੇਰੇ ਜੀਜੇ ਲਈ ਘੜੀ
11: ਆਹੋ ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ
10: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਐਲਰ 7198 ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ ਫੋਨ ਨੰਬਰ ਹੈ 9056714290
8: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੁਆਇਸ ਇਲੈਕਟ੍ਰੋਨਿਕਸ ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ ਫ੍ਰਿਜ ਸਟੋਵ ਡਿਸ਼ ਵਾਸ਼ਰ ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਿਸ ਲਗਵਾਉਣਾ ਚਾਹੁੰਦੇ ਹੋ ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ ਟਾਪ ਚੁਆਇਸ ਇਲੈਕਟ੍ਰੋਨਿਕਸ 16 ਇੰਟਰਮਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ ਨੰਬਰ 905-799-0045 9057990045 ਟਾਪ ਚੁਆਇਸ ਇਲੈਕਟ੍ਰੋਨਿਕਸ
12: ਓ ਹੈਲੋ ਯਾਰ ਮੇਰਾ ਵੀ ਲੋਡ ਲੈ ਜੀ ਟਰੱਕ ਫੇਰ ਖੜ ਗਿਆ ਯਾਰ
13: ਉਹ ਭਰਾਵਾ ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ
12: ਸੱਚੀ
13: ਓ ਮੁੱਚੀ
14: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ ਜੋ ਕਿ ਇੰਜਨ ਰੀਬਿਲਡ ਟ੍ਰਾਂਸਮਿਸ਼ਨ ਰੀਬਿਲਡ ਰਿਪੇਅਰ ਡੀਪੀਐਫ ਕਲੀਨਿੰਗ ਐਂਡ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਸੋਫਟਵੇਅਰ ਸੋਲੂਸ਼ਨਸ ਏ ਟੂ ਜ਼ੈਡ ਸਰਵਿਸ ਕਰਕੇ ਦੇਣਗੇ
13: ਇਹਨਾਂ ਕੋਲਾ ਸਾਲਾਂ ਦਾ ਤਜਰਬਾ
12: ਹੁਣ ਐਡਰੈਸ ਵੀ ਲਿਖਾ
13: ਲੈ ਲਿਖ ਲਾ 1 ਗੁੱਡ ਮਾਰਕ ਪਲੇਸ ਇਟੋਬੀ ਕੋਕ ਯੂਨਿਟ 5
14: ਕਾਲ 647-706-9257 647-706-9257
15: हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए जब तलाश हो ऐसे फर्नीचर की तो यहाँ ये स्टीवंस फर्नीचर जहाँ आपको मिलेगा बिल्कुल सॉलिड फर्नीचर चाहे बेड सेट हो सोफा सेट या मैट्रेसेस एवरीथिंग सिंस 1992 विजिट इन स्टोर फॉर मच मोर 2575 स्टील्स एवेन्यू ईस्ट ब्रैम्पटन 9057900560 ਸਟੀਵਨਸ ਫਰਨੀਚਰ
8: ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟਰ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 647-833-5960 6478335960 ਗਿੱਲ ਹਾਊਸ ਪੇਂਟਿੰਗ ਕਟਾਰੀਆ ਟੂਰਸ ਐਂਡ ਟਰੈਵਲ ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ PR ਕਾਰਡ ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ 2883 ਡੈਡ ਰੋਡ ਐਟ ਏਅਰਪੋਰਟ ਰੋਡ 4550 ਈਵਨਸ ਰੋਡ ਜੂਨ 12 ਇਨ ਬ੍ਰੈਂਪਟਨ ਔਰ ਕਾਲ ਅਵਤਾਰ ਕਟਾਰੀਆ 9056781200 905-678-1200 ਕਟਾਰੀਆ ਟੈਵਲ
16: सॉलिड बम्पर चमका मारे मठारू वेल्डिंग तो पवा लो सारे मठारू वेल्डिंग
17: मठारू वेल्डिंग वाओ मूस बम्पर डियर बम्पर डीजल टैंक लॉक ट्रेलर रैम टायर रैक ट्रेलर रिपेयर अल्मीनियम प्लेट बम्पर
18: कॉल सनी मठारू
17: 647-63-55-647-460-6355
18: मठारू वेल्डिंग यूनिट 198 रदरफोर्ड मठारू

0: ਪੰਜਾਬ ਦੀ ਸ਼ਾਨ ਰਾਜਨੀਤੀ ਦਾ ਧੁਰਾ ਰਿਆਸਤੀ ਸ਼ਹਿਰ ਪਟਿਆਲਾ ਜਿੱਥੋਂ ਜੁੜਨਗੇ ਸਾਡੇ ਨਾਲ ਗੁਰਨਾਮ ਸਿੰਘ ਅਕੀਦਾ।
1: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਤੁਸੀਂ ਇਸ ਵਕਤ ਸੁਣ ਰਹੇ ਹੋ ਪ੍ਰੋਗਰਾਮ ਦੇ ਵਿਚ ਮੈਂ ਤੁਹਾਡਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ ਵੋਇਸ ਆਫ ਸਿਟੀ 1320 AM ਤੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਹਾਜ਼ਰ ਨੇ ਤੇ ਨਾਲ ਸਾਥ ਦੇਣ ਲਈ ਹਾਜ਼ਰ ਨੇ ਮੈਡਮ ਮੰਜੂ ਸਿੱਕਾ ਜੀ ਅਜੇ ਟੈਕਨੀਸ਼ੀਅਨ ਸਾਡੇ ਨਾਲ ਹਾਜ਼ਰ ਨੇ ਜੀ ਕਰਨ ਧੁਨਾ ਜੀ ਆਓ ਨੰਬਰ ਰਹੇਗਾ 905-813-1320 ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਅਕੀਦਾ ਸਾਹਿਬ ਸਵਾਗਤ ਹੈ, ਵੈਲਕਮ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਾਰਿਆਂ ਸਰੋਤਿਆਂ
1: ਨੂੰ। ਕੀ ਹਾਲ ਚਾਲ, ਠੀਕ ਠਾਕ ਹੋ?
2: ਫਸਟ ਕਲਾਸ ਚਾਵਲਾ ਸਾਹਿਬ। ਸਤਿ ਸ੍ਰੀ ਅਕਾਲ ਅੰਜੂ ਜੀ।
3: ਸਤਿ ਸ੍ਰੀ ਅਕਾਲ ਅਕੀਦਾ ਜੀ, ਸਤਿ ਸ੍ਰੀ ਅਕਾਲ ਜੀ,
1: ਠੀਕ ਠਾਕ ਹੋ?
2: ਬਿਲਕੁਲ ਚਾਵਲਾ ਸਾਹਿਬ, ਤੁਹਾਡੇ ਦਰਸ਼ਨ ਹੋ ਗਏ, ਨਾਲ ਤੁਹਾਡੇ ਅੰਜੂ ਜੀ ਬੈਠੇ ਨੇ, ਪ੍ਰੋਗਰਾਮ ਤੁਸੀਂ ਕਰੀ ਜਾਂਦੇ ਹੋ, ਚੰਗਾ ਲੱਗ ਰਿਹਾ।
1: ਕੀ ਬਾਤ, ਦੇਖ ਰਹੇ ਤੁਸੀਂ?
2: ਦੇਖੋ ਨਜ਼ਰਾਂ ਤਾਂ ਵਿੱਚ ਹੀ ਨਾ, ਰੱਬ ਦੀਆਂ ਨਜ਼ਰਾਂ ਰੱਬ ਨਾਲ ਹੁੰਦੀਆਂ ਨੇ।
1: ਰੱਬ ਦੀ ਗੱਲ ਚੱਲੀ ਤੇ ਕਹਿੰਦਾ ਬੁੱਲਿਆ ਪੀ ਸ਼ਰਾਬ ਤੇ ਖਾ ਕਬਾਬ, ਬੁੱਲਿਆ ਪੀ ਸ਼ਰਾਬ ਤੇ ਖਾ ਕਬਾਬ। ਬੁੱਲਿਆ ਸਾਹਿਬ ਦਾ ਵਿਰੋਧ ਤਾਂ ਫਿਰ ਹੋਣਾ ਹੀ ਹੋਣਾ ਸੀ, ਤੇ ਹੇਠਾਂ ਬਾਲ ਹੱਡਾਂ ਦੀ ਅੱਗ। ਬੁੱਲਿਆ ਪੀ ਸ਼ਰਾਬ ਤੇ ਖਾ ਕਬਾਬ, ਹੇਠਾਂ ਬਾਲ ਹੱਡਾਂ ਦੀ ਅੱਗ, ਚੋਰੀ ਕਰਤੇ ਭੰਨ ਘਰ ਰੱਬ ਦਾ, ਉਸ ਠੱਗਾਂ ਦੇ ਠੱਗ ਨੂੰ ਠੱਗ। ਕਿਆ ਬਾਤ, ਕਿਆ ਬਾਤ। ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਬੁੱਲਿਆ ਕਾਜੀ ਰਾਜੀ ਰਿਸ਼ਵਤੇ ਤੇ ਮੁੱਲਾਂ ਰਾਜੀ ਮੌਤ, ਆਸ਼ਕ ਰਾਜੀ ਰਾਗ ਤੇ ਨਾ ਪ੍ਰਤੀਤ ਘੱਟ ਹੋਤ। ਕਿਆ ਬਾਤ, ਬੁੱਲੇ ਸ਼ਾਹ ਨੂੰ ਪੜ੍ਹਦੇ ਪਏ ਅੱਜ ਕੱਲ ਜੀ, ਸਮਾਂ ਲੱਗਾ ਥੋੜਾ ਜਿਹਾ, ਕਿਤਾਬ ਹੱਥ ਆਈ ਹੈ। ਉਮੀਦ ਕਰਦੇ ਹਾਂ ਸਾਡੇ ਸਰੋਤਿਆਂ ਦਰਸ਼ਕਾਂ ਨੂੰ ਸਾਡੀਆਂ ਗੱਲਾਂ ਬਾਤਾਂ ਪਸੰਦ ਆ ਰਹੀਆਂ ਹੋਣਗੀਆਂ। ਲੇਡੀਜ਼ ਫਸਟ, ਅੰਜੂ ਜੀ ਆਉਂਦੇ ਚੱਕ ਦਿਓ ਫੱਟੇ।
3: ਅਕੀਦਾ ਜੀ, ਗੱਲ ਕਰਨਾ ਚਾਹਾਂਗੇ ਕਿ ਟਰੰਪ ਦਾ ਨਵੰਬਰ ਦਾ ਮਿਡ ਟਰਮ ਇਲੈਕਸ਼ਨ ਔਰ ਟਰੰਪ ਦਾ ਮੋਦੀ ਵਰਗਾ ਜਿਹੜਾ ਕਹਿੰਦੇ ਇੱਕ ਉਹਨਾਂ ਨੇ ਸ਼ਗੁਫਾ ਛੋੜਿਆ ਹੈਗਾ, ਔਰ ਕੁਛ ਇੰਡੀਅਨ ਇਲੈਕਸ਼ਨ ਦੇ ਵਰਗੇ ਹੀ ਕੁਛ ਗੱਲਾਂ ਕਰ ਰਹੇ ਨੇ, ਕੀ ਕਹਿਣਾ ਚਾਹੋਗੇ?
2: ਟਰੰਪ ਦਾ ਮੋਦੀ ਵਰਗਾ ਸ਼ਗੁਫਾ ਹੀ ਹੈ ਜੀ, ਸ਼ਗੁਫਾ ਸ਼ਗੁਫਾ ਹੁੰਦਾ, ਬਲਕਿ ਵੀ ਜਿਹੜੀ ਨਾ ਕਲੀ ਬਣਨ ਤੋਂ ਪਹਿਲਾਂ ਜੋ ਫੁੱਲ ਦੀ ਸਥਿਤੀ ਹੁੰਦੀ ਹੈ ਉਹਨਾਂ ਨੂੰ ਸ਼ਗੁਫਾ ਕਹਿੰਦੇ ਆਪਾਂ, ਤੇ ਉਹ ਮਤਲਬ ਕਿ ਉਸ ਤੋਂ ਪਹਿਲਾਂ ਜਿਹੜਾ ਮੋਦੀ ਜੀ ਨੇ 15 ਲੱਖ ਰੁਪਈਏ ਹਰ ਇੱਕ ਭਾਰਤੀ ਨੂੰ ਦੇਣ ਦਾ ਜੋ ਐਲਾਨ ਕੀਤਾ ਸੀਗਾ ਜੀ, ਫਿਕਰ ਨਾ ਕਰੋ ਤੁਸੀਂ, ਸਰਕਾਰ ਬਣਾਓ ਸਾਡੀ, ਆਪਣੇ ਕੋਲ ਪੈਸਾ ਬੜਾ ਆ ਜਾਣਾ, ਬਾਹਰ ਬੜਿਆ ਪੈਸਾ ਪਿਆ, ਕਾਲਾ ਧਨ ਪਿਆ, ਕਾਲਾ ਧਨ ਆ ਜਾਣਾ, ਤੁਸੀਂ ਫਿਕਰ ਨਾ ਕਰੋ ਜੀ, 15 ਲੱਖ ਰੁਪਈਆ ਹਰ ਇੱਕ ਬੰਦੇ ਨੂੰ ਮਿਲ ਜਾਣਾ, ਤੇ ਬੰਦਿਆਂ ਦੇ ਦਿਮਾਗ ਹੋਊਗੇ ਖਰਾਬ ਉਸ ਟਾਈਮ। ਉਹ ਸੁਖਬੀਰ ਬਾਦਲ ਕਹਿੰਦਾ ਜੀ ਟਰੱਕ ਭਰ ਭਰ ਕੇ ਆਉਣਗੇ ਪੈਸੇ, ਦੇਖੋ ਤੁਸੀਂ ਪੰਜਾਬ ਦੇ ਵਿੱਚ, ਤੇ ਉਦੋਂ ਸੁਖਬੀਰ ਨੇ ਵੀ ਗੱਲ ਆਖੀ ਸੀ। ਚਲੋ ਚਲੋ, ਹੁਣ ਦੇਖੋ ਨਵੰਬਰ ਵਿੱਚ ਮਿਡ ਟਰਮ ਚੋਣਾਂ ਜਿਹੜੀਆਂ ਕਿ ਹੋ ਰਹੀਆਂ ਨੇ ਅਮੈਰੀਕਾ ਦੀਆਂ, ਤੇ ਉਹਦੇ ਵਿੱਚ ਰਿਪਬਲਿਕ ਪਾਰਟੀ ਦੀ ਪ੍ਰਤੀਨਿਧ ਸਭਾ ਤੇ ਸੀਨੇਟ ਜੇ ਦੋਵਾਂ ਵਿੱਚ ਕਹਿੰਦੇ ਸਾਡੀ ਇਹ ਪਾਰਟੀ ਬਹੁਮਤ ਹਾਸਲ ਕਰਦੀ ਹੈ ਤਾਂ ਅਸੀਂ, ਟਰੰਪ ਸਾਹਿਬ ਕਹਿੰਦੇ ਆ, ਅਸੀਂ ਹਰ ਬਾਲਗ ਅਮਰੀਕੀ ਨੂੰ$5,000 ਦੇਵਾਂਗੇ, ਬਲਕਿ ਭਾਰਤੀ ਰੁਪਈਏ ਅਨੁਸਾਰ 4,76,000 ਰੁਪਈਆ ਪ੍ਰਤੀ ਵਿਅਕਤੀ। ਕਹਿੰਦੇ ਵੀ ਅਮੀਰਾਂ ਨੂੰ ਦੇਣਾ, ਇਹ ਜਿਹੜੇ ਬਹੁਤ ਅਮੀਰ ਨੇ ਉਹਨਾਂ ਨੂੰ ਦੇਣਾ ਨਹੀਂ ਸੀ, ਤੇ ਪਰ ਦਵਾਂਗੇ ਭਾਰਤੀਆਂ ਨੂੰ ਜੇ ਤੁਸੀਂ ਸਾਨੂੰ ਬਣਾ ਦਿੰਦੇ ਹੋ। ਤੇ ਟਰੰਪ ਨੇ ਲਾਸ ਵਿੱਚ ਰਿਪਬਲਿਕਨ ਕਨਵੈਨਸ਼ਨ ਜਿਹੜਾ ਕਿ ਉਹਦੇ ਵਿੱਚ ਬੋਲ ਰਹੇ ਸੀਗੇ ਉਹ, ਤੇ ਹੁਣ ਟਰੰਪ ਦੇ ਵਿੱਚ $18 ਟ੍ਰਿਲੀਅਨ ਸੀਗਾ ਜੀ ਆਪਣਾ 6 ਸਾਲ ਪਹਿਲਾਂ ਕਰਜ਼ਾ ਅਮੈਰੀਕਾ ਦੇ ਉੱਤੇ, ਅੱਜ ਅਮੈਰੀਕਾ ਤੇ $40 ਟ੍ਰਿਲੀਅਨ ਕਰਜ਼ਾ ਹੈਗਾ ਜੀ, ਤੇ ਉਹਦੇ ਵੀ ਪੈਸੇ ਦੇਣੇ ਕਿੱਥੋਂ ਟਰੰਪ ਜੀ। ਤੇ ਦੂਜੇ ਪਾਸੇ ਗੱਲ ਇਹ ਹੈ ਵੀ ਜੇ ਆਪਾਂ ਇਹਨੂੰ ਹਿਸਾਬ ਜਿਹਾ ਕਰ ਲੈਂਦੇ ਹਾਂ ਵੀ ਜੇ ਸਾਰਿਆਂ ਨੂੰ ਪੈਸੇ ਮਿਲਦੇ ਆ ਤਾਂ $1.35 ਟ੍ਰਿਲੀਅਨ ਦਾ ਖਰਚਾ ਆਉਣਾ, $128 ਲੱਖ ਕਰੋੜ ਰੁਪਈਆ। ਦੁਨੀਆਂ ਦੇ 162 ਦੇਸ਼ਾਂ ਦੀ ਇਕੋਨਮੀ ਤੋਂ ਵੱਧ ਪੈਸਾ ਜੀ ਇਹ, ਪਰ ਇਹ ਪਾਕਿਸਤਾਨ ਦੇ ਤਾਂ 3 ਟਾਈਮ ਦਾ ਜਿਹੜਾ ਕਿ ਉਹਦਾ GDP ਆ, ਕਿਉਂਕਿ GDP ਆ ਪਾਕਿਸਤਾਨ ਦੀ $497.3 ਅਰਬ, ਮਗਰ ਨਿਰ ਅਬਾਉਟ 38.69 ਲੱਖ ਕਰੋੜ ਰੁਪਈਆ ਪਾਕਿਸਤਾਨ ਦੀ ਹੈ। ਬਲਕਿ ਇੰਨਾ ਪੈਸਾ ਜਿਹੜਾ ਕਿ ਹੈਗਾ ਉਹ ਪਾਕਿਸਤਾਨ ਤੋਂ ਵੀ 3 ਗੁਣਾ ਵੱਧ ਜਿਹੜਾ ਹੈਗਾ ਇਹ ਪੈਸਾ ਟਰੰਪ ਕਿੱਥੋਂ ਲਿਆਉਣਗੇ। ਪਰ ਟਰੰਪ ਨੇ ਕੱਲ ਗੱਲ ਕਹਿਤੀ ਹੈ ਜੀ, ਤੇ ਕਹਿਤਿਆਂ ਪਰ ਕਹਿਤਾ
3: ਜੀ। ਅਕੀਦਾ ਜੀ, ਹੋਰ ਖਬਰ ਜੀ, ਕੀ ਖਬਰਾਂ ਵਿਚ ਹੈਗਾ ਕਿ 7 ਸਾਲਾਂ ਬਾਅਦ ਭਾਰਤ ਆ ਸਕਦੇ ਨੇ ਸ਼ੀ ਜਿਨਪਿੰਗ, ਜਿੱਥੇ ਹੁਣ ਬ੍ਰਿਕਸ ਦਾ ਸ਼ਿਖਰ ਸੰਮੇਲਨ ਹੋਣ ਵਾਲਾ, ਉਹਦੇ ਚ ਉਨ੍ਹਾਂ ਦੀ ਸ਼ਮੂਲੀਅਤ ਦੀ ਗੱਲਬਾਤ ਹੋ ਰਹੀ ਹੈ, ਕੀ ਕਹਿਣਾ ਚਾਹੋਗੇ?
2: ਬਿਲਕੁਲ ਜੀ, ਕੱਲ ਵੈਸੇ ਤਾਂ ਉਹਨਾਂ ਦਾ ਜਹਾਜ਼ ਜਿਹੜੇ ਹੈਗੇ ਨੇ ਰੂਸ ਦੇ ਵਲਾਦੀਮੀਰ ਪੁਤਿਨ ਦੇ ਜਿਹੜੇ ਕਿ ਸੈਨਾ ਦੇ ਜਹਾਜ਼ ਹੈਗੇ ਆ, ਉਹ ਕੱਲ ਨੋਇਡਾ ਦੇ ਏਅਰਪੋਰਟ ਤੇ ਆ ਕੇ ਆ ਚੁੱਕੇ ਆ, ਪਹੁੰਚ ਚੁੱਕੇ ਆ, ਤੇ ਸ਼ਿਖਰ ਸੰਮੇਲਨ ਜਿਹੜਾ ਹੈਗਾ ਉਹ ਅੱਜ ਸ਼ੁਰੂ ਹੋਣ ਦੀ ਸੰਭਾਵਨਾ ਹੈਗੀ ਆ। ਅੱਜ ਜਿਹੜਾ ਵਲਾਦੀਮੀਰ ਪੁਤਿਨ ਦੀ ਮੀਟਿੰਗ ਹੋ ਸਕਦੀ ਆ, ਉੱਥੇ ਸੁਖੋਈ ਜਹਾਜ਼ ਜਿਹੜਾ ਕਿ ਹੈਗਾ ਭਾਰਤ ਨੂੰ ਮਿਲ ਸਕਦਾ ਰੂਸ ਤੋਂ, ਤੇ ਉੱਥੇ ਇਹ ਹੋ ਸਕਦਾ ਕੁਛ ਉਹਨਾਂ ਦੀਆਂ ਟ੍ਰੇਡ ਡੀਲ ਹੋ ਸਕਦੀਆਂ ਨੇ। ਇਸੇ ਤਰੀਕੇ ਦੇ ਨਾਲ ਕੱਲ ਅਚਾਨਕ ਗੱਲ ਆਈ ਕਿ ਜਿਹੜਾ ਬ੍ਰਿਕਸ ਦੇ ਵਿੱਚ ਸ਼ੀ ਜਿਨਪਿੰਗ ਚੀਨ ਦੇ ਰਾਸ਼ਟਰਪਤੀ ਹੈਗੇ ਨੇ, ਉਹ 7 ਸਾਲ ਪਹਿਲਾਂ ਮਤਲਬ 2019 ਵਿੱਚ ਆਏ ਸੀ ਭਾਰਤ ਵਿੱਚ, ਤੇ ਉਸ ਤੋਂ ਬਾਅਦ 2020 ਦੇ ਵਿੱਚ ਗਲਵਾਨ ਦੀ ਹਿੰਸਾ ਹੋ ਗਈ ਸੀ, ਗਲਵਾਨ ਘਾਟੀ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਸੀਗਾ, ਭਾਰਤ ਦੇ 20 ਦੇ ਕਰੀਬ ਜਵਾਨ ਮਾਰੇ ਗਏ ਸੀਗੇ, ਸ਼ਹੀਦ ਹੋਏ ਸੀਗੇ, ਤੇ ਬਾਅਦ ਚ ਚੀਨ ਨੇ ਵੀ ਪੁਸ਼ਟੀ ਕਰਤੀ ਸੀ ਵੀ ਸਾਡੇ ਵੀ 4-5 ਮਰ ਗਏ ਆ, ਭਾਵੇਂ ਕਿ ਚੀਨ ਦੇ ਵਿੱਚ ਹੀ ਵੱਧ ਮਰੇ ਸੀ, ਪਰ ਚੀਨ ਨੇ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਆਪਣੇ ਆਪ ਨੂੰ ਦਬਾ ਲਿਆ ਸੀ ਉਹਨਾਂ ਨੇ। ਤੇ ਹੁਣ ਜੇਕਰ ਉਹ ਆਉਂਦੇ ਆ, ਅੱਜ ਪਹੁੰਚ ਜਾਣਗੇ, ਤੇ ਜੇਕਰ ਆਉਂਦੇ ਆ ਸ਼ੀ ਜਿਨਪਿੰਗ ਤਾਂ ਉਹ ਵੀ ਗੱਲ ਕਰਨਗੇ ਕਾਫੀ ਸੈਨਾ ਦੇ ਸੰਬੰਧ ਵਿੱਚ, ਜਿਹੜਾ ਕਿ ਉਹਨਾਂ ਦੀ ਆਪਣਾ ਸਾਡੀ ਲਾਈਨ ਹੈਗੀ ਆ ਚੀਨ ਤੇ ਭਾਰਤ ਦੀ, ਉਹ ਲਾਈਨ ਦੇ ਸੰਬੰਧ ਵਿੱਚ ਗੱਲ ਹੋ ਸਕਦੀ ਆ। ਵੈਸੇ ਡੋਵਾਲ ਹੁਣੀ ਪਿਛਲੇ ਮਹੀਨੇ ਹੀ ਗਏ ਸੀਗੇ ਉੱਥੇ ਅਗਸਤ ਵਿੱਚ, ਉੱਥੇ ਡੋਵਾਲ ਸਾਡੇ ਅਜੀਤ ਡੋਵਾਲ ਨੇ ਸੁਰੱਖਿਆ ਸਲਾਹਕਾਰ, ਉਹਨਾਂ ਨੇ ਵਿਦੇਸ਼ ਮੰਤਰੀ ਚੀਨ ਦੇ ਵਾਂਗ ਯੀ ਨਾਲ ਮੁਲਾਕਾਤ ਵੀ ਕੀਤੀ ਸੀ, ਤੇ ਸ਼ਾਇਦ ਉਹ ਮੁਲਾਕਾਤ ਦਾ ਹੀ ਅਗਲਾ ਹਿੱਸਾ ਹੈਗਾ ਕਿ ਸ਼ਾਇਦ ਸ਼ੀ ਜਿਨਪਿੰਗ ਦੀ ਮੁਲਾਕਾਤ ਨਰਿੰਦਰ ਮੋਦੀ ਨਾਲ ਦੋਵਾਂ ਮੁਲਕਾਂ ਦੇ ਵਿੱਚ ਕੁਝ ਸਮਝੌਤਿਆਂ ਲੈ ਕੇ ਹੋਣ ਦੀ ਸੰਭਾਵਨਾ ਹੈਗੀ ਆ। ਤੇ ਇਸ ਬ੍ਰਿਕਸ ਦੇ ਵਿੱਚ ਜੀ ਰੂਸ, ਚੀਨ, ਬ੍ਰਾਜ਼ੀਲ, ਦੱਖਣੀ ਅਫਰੀਕਾ, ਮਿਸਰ, ਇਰਾਨ, ਇਥੋਪੀਆ, UAE ਤੇ ਇੰਡੋਨੇਸ਼ੀਆ ਵਰਗੇ ਮੁਲਕ ਪਹੁੰਚ ਰਹੇ ਨੇ, ਭਾਵੇਂ ਕਿ ਪੱਛਮੀ ਜਿਹੜਾ ਕਿ ਬੰਗਲਾਦੇਸ਼ ਹੈਗਾ ਉਹਦੇ ਪ੍ਰਧਾਨ ਮੰਤਰੀ ਰਹਿਮਾਨ ਨਹੀਂ ਪਹੁੰਚ ਰਹੇ। ਉਹਨਾਂ ਦਾ ਦੋਸ਼ ਹੈ ਕਿ ਬਤੌਰ ਪ੍ਰਧਾਨ ਮੰਤਰੀ ਸਾਨੂੰ ਨਹੀਂ ਬੁਲਾਇਆ ਉਹਨਾਂ ਨੇ ਭਾਰਤ ਨੇ, ਜੇ ਸਾਨੂੰ, ਕਿਉਂਕਿ ਭਾਰਤ ਇਹਦੀ ਮੇਜ਼ਬਾਨੀ ਕਰ ਰਿਹਾ, ਭਾਰਤ ਦਾ ਆਗੂ ਆ ਇਹ ਬ੍ਰਿਕਸ ਦਾ ਇਸ ਸਾਲ ਦਾ, ਇਸ ਵਾਰ ਦਾ, ਇਸ ਕਰਕੇ ਭਾਰਤ ਤੇ ਇਲਜ਼ਾਮ ਲਾਇਆ ਬੰਗਲਾਦੇਸ਼ ਨੇ ਕਿ ਸਾਨੂੰ ਬਤੌਰ ਪ੍ਰਧਾਨ ਮੰਤਰੀ ਨਹੀਂ ਬੁਲਾਇਆ ਸਾਨੂੰ, ਇਸ ਕਰਕੇ ਰਹਿਮਾਨ ਜੋ ਪ੍ਰਧਾਨ ਮੰਤਰੀ ਨੇ ਬੰਗਲਾਦੇਸ਼ ਦੇ, ਉਹ ਨਹੀਂ ਪਹੁੰਚਦੇ ਬ੍ਰਿਕਸ ਦੇ ਵਿੱਚ
1: ਜੀ। ਅਗੇ 9051313230905813120 ਸਾਡੇ ਨਾਲ ਕਾਲਰ ਨੇ, ਦੇਖਦੇ ਆ ਕੀ ਕਹਿਣਾ ਚਾਹੁੰਦੇ। ਵੈਲਕਮ ਜੀ, ਜੇ ਕਿਸੇ ਵੀਰ ਨੇ ਸੁਣਨਾ ਹੈ ਸਾਨੂੰ ਤਾਂ 647-910-1320 ਤੇ ਕੈਨੇਡਾ ਦੇ ਵਿਚ ਡਾਇਲ ਕਰਕੇ ਸੁਣ ਸਕਦੇ ਹੋ, ਅਮਰੀਕਾ ਦੇ ਵਿਚ 641-741-1919 ਤੇ ਡਾਇਲ ਕਰਕੇ ਸੁਣ ਸਕਦੇ ਹੋ। ਜਿੱਥੋਂ ਤੱਕ ਵੀ ਤੁਸੀਂ ਸਾਨੂੰ ਸੁਣ ਦੇਖ ਰਹੇ ਹੋ, ਆਪ ਸਭ ਦਾ ਧੰਨਵਾਦ। ਜੈਪੁਰ ਦੀ ਇਕ ਮਨੀਪਾਲ ਯੂਨੀਵਰਸਿਟੀ ਵਿਚ ਇਨਸਾਨੀ ਮਲ ਤੋਂ ਘਰ ਬਣਾਉਣ ਲਈ ਖੋਜ ਹੋ ਰਹੀ ਹੈ। ਮਲ ਟਰੀਟਮੈਂਟ ਪਲਾਂਟ ਤੋਂ ਇਨਸਾਨੀ ਮਲ ਲੈ ਕੇ ਕੀਤੀ ਖੋਜ। ਇਸ ਤੋਂ ਪਹਿਲਾਂ ਕਿ ਤੁਸੀਂ ਇੱਥੇ ਆਪਣਾ ਨਜ਼ਰੀਆ ਪੇਸ਼ ਕਰੋ, ਅੱਜ ਕੁਝ ਇੱਕ ਸਾਡੇ ਰੇਡੀਓ ਹੋਸਟ ਜਿਹੜੇ ਸਾਡੇ ਕਮਿਊਨਿਟੀ ਵੈਲ ਨੋਨ ਮੰਨੇ ਪ੍ਰਮੰਨੇ, ਉਨ੍ਹਾਂ ਨੇ ਸਾਡੇ ਨਾਲ ਮੀਟਿੰਗ ਕੀਤੀ ਹੈ। ਮੀਟਿੰਗ ਦੇ ਦਰਮਿਆਨ ਕਾਫੀ ਅੱਛੀ ਗੁਫ਼ਤਗੂ ਹੋਈ ਹੈ, ਕਾਫੀ ਲੰਬੀ ਚੌੜੀ ਲਾਈਨ ਹੈ ਸਾਡੇ ਕੋਲ, ਜੋ ਪਹਿਲਾਂ ਆਵੇਗਾ ਪਹਿਲਾਂ ਲੈ ਜਾਵੇਗਾ। ਸੋ ਪ੍ਰੋਗਰਾਮ ਜਿਹੜੇ ਨੇ ਆਲਮੋਸਟ ਤਕਰੀਬਨ ਅਸੀਂ ਕਹਿ ਦਈਏ ਕਿ ਸਾਰੇ ਸਮਾਂ ਜਿਹੜਾ ਹੈ ਉਹ ਭਰਨ ਵਾਲਾ ਹੈ। ਤੇ ਜੇ ਤੁਸੀਂ ਕੋਈ ਵੀ ਅਜੇ ਮਨ ਬਣਾ ਰਹੇ ਹੋ ਦੁਚੁੱਤੀ ਦੇ ਵਿੱਚ, ਉਹ ਤਾਂ ਦੁਚੁੱਤੀ ਚ ਨਾ ਪਿਓ, ਕਿਉਂਕਿ ਜਿੰਨੇ ਕੰਟਰੈਕਟ ਸਾਈਨ ਕਰ ਲਿਆ ਉਹਦਾ ਕੰਟਰੈਕਟ ਜਿਹੜਾ ਹੈ ਚੱਲ ਜਾਵੇਗਾ ਸਟੇਸ਼ਨ ਉੱਤੇ, ਉਹਦਾ ਟਾਈਮ ਅਵੇਲੇਬਲ ਜਿਹੜਾ ਹੈ ਉਹ ਸ਼ੁਰੂ ਹੋ ਜਾਵੇਗਾ। ਇਸ ਤੋਂ ਪਹਿਲਾਂ ਕਿ ਤੁਸੀਂ ਸਾਡੇ ਨਾਲ ਮੀਟਿੰਗ ਕਰਕੇ ਜਾਓ, ਫਿਰ ਬਾਅਦ ਦੇ ਵਿੱਚ ਕਹੋ ਜੀ ਅਸੀਂ ਤਾਂ ਜੇ ਸਮਾਂ ਮੰਗਿਆ ਸੀ। ਸੋ ਪਲੀਜ਼ ਜਿਹੜਾ ਪਹਿਲਾਂ ਕੰਟਰੈਕਟ ਕਰ ਗਿਆ ਉਸੇ ਨੂੰ ਹੀ ਸਮਾਂ ਜਿਹੜਾ ਹੈ ਉਸ ਕੈਜੂਅਲ ਦੇ ਮੁਕਾਬਲੇ ਦੇ ਦਿੱਤਾ ਜਾਣਾ। ਸੋ ਅੱਜ ਮੈਨੂੰ ਬੜੀ ਇੱਕ ਵੱਡੀ ਖਬਰ ਜਿਹੜੀ ਕੀਤਾ ਸਾਹਿਬ, ਉਹ ਕਾਵਾਂ ਦੇ ਆਖੇ ਕਹਿੰਦੇ ਢੋਲ ਨਹੀਂ ਪਾੜਦੇ ਹੁੰਦੇ ਨਾ, ਕਹਿੰਦੇ ਜੀ ਅਫਵਾਹ ਵਾ ਕੇ ਇਹ ਜਦੋਂ ਮਰਜ਼ੀ ਬੰਦ ਕਰਾ ਦਈਏ। ਸੂਰਜ ਚੜ ਗਿਆ ਬਈ ਮਿੱਤਰੋ, ਪੱਲੀਆਂ ਪੁਲੀਆਂ ਜਿੰਨੀਆਂ ਮਰਜ਼ੀ ਭਾਈ ਚਲੋ ਝੂਠੀਆਂ ਸੱਚੀਆਂ ਸ਼ਿਕਾਇਤਾਂ ਕਰੀ ਚਲੋ ਨੋ ਪ੍ਰੋਬਲਮ, ਤਾਂ ਲੜਾਈ ਆਪਣੀ ਲੜੋ, ਮੈਦਾਨ ਦੇ ਵਿਚ ਆਏ ਹੋ ਤਾਂ ਲੜਾਈ ਆਪਣੀ ਲੜੋ, ਕਿਸੇ ਦੀ ਲੜਾਈ ਨਾ ਲੜੋ। ਤੁਸੀਂ ਸਾਡੀਆਂ ਕੰਪਲੇਂਟ ਕਰੋਗੇ ਜੇ ਅਸੀਂ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਨਹੀਂ ਚੱਲਾਂਗੇ। ISD ਜਿਹਨੇ ਸਾਨੂੰ ਪਰਮਿਸ਼ਨ ਦਿੱਤੀ ਉਹਨੇ ਕੁਝ ਸੋਚ ਕੇ ਦਿੱਤੀ ਹੋਊਗੀ। 70 ਸਾਲ ਤੋਂ ਚੱਲਦਾ ਇਹ ਰੇਡੀਓ ਜਿਹੜਾ ਸਟੇਸ਼ਨ ਹੈ ਉਹਦੇ ਮਾਲਕਾਂ ਨੇ 70 ਸਾਲ ਸਭ ਤੋਂ ਪਹਿਲਾਂ ਮਿਸੀਸਾਗਾ ਦਾ ਇਹ ਨੰਬਰ 1 ਰੇਡੀਓ। ਇਹਦੇ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਨਿਕਲੀਆਂ ਨੇ, ਤਾਂ ਮੇਰੇ ਖਿਆਲ ਦੇ ਵਿੱਚ ਕਾਵਾਂ ਦੇ ਅਖੇ ਢੋਲ ਜੇ ਪਾੜਦੇ ਹੁੰਦੇ ਵੀ ਜਿਵੇਂ ਨਾ ਸਕੂਲ ਦੇ ਵਿੱਚ ਅਸੀਂ ਨਲਾਇਕ ਜਿਹੜੇ ਹੁੰਦੇ ਸਾਂ ਤੇ ਜਦੋਂ ਹਿਸਾਬ ਵਾਲਾ ਮਾਸਟਰ ਜਿਹੜਾ ਮੈਥਮੈਟਿਕ ਵਾਲਾ ਮਾਸਟਰ ਜਾਂ ਇੰਗਲਿਸ਼ ਵਾਲਾ ਮਾਸਟਰ ਲੇਟ ਹੁੰਦਾ ਸੀ ਨਾ ਜਿਹਦਾ ਸਾਹਿਬ ਤੁਸੀਂ ਮੇਰੇ ਵਰਗੇ ਹੀ ਹੋਣੇ, ਤੇ ਅਸੀਂ ਸੋਚਦੇ ਹੁੰਦੇ ਸੀ ਮਾਸਟਰ ਨੂੰ ਬੁਖਾਰ ਚੜ ਜਾਵੇ, ਮਾਸਟਰ ਲੇਟ ਆ ਜਾਵੇ, ਮਾਸਟਰ ਨਾ ਹੀ ਆਵੇ ਕਿਉਂਕਿ ਆਪਾਂ ਹੋਮਵਰਕ ਨਹੀਂ ਕੀਤਾ ਹੁੰਦਾ ਸੀਗਾ। ਅੱਜ ਮਾਸਟਰ ਨਾ ਹੀ ਆਵੇ, ਮਾਸਟਰ ਜੇ 2 ਕੁ ਦਿਨ ਨਹੀਂ ਆਉਂਦਾ ਤੇ ਬੜੀਆਂ ਲੁੱਡੀਆਂ ਪਾਉਂਦੇ ਸੀ ਭਈ ਇਹ ਸੂਰਜ ਚੜ ਗਿਆ। ਕਿਸੇ ਨੂੰ ਕੋਈ ਸ਼ਿਕਵਾ ਸ਼ਿਕਾਇਤ ਹੈ ਉਹ ਸਾਡੇ ਨਾਲ ਸੰਪਰਕ ਕਰੋ, ਅਸੀਂ ਉਸਨੂੰ ਕੋਸ਼ਿਸ਼ ਕਰਾਂਗੇ ਠੀਕ ਕਰਨ ਦੀ। ਜੇ ਝੂਠੀ ਸ਼ਿਕਾਇਤ ਕਰੋਗੇ ਤਾਂ ਫਿਰ ਫਾਨਾ ਵੀ ਪੈਂਦਾ ਹਰਾਸਮੈਂਟ ਦਾ, ਫਿਰ ਸਾਡੇ ਟੈਕਨੀਸ਼ੀਅਨ ਜਾਣਗੇ, ਸਾਡੇ ਇੰਜੀਨੀਅਰ ਜਾਣਗੇ, ਉਹਨਾਂ ਦੇ ਇੰਜੀਨੀਅਰ ਆਉਣਗੇ ਜਿਨ੍ਹਾਂ ਦੇ ਬਿਹਾਫ ਤੇ ਤੁਸੀਂ ਕੋਈ ਕਿਤਤਾਨੀਆਂ ਕਰਦੇ ਫਿਰਦੇ ਹੋ, ਤਾਂ ਫਿਰ ਲੈਣੇ ਦੇ ਦੇਣੇ ਪੈਂਦੇ ਆ। ਆਓ ਰਲ ਕੇ ਇਸ ਪ੍ਰੋਗਰਾਮ ਨੂੰ ਤੁਹਾਡਾ ਆਪਣਾ ਕਮਿਊਨਿਟੀ ਦਾ ਕਿਤੇ ਨਾ ਕਿਤੇ ਨੇ ਸਾਥ ਦਿੱਤਾ, ਇਹਨੂੰ ਆਪਾਂ ਹੋਰ ਚੰਗੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰੀਏ। ਇਹੋ ਜਿਹੀ ਤਾਂ ਬੰਦ ਕਰਾ ਦੇਣਾ, ਮੈਂ ਹੱਸਣ ਲੱਗ ਪਿਆ ਕਹਿੰਦੇ ਮੈਂ ਨਾ ਨੀ ਲੈਣਾ ਉਸ ਵੀਰ ਦਾ। ਮੈਂ ਕਿਹਾ ISD ਨੀ ਜਾਣਦੇ ਕਹਿੰਦਾ, ਤੇ ਮੈਂ ਕਿਹਾ ਪਰਮਿਸ਼ਨ ਉਹਨਾਂ ਨੇ ਦਿੱਤੀ ਹੈ, ਮੈਂ ਆਪਣੀ ਮਰਜ਼ੀ ਨਾਲ ਤਾਂ ਚਲਾ ਨੀ ਲਿਆ ਹਨਾ, ਸਾਰੇ ਪੇਪਰ ਵਰਕ ਸਾਰੇ ਡਾਕੂਮੈਂਟ ਸਾਰੀ ਇਹਦੀ ਜੋ ਵੀ ਆ ਕਾਰਵਾਈ ਕਰਕੇ ਚਲਾਇਆ। ਹਾਂ ਇਹ ਗੱਲ ਠੀਕ ਹੈ ਕਿ ਕਈਆਂ ਨੇ ਖੁਸ਼ ਹੋਣਾ, ਕਈਆਂ ਨੂੰ ਨਹੀਂ ਖੁਸ਼ੀ ਹੋਣੀ, ਗੱਲ ਵੱਖਰੀ ਹੈ। ਚਲੋ 9058131320। ਇੱਕ ਹੋਰ ਵੱਡੀ ਖਬਰ 1-2 ਦਿਨਾਂ ਬਾਅਦ ਇਸੇ ਹੀ ਚੈਨਲ ਨਾਲ ਰਿਲੇਟਡ ਅਜਿਹੀ ਤੁਹਾਨੂੰ ਸੁਣਾਵਾਂਗਾ, ਅਜਿਹੀ ਸੁਣਾਵਾਂਗਾ ਕਿ ਅੰਜੂ ਜੀ ਨੂੰ ਵੀ ਨਹੀਂ ਪਤਾ, ਅਜੇ ਸਾਡੇ ਕਰਨ ਤੋਂ ਨਾ ਜੀ ਨੂੰ ਵੀ ਨਹੀਂ ਪਤਾ। ਇਨ ਬੀਟਵੀਨ ਮੀ ਐਂਡ ਮਾਈ ਸਨ, ਤੁਸੀਂ ਯਕੀਨ ਕਰੋਗੇ ਕਿ ਪਹਿਲੀ ਵਾਰੀ ਹੋਵੇਗਾ ਹਿਸਟਰੀ ਦੇ ਵਿੱਚ ਵੀ ਤੁਸੀਂ ਕਹੋਗੇ ਇੰਜ ਵੀ ਹੋ ਸਕਦਾ, ਹੋ ਸਕਦਾ ਹੋ ਸਕਦਾ, ਸਭ ਕੁਝ ਪੋਸੀਬਲ ਹੈ, ਬਟ ਸਿਰਫ ਸੋਚਣ ਦੀ ਲੋੜ ਹੈ, ਉਹਦੇ ਤੇ ਅਮਲ ਕਰਨ ਦੀ ਲੋੜ ਹੈ। ਸਾਨੂੰ ਸਟੇਸ਼ਨ ਦਾ ਪੂਰਾ ਸਾਥ ਹੈ ਤੇ ਤੁਸੀਂ ਯਕੀਨ ਕਰੋਗੇ ਜਿਹੜੇ ਸਾਡੇ ਨਾਲ ਰੇਡੀਓ ਹੋਸਟ ਜੁੜ ਜਾਣਗੇ ਉਹ ਅਸ਼ ਅਸ਼ ਕਰਨਗੇ ਯਾਰ ਕਿਆ ਬਾਤ ਹੈ, ਫਸਟ ਕਮ ਫਸਟ ਸਰਵ। 416-303-1515 ਕਾਲਰ ਵੀ ਨੇ ਮੇਰੇ ਨਾਲ, ਤੇ ਆਪਾਂ ਜਿਹੜੀ ਜੈਪੁਰ ਦੀ ਮਨੀਪਾਲ ਯੂਨੀਵਰਸਿਟੀ ਦੀ ਗੱਲ ਕੀਤੀ ਹੈ ਇਨਸਾਨੀ ਮਨ ਵਾਲੀ, ਉਹ ਜੇ ਹੋਲਡ ਕਰ ਲੈਣੇ ਪਹਿਲਾਂ 2 ਕਾਲਾਂ ਲੈ ਲਈਏ। ਵੈਲਕਮ ਜੀ, ਹੈਲੋ ਹੈਲੋ ਚਲੋ
4: ਮੈਂ ਜਿੱਦਣ ਆਪਣਾ ਉਧਰ ਬੰਦਾ ਸੀ ਮੈਂ ਉਦੋਂ ਨੀ ਕਹਿਤਾ ਸੀ ਭਾਜੀ ਆਪਾਂ ਖਰੀਦ ਹੀ ਲੈਣਾ ਛੱਡੋ ਪਰ ਆਪਾਂ ਫਿਕਰ ਨੀ ਕਰਨਾ ਜਿਆਦਾ। ਹਾਂਜੀ ਤੇ ਉਹ ਮੈਨੂੰ ਅੱਗੇ ਸਾਰੇ ਭੈਣ ਭਰਾ ਕਹਿੰਦੇ ਹੁੰਦੇ ਵੀ ਤੇਰੇ ਨਾਲ ਜਿਹੜੇ ਲੱਗੇ ਹੁੰਦੇ ਆ ਵੀ ਪਹਿਲਾਂ ਹੀ ਵਧੀਆ ਹੁੰਦੇ ਕਿ ਤੇਰੇ ਨਾਲ ਲੱਗ ਕੇ ਫਿਰ ਬਣ ਜਾਂਦੇ, ਮੈਂ ਇੰਜੀ ਸਮਝ ਲਓ ਜਿੱਦਾਂ ਵੀ ਆ। ਹਾਂਜੀ ਤੇ ਵਾਹਿਗੁਰੂ ਦੀ ਮਿਹਰ, ਤੇ ਤੁਸੀਂ ਬਾਕੀ ਜਿਆਦਾ ਟਾਈਮ ਵੇਸਟ ਨਾ ਕਰਿਆ ਕਰੋ, ਜੋ ਲੋਕੀ ਕਹਿੰਦੇ ਕਹੀ ਜਾਣ ਆਪਣਾ ਕੰਮ ਕਰੀ ਜਾਓ, ਸ਼ਾਦੀ ਕਲਾ ਚ ਰਹਿਣਾ ਚਾਹੀਦਾ। ਹਾਂਜੀ ਬਸ ਇਹੀ ਕਹਿਣਾ ਸੀ, ਉਹ ਟਾਈਮ ਵੇਸਟ ਹੁੰਦਾ ਉਹਨਾਂ ਦੀਆਂ ਗੱਲਾਂ ਕਰਕੇ। ਸਤਿ ਸ੍ਰੀ ਅਕਾਲ।
1: ਦੀਪਕ ਪੁੰਜ ਹੋਣਾ ਦੀ ਕਾਲ ਆਈ ਸੀ ਜਿੱਦਣ, ਸਮਾਂ ਵਧਾਇਆ, ਸਮਾਂ ਕਾਫੀ ਸੀ ਤੇ ਹੈਗੇ ਤੇ ਮਝੈਰੀ ਮਾਝੇ ਦੇ ਕਾਫੀ ਚਰਚਿਤ ਨੇ, ਰੇਡੀਓ ਹੋਸਟ ਵੀ ਨੇ, ਤੇ ਕਹਿੰਦੇ ਬਾਬਾ ਜੀ ਇੰਨਾ ਸਮਾਂ ਲੈ ਲਿਆ ਹੁਣ ਖਰੀਦ ਹੀ ਲਓ। ਮੈਂ ਕਿਹਾ ਪੰਡਤਾ ਤੇਰੀ ਜ਼ਬਾਨ ਸੁਲੱਖਣੀ ਹੋਵੇ ਖਰੀਦ ਲਾਂਗੇ, ਤੇ ਜਿੱਦਣ ਆਪਾਂ ਖਰੀਦ ਲਿਆ ਉਦਣ ਦਾ ਫੋਨ ਆਇਆ ਕਹਿੰਦੀ ਜ਼ਬਾਨ ਸੱਚੀ ਹੋ ਗਈ ਨਾ ਮੇਰੀ। ਮੈਂ ਕਿਹਾ ਉਹ ਸੱਚੀ ਹੋ ਗਈ ਹੈ ਜੀ। ਖੈਰ ਉਨ੍ਹਾਂ ਨੇ ਵੀ ਬੈਸਟ ਵਿਸ਼ਿਸ਼ ਭੇਜੀਆਂ ਨੇ, ਬਹੁਤ ਧੰਨਵਾਦ ਉਨ੍ਹਾਂ ਦਾ ਵੀ। ਆਪਾਂ ਹੁਣ ਜੈਪੁਰ ਦੀ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ। ਥੈਂਕ ਯੂ ਜੀ
5: ਚੌਲਾ ਸਾਹਿਬ, ਇਹ ਬੜੇ ਮੈਂ ਤਾਂ ਖਬਰ ਪੜ੍ਹ ਕੇ ਹੈਰਾਨ ਬੜਾ ਹੋਇਆ, ਤੇ ਜਿਹੜੇ ਇਹਨਾਂ ਨੇ ਜੈਪੁਰ ਦੀ ਮਨੀਪਾਲ ਯੂਨੀਵਰਸਿਟੀ ਆ ਰਾਜਸਥਾਨ ਦੇ ਵਿੱਚ ਹੈਗੀ ਆ ਇਹ, ਉਹਨਾਂ ਨੇ ਨਾ ਜਿਹੜਾ ਕਿ ਆਪਾਂ ਆਮ ਤੌਰ ਤੇ ਜਦ ਗਟਰ ਦੇ ਵਿਚ ਜਾਂ ਆਮ ਤੌਰ ਤੇ ਸੈਫਟੀ ਟੈਂਕ ਬਣੇ ਹੁੰਦੇ ਆ ਜਾਂ ਫਿਰ ਆਮ ਤੌਰ ਤੇ ਅਸੀਂ ਸੀਵਰੇਜ ਦਾ ਹੁੰਦਾ ਉਹਦੇ ਵਿਚ ਜਾਂਦਾ ਤਾਂ ਆਮ ਤੌਰ ਤੇ ਸਵੇਰੇ ਸਵੇਰੇ ਇਨਸਾਨੀ ਮਲ ਜਿਹੜਾ ਹੁੰਦਾ ਉਹ ਜਾਂਦਾ ਤੇ ਇਹਨਾਂ ਨੇ ਕੀ ਕੀਤਾ ਉਹਨੂੰ ਇਨਸਾਨੀ ਮਲ ਨੂੰ ਇਕੱਠਾ ਕੀਤਾ ਤੇ ਇਕੱਠਾ ਕਰਕੇ 350 ਤੋਂ ਲੈ ਕੇ 450 ਡਿਗਰੀ ਤੱਕ ਗਰਮ ਕੀਤਾ ਉਹਨੂੰ ਗਰਮ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਜਿੱਦਾਂ ਸਮਿੰਟ ਪਾਉਂਦੇ ਆ ਨਾ ਜੀ ਉਹਦੇ ਵਿਚ ਕੁਛ ਹੋਰ ਇਹਨਾਂ ਨੇ ਚੀਜ਼ਾਂ ਟੈਕਨੀਕ ਤਰੀਕੇ ਨਾਲ ਕੰਮ ਕੀਤਾ ਤੇ ਜਿਵੇਂ ਸਮਿੰਟ ਪਾਉਂਦੇ ਆਪਾਂ ਏਦਾਂ ਉਹਨਾਂ ਨੇ ਉਸ ਨੂੰ ਉਸ ਰੇਤੇ ਵਿਚ ਪਾ ਕੇ ਤੇ ਵਰਤਿਆ ਤੇ ਉਹ ਸਮਿੰਟ ਤੋਂ ਤਕਰੀਬਨ ਦੁੱਗਣੀ ਪਾਵਰ ਦੇ ਨਾਲ ਪਕੜ ਹੋਈ ਉਹਦੀ ਜੀਨ ਦੀ ਜਿਹੜੀ ਆਪਣਾ ਰੇਤਾ ਸਮਿੰਟ ਤੋਂ ਵੱਧ ਪਕੜ ਉਹਦੀ ਹੋਈ ਆ ਤੇ ਉਹਨਾਂ ਨੇ ਇਹ ਖੋਜ ਅਜੇ ਯੂਨੀਵਰਸਿਟੀ ਦੇ ਵਿਚ ਹੀ ਕੀਤੀ ਆ ਯੂਨੀਵਰਸਿਟੀ ਤੋਂ ਬਾਹਰ ਨਹੀਂ ਕੀਤੀ ਅਜੇ ਇਹ ਯੂਨੀਵਰਸਿਟੀ ਤੋਂ ਬਾਹਰ ਖੋਜ ਆਉਣੀ ਆ ਉਸ ਟਾਈਮ ਇਹਦੇ ਅਸਲ ਰਿਜ਼ਲਟ ਸਾਹਮਣੇ ਆਉਣਗੇ ਪਰ ਉਹਨਾਂ ਨੇ ਇਹ ਵੀ ਗੱਲ ਲਿਖੀ ਆ ਅਖਬਾਰ ਨੇ ਕਿ ਹੁਣ ਇਨਸਾਨੀ ਮਲ ਤੋਂ ਤੁਹਾਡੇ ਘਰ ਬਣਿਆ ਕਰਨਗੇ ਤੁਹਾਡੇ ਘਰ ਮਜ਼ਬੂਤ ਵੀ ਬਣਿਆ ਕਰਨਗੇ ਨਾਲੇ ਘਰ ਇਨਸਾਨੀ ਮਲ ਤੋਂ ਬਲਕਿ ਬੜੀ ਹੈਰਾਨੀਜਨਕ ਗੱਲ ਆ ਕਿ ਕਿਹੜੀਆਂ ਕਿਹੜੀਆਂ ਖੋਜਾਂ ਸਾਡੇ ਸਾਹਮਣੇ ਆ ਰਹੀਆਂ ਨੇ ਕਿਹੋ ਜਿਹੀਆਂ ਖੋਜਾਂ ਸਾਡੇ ਸਾਹਮਣੇ ਆ ਰਹੀਆਂ ਨੇ ਇਨਸਾਨੀ ਮਲ ਤੋਂ ਤਾਂ ਬੰਦਾ ਭੱਜਦਾ ਸਗੋਂ ਤੇ ਉਹਦਾ ਮੋਦੀ ਜੀ ਨੇ ਪਖਾਨੇ ਬਣਾ ਦਿੱਤੇ ਗਏ ਆ ਤੇ ਮੋਦੀ ਜੀ ਕਹਿੰਦੇ ਵੀ ਇਹ ਤਾਂ ਚੀਜ਼ ਹੀ ਬੜੀ ਗਲਤ ਸੀਗੀ ਤੇ ਮੋਦੀ ਜੀ ਦੀ ਸਰਕਾਰ ਆਉਣ ਤੋਂ ਬਾਅਦ ਕਾਫੀ ਭਾਰਤ ਵੀ ਸੁਧਾਰ ਹੋਇਆ ਇਸ ਮੁੱਦੇ ਤੇ ਤੇ ਉਹਨਾਂ ਨੇ ਕਾਫੀ ਇਸ ਗੱਲ ਤੇ ਕੰਮ ਕੀਤਾ ਮੋਦੀ ਜੀ ਨੇ ਤੇ ਹੁਣ ਤਕਰੀਬਨ ਹਰ ਇਲਾਕੇ ਵਿਚ ਪਿੰਡਾਂ ਦੇ ਵਿਚ ਵੀ ਜਿੱਦਾਂ ਪਹਿਲਾਂ ਸਵੇਰੇ ਸਵੇਰੇ ਲੈ ਕੇ ਗੜਬਾ ਲੈ ਕੇ ਸਵੇਰੇ ਸਵੇਰੇ ਨਿਕਲ ਜਾਂਦੇ ਸੀ ਡੱਬਾ ਲੈ ਕੇ ਲੋਕ ਆਪਣੇ ਖੇਤਾਂ ਦੇ ਵੱਲ ਨੂੰ ਬਾਹਰ ਨੂੰ ਜਿਹੜਾ ਤੇ ਉਹ ਤਕਰੀਬਨ ਜਾਂਦੇ ਦੇਖੇ ਜਾ ਸਕਦੇ ਸੀਗੇ ਹੁਣ ਉਹ ਗੱਲ ਕਿਤੇ ਨਜ਼ਰ ਨਹੀਂ ਆਉਂਦੀ ਤੇ ਪਰ ਆਹ ਹੁਣ ਨਵੀਂ ਕਾਢ ਜਿਹੜੀ ਜੈਪੁਰ ਦੀ ਮਨੀਪਾਲ ਯੂਨੀਵਰਸਿਟੀ ਨੇ ਕੱਢੀ ਆ ਇਹ ਵਾਕਈ ਮੇਰੇ ਲਈ ਹੈਰਾਨੀਜਨਕ ਹੈਗੀ ਚਾਵਲਾ ਸਾਹਿਬ
1: ਜੀ ਅਗੇ 9058131320 ਸਾਡੇ ਸਟੇਸ਼ਨ ਜਦੋਂ ਤੁਸੀਂ ਰੰਗਲਾ ਪੰਜਾਬ ਤੇ ਕਾਲ ਕਰਨੀ ਹੈ ਜਦੋਂ ਜਿੰਨੇ ਵੀ ਹੋਸਟ ਹੋਣਗੇ ਵੈਲਕਮ ਹੈ ਉਨ੍ਹਾਂ ਵਾਸਤੇ ਆਪੋ ਆਪਣੇ ਨੰਬਰ ਵੀ ਹੋਣਗੇ ਸਾਡਾ 70 ਸਾਲ ਪੁਰਾਣਾ ਨੰਬਰ 905-338-1320 ਉਹ ਚਾਹੁਣਗੇ ਤੇ ਸਟੂਡੀਓ ਦੇ ਵਿਚ ਉਹ ਵੀ ਹੋਇਆ ਕਰੇਗਾ 905-271-1320 ਵਾਲਾ ਵੀ ਹੋਵੇਗਾ ਤੇ ਆਪੋ ਆਪਣੇ ਵੀ ਉਨ੍ਹਾਂ ਦੇ ਨੰਬਰ ਜਿਹੜੇ ਨੇ ਉਹ ਨਾਲ ਦੀ ਨਾਲ ਬ੍ਰੌਡਕਾਸਟ ਕਰਿਆ ਕਰਨਗੇ ਸਟੇਟ ਆਫ਼ ਦੀ ਆਰਟ ਸਟੂਡੀਓ ਮਿਸੀ ਸਾਗਾ ਦੇ ਡਿਕਸੀ ਗੁਰਦੁਆਰਾ ਸਾਹਿਬ ਦੇ ਨੇ ਜੀ ਇਕ ਦੋ ਦਿਨਾਂ ਤੱਕ ਤੁਹਾਨੂੰ ਆਨ ਡਿਕਸੀ ਰੋਡ ਲੰਘਦਿਆਂ ਵੜਦਿਆਂ ਸਾਈਨ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ ਉੱਥੇ ਖੁੱਲੀ ਡੁੱਲੀ ਪਾਰਕਿੰਗ ਦੇ ਨਾਲ ਜਿਹੜਾ ਸਟੂਡੀਓ ਤਿਆਰ ਆਲਮੋਸਟ ਹੋ ਚੁੱਕਾ ਸੋ ਮੇਰੇ ਨਾਲ ਕਾਲਰ ਨੇ ਉਸ ਤੋਂ ਬਾਅਦ ਅਗਲਾ ਕੁਸ਼ਚਨ ਜੂਜੀ ਕਰਨਗੇ ਵੈਲਕਮ ਜੀ
6: ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਕੀ ਹਾਲ ਚਾਲ ਮਾਂਗੜ ਸਾਹਿਬ ਕਿੱਥੇ ਰਹਿੰਦੇ ਹੋ
6: ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ ਇੱਥੇ ਹੀ ਤੁਹਾਡੇ ਸ਼ਹਿਰ ਚ ਰਹਿੰਦੇ ਹੈ ਬਹੁਤ ਬਹੁਤ ਮੁਬਾਰਕਾਂ ਮੈਂ ਇੱਕ ਦੋ ਵਾਰੀ ਸੋਸ਼ਲ ਮੀਡੀਆ ਤੇ ਜਦੋਂ ਸ਼ੁਰੂ ਕੀਤਾ ਉਦੋਂ ਵੀ ਮੈਸੇਜ ਛੱਡਿਆ ਸੀ
1: ਥੈਂਕ ਯੂ
6: ਕੱਲ ਮੈਂ ਅਰਸ਼ ਵਾਲੇ ਪ੍ਰੋਗਰਾਮ ਚ ਵੀ ਟਰਾਈ ਕਰਦਾ ਸੀ ਗੱਲ ਨਹੀਂ ਹੋ ਸਕੀ ਸੋ ਹਮੇਸ਼ਾ ਨਾਲ ਖੜੇ ਹੈ ਬਹੁਤ ਬਹੁਤ ਸ਼ੁਭ ਇੱਛਾਵਾਂ ਤੁਹਾਨੂੰ ਅਰਸ਼ ਨੂੰ ਅੰਜੂ ਜੀ ਦੀ ਵੀ ਆਵਾਜ਼ ਸੁਣ ਲਈ ਅੱਜ ਬੜੀ ਦੇਰ ਬਾਅਦ
3: ਸਤਿ ਸ੍ਰੀ ਅਕਾਲ ਮੇਰੇ
1: ਵੱਲੋਂ 9/11 ਤੋਂ ਦੋ ਦਿਨ ਪਹਿਲਾਂ ਆਏ ਸੀ ਕੱਲ ਇਹਨਾਂ ਦਾ ਇੱਕ ਹੋਰ ਸਾਲ ਪੂਰਾ ਹੋ ਗਿਆ ਅੰਜੂ ਜੀ
3: ਮੈਨੂੰ ਯਾਦ ਹੈ ਗੁਰਦੀਸ਼ ਮਾਂਗੜ ਜੀ ਦੀ ਕਾਲ ਆਈ ਸੀ ਜਦੋਂ ਤੁਸੀਂ ਇੰਡੀਆ ਚਲੇ ਗਏ ਸੀ
1: ਹਾਂਜੀ
3: ਤੇ ਮੈਂ ਕੋਈ ਬੋਲ ਰਹੀ ਸੀ ਕਿ ਅਸੀਂ ਕੰਧੇ ਨਾਲ ਕੰਧਾ ਮਿਲਾ ਕੇ ਚਲਾਂਗੇ ਤੇ ਮਾਂਗੜ ਸਾਹਿਬ ਜੀ ਦਾ ਆਫ ਕੇਅਰ ਮੈਨੂੰ ਫੋਨ ਆਇਆ ਅੰਜੂ ਜੀ ਕੰਧੇ ਨਾਲ ਕੰਧਾ ਨਹੀਂ ਮੋਢੇ ਨਾਲ ਮੋਢਾ ਬੋਲਾ ਮੈਂ ਕਿਹਾ ਠੀਕ ਹੈ ਮੈਨੂੰ ਤਾਂ ਯਾਦ ਹੈ ਮੋਢੇ ਨਾਲ ਮੋਢਾ
1: ਮੋਢੇ ਨਾਲ ਮੋਢਾ ਜੋੜ ਕੇ ਚਲੋ ਆਹ ਕੀ ਬਾਤ ਹੈ ਜੀ ਕਿਦਾ ਸਾਹਿਬ 9/11 ਜਦੋਂ ਅਟੈਕ ਹੋਇਆ ਉਦੋਂ ਦੋ ਦਿਨ ਪਹਿਲਾਂ ਅੰਜੂ ਜੀ ਨੇ ਜੁਆਇਨ ਕੀਤਾ ਸੀਗਾ ਤੇ ਅੱਜ ਇੰਨੇ ਵਰੇ ਹੋ ਗਏ ਨੇ ਜੀ
6: ਗੈਰ ਹਾਜ਼ਰੀ ਲਈ ਮਾਫ਼ੀ ਤੇ ਅੱਗੇ ਤੋਂ ਰੈਗੂਲਰ ਹਾਜ਼ਰੀ ਲਵਾਉਂਦਾ
1: ਰਹੂੰਗਾ ਸੋ ਨਾਈਸ ਥੈਂਕ ਯੂ ਵੈਰੀ ਮਚ
6: ਤੇ ਮੈਂ ਆਫ ਦੀ ਈਅਰ ਵੀ ਕੱਲ ਨੂੰ ਪਰਸੋਂ ਫੋਨ ਕਰੂੰਗਾ ਕੁਝ ਪਲਾਨ ਕਰਦੇ ਆ
1: ਜ਼ਰੂਰ ਵੈਲਕਮ ਵੈਲਕਮ ਵੈਲਕਮ ਥੈਂਕ ਯੂ ਇਹ ਸਾਡੀ ਕਮਿਊਨਿਟੀ ਦੀ ਵੈਲ ਨੋਨ ਸ਼ਖਸੀਅਤ ਗੁਰਦੀਸ਼ ਮਾਂਗੜ ਜੀ ਮਾਂਗੜ ਪਰਿਵਾਰ ਦਾ ਬਹੁਤ ਸਾਥ ਹੈ ਜੀ ਸਾਡੇ ਨਾਲ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਔਰ ਕਿਦਾ ਸਾਹਿਬ 9/11 ਅਟੈਕ ਤੋਂ ਦੋ ਦਿਨ ਪਹਿਲਾਂ ਹਾਂਜੀ ਅੰਜੂ ਜੀ ਨੇ ਜੁਆਇਨ ਕੀਤਾ ਅੱਜ 10 ਹੈ 9 ਨੂੰ ਕੀਤਾ ਸੀ ਤੇ 11 ਨੂੰ ਅਟੈਕ ਹੋ ਗਿਆ ਹਾਂਜੀ
3: ਨਹੀਂ ਆਗਸਟ ਐਂਡ ਹਾਂ ਮਤਲਬ ਨੀਅਰਲੀ ਮੈਂ ਪਹਿਲੇ ਹਫਤੇ ਚ ਇੱਕੋ ਵਾਰੀ ਆਉਂਦੀ ਸੀ ਨਾ ਉਸ ਹਿਸਾਬ ਦੇ ਨਾਲ ਗਿਆ
1: ਕੀ ਬਾਤ 9058131320 ਹਾਂਜੀ ਹਾਂਜੀ ਜੀ ਆਉਂਦੇ ਹੋ ਅਗਲਾ ਕੁਝ
3: ਜੀ ਜੀ ਅਕੀਦਾ ਜੀ ਪੁੱਛਣਾ ਚਾਹਾਂਗੀ ਸਤਿਨਿਕੇਤਨ ਪੀਜੀ ਹਾਦਸਾ ਜਿਹੜਾ ਹੈਗਾ ਬਹੁਤ ਹੀ ਦੁਖਦ ਹਾਦਸਾ ਜੋ ਕਿ ਕਾਫੀ ਜ਼ਿਆਦਾ ਓਵਰਹੌਲਿੰਗ ਕਰ ਰਿਹਾ ਦਿੱਲੀ ਦੇ ਵੀ ਜਿਹੜੇ ਪੀਜੀ ਹੋਸਟਲ ਜਾਂ ਪੁਰਾਣੀ ਬਿਲਡਿੰਗਸ ਆ ਉਹਦੀ ਗੱਲ ਕਿੱਥੇ ਤੱਕ ਪਹੁੰਚੀ ਹੈ
5: ਹਾਂ ਅਸਲ ਚ ਸੁਪਰੀਮ ਕੋਰਟ ਦੇ ਵਿਚ ਇਹ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਕੀਤੀ ਜਾ ਰਹੀ ਹੈ। ਪਹਿਲਾਂ ਸੁਪਰੀਮ ਕੋਰਟ ਨੇ ਕਹਿਤਾ ਸੀਗਾ ਜੀ ਕਿ ਸਿਰਫ ਦਿੱਲੀ ਨੀ ਸਗੋਂ ਜਿੰਨੀਆਂ ਵੀ ਭਾਰਤ ਦੇ ਵਿਚ ਜਰਜਰ ਜਾਂ ਨਜਾਇਜ਼ ਅਨਸੇਫ ਇਮਾਰਤਾਂ ਹੈਗੀਆਂ ਨੇ ਸਭ ਦੀ ਸਮੀਖਿਆ ਹੋਏਗੀ। ਪਰ ਅਚਾਨਕ ਹੀ ਦੋ ਜਸਟਿਸ ਹੈਗੇ ਨੇ ਅਹਿਸਾਨੁਦੀਨ ਅਮਾਨੁਦੀਨ ਅਮਾਨੁੱਲਾ ਤੇ ਜਸਟਿਸ ਆਰ ਮਹਾਦੇਵਨ, ਇਹਨਾਂ ਨੇ ਕੱਲ ਥੋੜੀ ਸਥਿਤੀ ਚੇਂਜ ਕੀਤੀ ਆ। ਉਹ ਕਹਿੰਦੇ ਵੀ ਇਹ ਸੁਣਵਾਈ ਹੁਣ ਦਿੱਲੀ ਹਾਈ ਕੋਰਟ ਕਰੇਗੀ, ਉਹਨਾਂ ਨੇ ਇਹ ਜ਼ਿੰਮੇਵਾਰੀ ਦਿੱਤੀ ਹੈ ਦਿੱਲੀ ਹਾਈ ਕੋਰਟ ਨੂੰ। ਤੇ ਇਸ ਸੰਦਰਭ ਦੇ ਵਿਚ ਉਹਨਾਂ ਨੇ ਮੇਰੇ ਖਿਆਲ ਚ ਕੋਈ ਦਿੱਲੀ ਸਰਕਾਰ ਨੇ ਵੀ ਇਹ ਕੋਈ ਕੋਸ਼ਿਸ਼ ਕੀਤੀ ਹੈ ਕਿ ਜਿੰਨੀਆਂ ਵੀ ਇਮਾਰਤਾਂ ਹੈਗੀਆਂ ਨੇ ਉਹ ਜਿਹੜੀਆਂ ਜਰਜਰ ਹੈਗੀਆਂ ਨੇ ਉਹਨਾਂ ਨੂੰ ਢਾਇਆ ਜਾਏਗਾ, ਉਹਨਾਂ ਦੀ ਸ਼ਨਾਖਤ ਕੀਤੀ ਜਾਏਗੀ। ਹੁਣ ਸ਼ਨਾਖਤ ਤੋਂ ਬਾਅਦ ਕਿਹੜੀਆਂ ਇਮਾਰਤਾਂ ਢਹਿੰਦੀਆਂ ਨੇ ਪਹਿਲਾਂ ਵੀ ਗੱਲ ਕੀਤੀ ਸੀ ਆਪਾਂ, ਉਹ ਤਾਂ ਫਿਰ ਅਗਲੀ ਗੱਲ ਹੈਗੀ ਆ। ਤੇ 7 ਮੌਤਾਂ ਹੋ ਚੁੱਕੀਆਂ ਨੇ ਉੱਥੇ ਉਸ ਪੀਜੀ ਦੇ ਮਾਮਲੇ ਵਿੱਚ, ਤੇ 8 ਸਤੰਬਰ ਨੂੰ ਕੁਛ ਹੋਰ ਕਿਹਾ ਸੀ ਮਾਨਯੋਗ ਸੁਪਰੀਮ ਕੋਰਟ ਨੇ ਤੇ, ਪਰ ਉਹ ਕੱਲ ਫੈਸਲਾ ਉਹਨਾਂ ਦਾ ਬਦਲਿਆ ਹੈਗਾ। ਹੁਣ ਉਹ ਦਿੱਲੀ ਹਾਈ ਕੋਰਟ ਹੀ ਸੁਣਵਾਈ ਕਰੇਗਾ ਇਸ ਮੁੱਦੇ ਤੇ। ਤੇ ਇਸ ਮੁੱਦੇ ਦੀ ਕਾਫੀ ਭਾਰਤ ਵਿੱਚ ਚਰਚਾ ਹੋ ਰਹੀ ਹੈ ਤੇ ਵੀ ਬਹੁਤ ਖਤਰਨਾਕ ਘਟਨਾ ਵਾਪਰੀ ਆ ਇਹ। ਅਜਿਹੀਆਂ ਇਮਾਰਤਾਂ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਇਹ ਬੱਚਿਆਂ ਨੂੰ ਜਾਂ ਪੀਜੀ ਬਣਾ ਸਕਦੇ ਹੋ, ਇਹ ਚਰਚਾ ਕਾਫੀ ਥਾਂ ਬਣਾ ਰਹੀ ਹੈ ਆਪਣੀ ਭਾਰਤ ਦੇ ਵਿੱਚ।
1: ਔਰ ਇੱਕ ਬੜੀ ਵੱਡੀ ਖਬਰ ਹੈ, ਬੀਜੇਪੀ ਭਾਜਪਾ ਦੇ ਸੰਸਦ ਮੈਂਬਰ ਹੈ ਰਾਮਵੀਰ ਸਿੰਘ ਬਿਧੂੜੀ, ਇਨ੍ਹਾਂ ਦੀ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ, ਵੈਸੇ ਇਕ ਚਰਚਿਤ ਕਾਂਗਰਸੀ ਨੇਤਾ ਜੋ 1984 ਦੇ ਸਿੱਖ ਕਤਲੇਆਮ ਦੇ ਵਿਚ ਉਹਦਾ ਨਾਂ ਗੂੰਜਦਾ ਰਿਹਾ, ਉਹਦੇ ਭੋਗ ਦੇ ਮੌਕੇ ਤੇ ਉਹਦੇ ਮਰਗ ਦੇ ਮੌਕੇ ਤੇ ਸ਼ਾਇਦ ਜਾਨ ਨੂੰ ਲੈ ਕੇ ਕਾਫ਼ੀ ਰੌਲਾ ਪੈ ਰਿਹਾ ਸੀ। ਇਹ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਹੈ ਰਾਮਵੀਰ ਸਿੰਘ ਬਿਧੂੜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਮੰਗੀ ਹੈ। ਇਹ ਤੇ ਤੁਹਾਡਾ ਨਜ਼ਰੀਆ ਜਾਨਣਾ ਚਾਹਾਂਗਾ, ਪਰੰਤੂ ਉਸ ਤੋਂ ਪਹਿਲਾਂ ਮੇਰੇ ਨਾਲ ਕਾਲਰ ਨੇ, ਵੈਲਕਮ ਜੀ।
7: ਹੈਲੋ ਚਾਵਲਾ ਜੀ,
1: ਸਤਿ ਸ੍ਰੀ ਅਕਾਲ ਜੀ।
7: ਸਤਿ ਸ੍ਰੀ ਅਕਾਲ ਭਾਈ, ਮਹਿਬੂਬ ਪ੍ਰੋਡਕਸ਼ਨ ਦੀ ਮੂਵੀ ਚਾਹੁੰਦਾ ਹੁੰਦਾ ਸੀ, ਮੁੱਦਾ ਹੀ ਲਾਖ ਬੁਰਾ ਚਾਹੇ ਤੋ ਕਿਆ ਹੋਤਾ ਹੈ, ਹੋਤਾ ਵਹੀ ਹੋ ਜੋ ਮਨਜ਼ੂਰ ਹੈ ਖੁਦਾ ਹੋਤਾ।
1: ਥੈਂਕ ਯੂ ਸੋ ਨਾਈਸ, ਲਵ ਯੂ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ, ਥੈਂਕ ਯੂ। ਹਾਂਜੀ ਕਿਦਾ ਸਾਹਿਬ?
5: ਚਾਵਲਾ ਸਾਹਿਬ, ਅਸਲ ਚ ਨਾ ਇਹ ਰਾਮਵੀਰ ਹੁਣੀ ਚਲੇ ਗਏ ਸੀਗੇ ਸੱਜਣ ਕੁਮਾਰ ਦੇ ਆਖਰੀ ਰਸਮਾਂ ਦੇ ਵਿਚ, ਤੇ ਉਦੋਂ ਨਹੀਂ ਪਤਾ ਲੱਗਦਾ ਹੁੰਦਾ ਕਈ ਵਾਰੀ ਬੰਦੇ ਨੂੰ, ਪਤਾ ਭਾਵੇਂ ਹੋਵੇ ਵੀ, ਪਰ ਭਾਜਪਾ ਵਾਲੇ ਗੱਲ ਕਹਿ ਦਿੰਦੇ ਹੁੰਦੇ ਆ ਕਿ ਨਹੀਂ ਸਾਨੂੰ ਇਸ ਗੱਲ ਦੀ ਸਮਝ ਨਹੀਂ ਸੀਗੀ, ਸਮਝ ਤਾਂ ਹੁੰਦੀ ਹੈ। ਖੈਰ ਤੇ ਉਹ ਚਲੇ ਗਏ ਸੀਗੇ ਤੇ ਦੋਸ਼ ਤਾਂ ਖੈਰ ਬੜੇ ਵੱਡੇ ਲੱਗਦੇ ਰਹੇ ਨੇ ਭਾਜਪਾ ਦੇ ਉੱਪਰ, ਭਾਜਪਾ ਤੇ ਕਿਹੜਾ ਘੱਟ ਦੋਸ਼ ਲੱਗੇ ਨੇ ਚਾਵਲਾ ਸਾਹਿਬ। ਜਦੋਂ ਦਰਬਾਰ ਸਾਹਿਬ ਦੇ ਵਿਚ ਤੁਸੀਂ ਦਰਬਾਰ ਸਾਹਿਬ ਨੂੰ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਬਣਾਉਣ ਦੀ ਗੱਲ ਚੱਲ ਰਹੀ ਸੀ ਤੇ ਫਿਰ ਉਸ ਟਾਈਮ ਜਿਹੜੇ ਖੰਨਾ ਸਾਹਿਬ ਸੀਗੇ ਉਹਨਾਂ ਨੇ ਤਾਂ ਫਿਰ ਦੇਖਿਆ ਚੈਨ ਸਮੋਕਿੰਗ ਕੀਤੀ ਸੀਗੀ ਦਰਬਾਰ ਸਾਹਿਬ ਦੇ ਆਲੇ ਦੁਆਲੇ,
1: ਹਰਬੰਸ ਲਾਲ ਖੰਨਾ,
5: ਹਰਬੰਸ ਲਾਲ ਖੰਨਾ ਖੰਨਾ ਸਾਹਿਬ, ਹਾਂ ਉਹਨਾਂ ਨੇ ਚੈਨ ਸਮੋਕਿੰਗ ਕੀਤੀ ਸੀਗੀ ਤੇ ਉਹਨਾਂ ਨੇ ਦਰਬਾਰ ਸਾਹਿਬ ਦਾ ਮਾਡਲ ਵੀ ਤੋੜਿਆ ਸੀਗਾ ਤੇ ਉਹਨਾਂ ਉਸ ਬੰਦੇ ਕਰਕੇ ਮਾਮਲਾ ਬਹੁਤ ਪੰਜਾਬ ਨੇ ਬਹੁਤ ਵੱਡਾ ਨੁਕਸਾਨ ਚੱਲਿਆ, ਬਹੁਤ ਚੱਲਿਆ ਨੁਕਸਾਨ ਉਸ ਬੰਦੇ ਕਰਕੇ ਤੇ ਉਹ ਭਾਜਪਾ ਦੇ ਸੀਗੀ। ਭਾਜਪਾ ਨੇ ਹੀ ਦਰਬਾਰ ਸਾਹਿਬ ਤੇ ਅਟੈਕ ਕਰਾਉਣ ਵਾਸਤੇ ਪ੍ਰੋਟੈਸਟ ਕੀਤੇ, ਜਿਹੜੇ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਲਿਖਿਆ ਵੀ ਆ। ਅਟਲ ਬਿਹਾਰੀ ਵਾਜਪਾਈ ਜਿਹਨੂੰ ਕਿ ਕੱਲ ਚਰਚਾ ਕੀਤੀ ਸੀ ਆਪਾਂ, ਬਹੁਤ ਚੰਗੇ ਪ੍ਰਧਾਨ ਮੰਤਰੀ ਸੀਗੇ ਤੇ ਅੱਛੀ ਗੱਲ ਕਰਦੇ ਸੀਗੇ, ਉਹ ਵੀ ਉਸ ਪ੍ਰੋਟੈਸਟ ਵਿੱਚ ਸ਼ਾਮਲ ਸੀ ਜਿਹੜੇ ਕਿ ਦਰਬਾਰ ਸਾਹਿਬ ਤੇ ਅਟੈਕ ਕਰਾਉਣ ਵਾਸਤੇ ਇੰਦਰਾ ਗਾਂਧੀ ਨੂੰ ਮਜਬੂਰ ਕਰਨ ਲਈ ਪ੍ਰੋਟੈਸਟ ਕੀਤਾ ਗਿਆ ਸੀਗਾ। ਲਾਲ ਕ੍ਰਿਸ਼ਨ ਅਡਵਾਨੀ ਸੀਗੇ, ਅਟਲ ਬਿਹਾਰੀ ਵਾਜਪਾਈ ਸੀਗੇ, ਉਹਦੇ ਵਿੱਚ ਬਹੁਤ ਸਾਰੇ
8: ਹੋਰ। ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
5: ਭਾਜਪਾ ਨਾਲ ਸਮਝੌਤਾ ਕਰਕੇ ਇਹ ਸਭ ਘਟਨਾਵਾਂ ਰਿਮੂਵ ਕਰਕੇ ਸਾਰੀਆਂ ਘਟਨਾਵਾਂ ਕਾਂਗਰਸ ਦੇ ਪੱਲੇ ਪਾਤੀਆਂ, ਇਹ ਸਾਰਾ ਕੁਝ ਕਾਂਗਰਸ ਨੇ ਕੀਤਾ ਤੇ ਭਾਜਪਾ ਸਾਫ਼ ਹੋ ਗਈ। ਹੁਣ ਭਾਜਪਾ ਵਾਲੇ ਬੜੇ ਵੱਡੇ ਪੱਧਰ ਤੇ ਕੱਲ ਜਿਵੇਂ ਗੁਰਦਾਸਪੁਰ ਦੇ ਵਿਚ ਨਿਤਿਨ ਨਵੀਨ ਬੋਲਿਆ ਭਾਜਪਾ ਦੇ ਪ੍ਰਧਾਨ ਨੇ ਜੀ, ਉਹ ਕਹਿੰਦੇ ਦੇਸ਼ 84 ਦੇ ਕਤਲੇਆਮ ਨੂੰ, ਖੈਰ ਉਹਨੂੰ ਦੰਗੇ ਕਿਹਾ, 84 ਦੇ ਦੰਗਿਆਂ ਨੂੰ ਨਹੀਂ ਭੁੱਲੇਗਾ, ਪਰ ਅਸੀਂ ਕਤਲੇਆਮ ਕਹਿੰਦੇ ਹੁੰਦੇ ਹਾਂ, ਕਤਲੇਆਮ ਸੀਗਾ ਉਹ, 84 ਦੇ ਕਤਲੇਆਮ ਨੂੰ ਨਹੀਂ ਭੁੱਲੇਗਾ, ਉਹ ਅੱਜ ਉਹ ਗੱਲ ਕਰਦੇ ਆ। ਵੈਸੇ ਸਰਚ ਜਿਹੜੀ ਹੈਗੀ ਆ ਇਹ ਵੀ ਕਹਿੰਦੀ ਆ ਕਿ ਉਹਨਾਂ ਕਤਲੇਆਮ ਦੇ ਵਿਚ ਆਰ ਐਸ ਐਸ ਦਾ ਰੋਲ ਵੀ ਸੀਗਾ, ਦਿੱਲੀ ਦੇ ਜ਼ਿਲ੍ਹੇ ਸਿੱਖ ਕਤਲੇਆਮ ਦੇ ਵਿਚ
1: ਉਹਨਾਂ ਦਾ
5: ਰੋਲ ਵੀ ਸੀਗਾ, ਕੇਸ ਦਰਜ ਹੋਏ ਨੇ। ਤੇ ਇਹ ਹਾਲਾਤ ਜਿਹੜੇ ਅੱਜ ਅੱਜ ਕਿਉਂਕਿ ਪੰਜਾਬ ਤੇ ਕਬਜ਼ਾ ਕਰਨ ਵਾਸਤੇ ਭਾਜਪਾ ਬਹੁਤ ਜ਼ੋਰ ਲਾ ਰਹੀ ਆ, ਉਹ ਨਹੀਂ ਚਾਹੁੰਦੀ ਕਿਸੇ ਵੀ ਤਰੀਕੇ ਨਾਲ ਮੁੱਢਲੀ ਜੀ ਗੱਲ ਵੀ ਅਸੀਂ ਗਲਤੀ ਕਰੀਏ ਤੇ ਗਲਤੀ ਨਾ ਕਰੀਏ।
1: ਇਹਦੇ ਵਿਚ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਤੁਸੀਂ ਸੱਜਣ ਕੁਮਾਰ ਦੀ ਗੱਲ ਕੀਤੀ ਹੈ, ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਹੁਕਮਨਾਮਾ ਜਾਂ ਦੇਸ਼ ਸੰਦੇਸ਼ ਹੈ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਨਾਲੋਂ ਵੀ ਜ਼ਿਆਦਾ ਪੰਜਾਬ ਦੇ ਵਿਚ ਜਾਂ ਜਿਵੇਂ ਤੁਸੀਂ ਕਿਹਾ ਕਿ ਰਾਜਨੀਤੀ ਨੂੰ ਮੱਦੇਨਜ਼ਰ ਰੱਖਦਿਆਂ ਬੀਜੇਪੀ ਜਿਹੜਾ ਹੈ ਉਹ ਸਿਰ ਝੁਕਾ ਕੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਖੜੀ ਨਜ਼ਰ ਆਉਂਦੀ ਹੈ, ਇਕ ਰਾਜਨੀਤੀ ਸ਼ੜਿਅੰਤਰ ਹੈ। ਭਾਵੇਂ ਤੁਸੀਂ ਹਰਬੰਸ ਲਾਲ ਖੰਨਾ ਦੀ ਗੱਲ ਕੀਤੀ ਹੈ, ਸਿਗਰਟ ਬੀੜੀ ਪੀਏਗੇ ਸ਼ਾਨ ਸੇ ਹਮ ਜੀਏਗੇ ਕੱਚ ਕੜਾ ਕਿਰਪਾਨ ਭੇਜ ਦੋ ਪਾਕਿਸਤਾਨ, ਉਹ ਨਾਰੇ ਲਾਉਣ ਵਾਲੇ ਹਰਬੰਸ ਲਾਲ ਖੰਨੇ ਦਾ ਬੁੱਤ ਲਾਉਣ ਵਾਲਾ ਕੌਣ ਹੈ? ਪੰਜਾਬ ਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਹਾਂਜੀ, ਜੇ ਉਹ ਉਨਾ ਗੁਨਾਹਗਾਰ ਤੇ ਉਹਦਾ ਬੁੱਤ ਲਾ ਕੇ ਤੇ ਜ਼ਖਮਾਂ ਤੇ ਲੂਣ ਪਾਉਣ ਵਾਲਾ ਘੱਟ ਵਾ। ਚਲੋ, ਲਾਈਨਾਂ ਦੋ ਫਲੈਸ਼ ਕਰ ਰਹੀਆਂ ਨੇ, ਸਮਾਂ ਵੈਸੇ ਸਾਡੇ ਕੋਲ ਸਕੈਜੂਲ ਦੇ ਮੁਤਾਬਕ ਥੋੜਾ ਲੈ ਲੈਣੇ ਆ। ਵੈਲਕਮ ਜੀ, ਲਓ ਇੱਕ ਯਾਰ ਆ ਸਮੱਸਿਆ ਬੜੀ ਆ ਰਹੀ ਹੈ ਮੇਰੇ ਖਿਆਲ ਦੇ ਵਿਚ, ਸਾਨੂੰ ਅੱਛਾ ਵੀ ਲੱਗ ਰਿਹਾ, ਪਤਾ ਕਾਰਨ ਕੀ ਹੈ, ਟੂ ਟੂ ਕਿਉਂ ਹੋ ਰਹੀ ਹੈ। ਜਿਹੜੇ ਸਾਡੇ ਵੀਰ ਕੁਝ ਸਾਨੂੰ ਸੁਣਨਾ ਚਾਹੁੰਦੇ ਨੇ ਨਾ, ਤੇ ਉਨ੍ਹਾਂ ਵਾਸਤੇ ਮੈਂ ਰਿਕੁਐਸਟ ਕਰਦਾ ਕਿ ਤੁਹਾਡੇ ਲਈ ਕੈਨੇਡਾ ਵਾਈਡ ਇੱਕ ਨੰਬਰ ਲਿਆ, ਜਿੱਥੇ ਵੀ ਜਾਓ ਤੁਸੀਂ ਕ੍ਰਿਸਟਲ ਕਲੀਅਰ ਸੁਣ ਸਕਦੇ ਹੋ, 6479101320। ਅੰਜੂ ਜੀ ਨੇ ਤੇ ਹੋਰ ਵੀ ਜੀ ਕਰਤਾ ਸੀ, 6479101320, ਇਹ ਲੰਬਾ ਪੈ ਜਾਂਦਾ, 6479101320, ਈਜ਼ੀ ਟੂ ਰਿਮੈਂਬਰ। ਕਿਤਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ,
5: ਸਤਿ ਸ੍ਰੀ ਅਕਾਲ।
1: ਅਗਲੀ ਬ੍ਰੇਕ ਤੋਂ ਬਾਅਦ ਹਿੰਦੀ ਸਮਾਚਾਰ ਤੁਹਾਡੇ ਲੈ ਕੇ ਹਾਜ਼ਰ ਹੋਣਗੇ ਮੈਡਮ ਅੰਜੂ ਸਿੱਕਾ ਜੀ, ਪ੍ਰੋਗਰਾਮ ਨਾਲ ਜੁੜ ਲਈ ਬਹੁਤ ਬਹੁਤ ਸ਼ੁਕਰੀਆ।
9: Real news, real impact, showing you real world. CJMR 1320. CJMR 1320. The voice of the city.
10: Punjabi Dil, Angrezi Vibe. CJMR is back alive. CJMR 1320. Aa gaya hoye, cha gaya hoye.
11: Jo aaya se chal si.
12: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 6474481888,
13: 6475 4785 6475 4805 905 605 6605 905 6605 GTA Flooring Canada. GTA Flooring Canada.
14: इस हॉलिडे सीजन अपनी हर पार्टी के लिए लव साथ को अपना साथी बनाओ।